ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਦਾਰ ਰਾਗ ਆਸਥਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਪੈ ਸਰਵ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਰ, ਕੀਤੇ ਤੇਰੇ ਵਾਵਣ ਹਾਰੀ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੀਤੇ ਤੇਰੇ ਗਾਵਣ ਹਾਰੀ। ਗਾਵਣ ਤਦਨੋਂ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤਦਨੋਂ ਚਿਤ ਗੁਪਤ ਲਿਖ ਜਾਣ, ਨੋ ਲਿਖ ਲਿਖ ਧਰਮ ਵਿਚਾਰੀ। ਗਾਵਣ ਤਦਨੋਂ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤਦਨੋਂ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤਦਨੋਂ ਸਦ ਸਮਾਧੀ ਅੰਦਰ, ਗਾਵਣ ਤਦਨੋਂ ਸਾਧ ਵਿਚਾਰੀ। ਗਾਵਣ ਤਦਨੋਂ ਜਤੀ ਸਤੀ ਸੰਤੋਖੀ, ਗਾਵਣ ਤਦਨੋਂ ਵੀਰ ਕਰਾਰੀ। ਗਾਵਣ ਤਦਨੋਂ ਪੰਡਿਤ ਪੜਨ ਰੱਖੀ ਸਰ, ਯੁਗ ਯੁਗ ਵਿਦਾ ਨਾਲੇ। ਗਾਵਣ ਤਦਨੋਂ ਮੋਹਣ ਯਾਮਨ ਮੋਹਣ, ਸੁਰਗ ਮਾਸ਼ ਪਾਇਆਲੇ। ਗਾਵਣ ਤਦਨੋਂ ਰਤਨ ਉਪਾਏ ਤੇਰੇ, ਅੱਠ ਤੀਰਥ ਨਾਲੇ। ਗਾਵਣ ਤਦਨੋਂ ਜੋਧ ਮਹਾਂਬਲ ਸੂਰਾ, ਗਾਵਣ ਤਦਨੋਂ ਖਾਣੀ ਚਾਰੇ। ਗਾਵਣ ਤਦਨੋਂ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੀ। ਸਹੀ ਤਦਨੋਂ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤਦਨੋਂ ਗਾਵਨ, ਸੇਵੈ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਰਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿੰਦ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਹੋ ਪਾਈ। ਕਰ ਕਰ ਦੇਖੈ ਕੀਤਾ ਪ੍ਰਣਾਲ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ।

ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਆਈਆਂ।

ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਤਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀ ਹੰਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਲਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵੇ ਨਾ ਕੋ ਹੋਏ ਜੇ ਵੜਿਆਪ

ਸੋਈ ਹਮ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹੀਲੇ ਨਿਵਾਸਾ ਪਾਣੀ ਪਾਪ ਗਗਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਦੇ ਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਦਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਰੋ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ।

ਸਿੱਖ ਸਭ ਕਰ ਤਾਰ ਮੋਹ ਰੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਜ ਸਿੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀਆ ਸਤੁਰਜੂ ਕਰੇ ਹੋ ਰੱਛਾ ਰਾਖ ਲੇ ਹਮ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹਾਂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਧਰਾ ਕਾਲ ਪਾਏ ਸਿਵ ਜੂ ਅਵਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਹਮਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਜਰਿਆ ਸਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬੜ ਬੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੀ ਅਪਾਰਾ ਜਬ ਆ ਕਰਖ ਕਰਤ ਕਬ ਹੂੰ ਤੁਮ ਮੈਂ ਮਿਲਤ ਹੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦ ਨੀਲ ਨਾਦ ਅਸੰਭ ਤਾ ਕਾ ਮੂੜ ਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਭੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਣਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿਨ ਭਿਨਤ ਹੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਵ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉਠ ਬਤ ਉਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੋਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲੂ ਨਿਕਟ ਨਹੀਂ ਆਏ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਧਰੇ ਤਤਕਾਲਾ ਕਿਰਪਾ ਦ੍ਰਿਸ਼ਟ ਧਨ ਜਾਹੇ ਨਿਹਰੇ ਹੋ ਤਾਂ ਕੇ ਤਾਪ ਧਨ ਕਮੋ ਹਰੇ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੈ ਨ ਕੋਈ ਏਕ ਵਾਰ ਜਿਣ ਤੁਮੈਂ ਸੰਭਾਰਾ ਕਾਲ ਵਾਸਤੇ ਤਾਂ ਹੀ ਉਭਾਰਾ।

ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ

ਆਪਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚਾਏ ਜਿਸ ਕਾ ਹੋਏ ਉਧਾਰੋ ਇਹ ਵਸਤੁ ਤਜੀ ਨ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀ ਆਏ ਸਭ ਨਾਨਕ ਬ੍ਰਹਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਤ ਪਿਤਾ ਮਹਾਰਤ ਕੇਰੇ ਤੁਮਰੀ ਕਿਰਪਾ ਮਸਤੇ ਕੇਰੇ ਯੋਜਨਾ ਜਾਣੇ ਤੁਮਰਾਨੀ ਕਿਸੇ ਕੇਰੇ ਸਤਿ ਸ਼੍ਰੀ ਅਕਾਲ ਸਮਗਰੀ ਤੁਮਰਾ ਸੁਣ ਸਭ ਤਾਰੀ ਸਮਝੇ ਹੋਏ ਸਵਾਗਤ ਤੁਹਾਰੀ ਤੁਮਰੀ ਬਾਬੇ ਸਤਿ ਜਾਣੇ ਨਾਮ ਦਾ ਉਹ ਰਾਜਾ ਦਾ ਸਮਾਰੀ ਜੀ ਉੱਪਰ ਸਭ ਤੇ ਰਾਜ ਉਹ ਨਾਮ ਸੁਣ ਸਭ ਤੇ ਜੁੜ ਜਾਏ ਕਿ ਨਾਮ ਜਾਣ ਲੈ ਕੇ ਅਨੁਸਾਰ ਵਾਲੀ ਕਿਸੇ ਕਿਸੇ ਤਰੀਕੇ ਨਾਲ ਵਾਲੀ ਕਿਸੇ ਕਿਸੇ ਤੌਰ ਤੇ ਲੱਗੇ ਪ੍ਰਥਮ ਭਗਵਤੀ ਤੁਮਰ ਕਰਾਇਆ ਸ੍ਰੀ ਹਰਿਕ੍ਰਿਸ਼ਨ ਤਿਹਾੜੀ ਹੈ ਜਿਹੜੇ ਥਾਂ ਸਭ ਤੋਂ ਤਿਜਾਈ ਦੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਸਾਈ ਸਾਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਰਾਜ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਜੀ ਆਪਣੇ ਸਤਿ ਸ਼੍ਰੀ ਅਕਾਲ ਜੀ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀ ਮੁਰਦਿਆਂ ਹਰਿਆਂ

ਜਿਹੜਾ ਸਾਡੇ ਅੰਦਰ ਦੇ

ਚੇਤਾਵੰਤ ਸਰਦਾਰ ਹੋਇਆ ਜਾਣ ਬਾਬੇ ਸਰਦਾਰ ਦਾ ਵਿਚਾਰਿਆ ਜੀ ਦੇ ਸਰਬੰਧਿਤ ਬਾਈ ਮੰਗੀ ਦਿੱਤੀ ਜਾਂ ਸਹਾਈ ਬਾਬਾ ਜੀ ਗੁਰਵਾਰੀ ਗੁਰੂ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਬੇਸਦਾਨ ਹਰਦਾਨ ਗਰੀਬ ਦਾਨ ਸਾਹਦਾਨ ਗੁਰਪਾਦਾਨ ਦਾਨ

ਆਪਣੇ ਪਹੁੰਚਦੇ ਤਰ੍ਹਾਂ ਸਾਹਿਬ ਜੀ ਉਹਦੇ ਨਾਲ ਕਾਂਗਰਸ ਗੁਰਦੁਆਰਾ ਕੋਲ ਧਾਮਾਂ ਦੇ ਨਾਲ ਸੰਬੰਧਿਤ ਮੇਰਾ ਜਨਮ ਮਹਾਨ ਕਿਰਪਾ ਕਰਦੇ ਹਾਂ।

ਵਾਹਿਗੁਰੂ ਨਾਮ ਜਹਾਜ।

दुविधा सहज सुमाणी पाया नाम अपार हार रास चाख मन निर्मल हुआ।

सब दे पावे कोई दाता दात रखी हथ अपने

दरगाह जापे हैं से। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। ओ सोहिलारा गुरदीप की महिमा पहला। एक ओंकार सतगुर प्रसाद, जय करके साखी है करते कोई विचार। ओ चित करगा वो सोहिला सिर सजनहार। तुम गाभो हो मेरे निरभव का सोहिला हो, वारी जत सोहिल सदा सुख होए रहा। उन्हें तनत जी जड़े समाल जाना देखा गा देवन हार। तेरा दाना चिंत ना पवे तिस दाते गौण समार। ਅੰਮ੍ਰਿਤ ਸਾਹਿਬ ਲਿਖਿਆ ਮਿਲਕਰ ਪਾਪ ਤੇ ਲੋ ਦਿਓ ਸੱਜਣ ਅਸੀਂ ਸੜੀਆਂ ਜਾਂ ਹੋਰ ਵੈ ਸਾਹਿਬ ਸਮੇਂ ਉਹਨੂੰ ਕਰਤਾ ਰਿਹਾ ਪਹੁੰਚਾ ਸਦੇ ਨਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਹਵਨ ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਧੋਵੇ ਸਨੇਤ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੁਣ ਕਰ ਰਾਖ ਬੜਾਈ ਤੋਏ ਰਾਮ। ਵਿਸ਼ਵੇ ਜਸਿਆਂ ਘੜੀਆਂ ਪਹਿਰਾਂ ਸਿੱਤੀ ਵਾਰੀ ਮਹਾ ਸੂਰਜੇ ਕੋਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੂ ਕਰੀ ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇਰੀ ਰਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਹੁ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਰਹਿਣ ਸਹਿਸ ਤਵ ਗੰਧ ਰਿਵ ਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੁਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕਾ ਹੋਏ ਜਾਤੇ ਤੇਰਾ ਨਾਏ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵਡਾਹੀ ਕਰ ਡੰਡਾਉਤ ਪੁੰਨ ਵਡਾਹੀ ਰਾਉ ਸਾਖਤ ਹਰ ਸਾਧ ਨ ਜਾਣਿਆ ਤਿਨ ਅੰਤਰ ਹਮੈ ਕੰਡਾਏ ਜਿਉਂ ਜਿਉਂ ਚਲਹੈ ਚੁਭੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁੱਖ ਜਨਮ ਮਰਨ ਪਵ ਖੰਡਾਹੀ ਅਵਿਨਾਸ਼ੀ ਪੁਰਖ ਭਾ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਡ ਵਡਾਹੀ ਜਮ ਨਾਨਕ ਨਾਮ ਉਦਾਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਸਾਟ ਚਲੋ ਹਰ ਲਾਹਾ ਆਗੈ ਬਸਨੋ ਸੁਹੇਲਾ ਔਧ ਘਟੈ ਦਿਨ ਸਰਹਿਣ ਹਾਰੇ ਮਾਨ ਗੁਰਮਿਲ ਕਾਲ ਸੁਵਾਰੇ ਰਹਾਉ। ਇਹ ਸੰਸਾਰ ਵਿਕਾਰ ਸਭ ਸੇ ਮਹਿ ਤਰਿਓ ਬ੍ਰਹਮ ਗਿਆਨੀ ਜਸੈ ਜਗਾਏ ਪਿਆ ਰਹੀ ਰਸ ਦਸ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਈ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹਰਜਨ ਹਰਗੋਬਿੰਦ ਸਿੰਘ ਸ੍ਰੀ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਜਾਏ ਕੇ ਬਹੁਤ ਚੱਲ ਰਿਹਾ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਅੰਤਰ ਸ੍ਰੀ ਪਾਤਸ਼ਾਹ ਸਾਹਿਬ ਗੁਰੂ ਜੀ
1: ਵਾਹਿਗੁਰੂ
0: ਆਪ ਜੀ ਦੇ ਹਜ਼ੂਰ ਸਾਰੇ ਪਵਨ ਚਰਨਾਂ ਵਿੱਚ ਅਰਦਾਸ ਬੇਨਤੀ ਦਾ ਮਹਾਨ ਹੋਇਆ ਸਮੁੱਚੀ ਸੇਵਾ ਨੂੰ ਆਉਂਦੀਆਂ ਹੋਈਆਂ ਬਿਆਨ ਦੇ ਭੁਲਾ ਦੀ ਸੇਵਾ ਕਰਦੇ ਹਾਂ ਜਦੋਂ ਸਮਾਗਮ ਆਪਣੇ ਪੁਰਾਣੇ ਪਵਨ ਦਾ ਸੇਵਾ ਪਵਨ ਦਾ ਬਲਵੰਤ ਸੀ ਆਪਣੇ ਚਰਨਾਂ ਦੇ ਅਨੁਰੋਧ ਕਰਨਾ ਮਹਾਤਮਾ ਦੀ ਯੋਜਨਾ ਦੇ ਕਰਨਾ ਅੰਮ੍ਰਿਤ ਵੇਲੇ ਫਿਰ ਰਸਮ ਦੇ ਕੇ ਹੱਲ ਕਰਨਾ ਤੇ ਇਹ ਪਿਆਰੇ ਯੋਜਨਾ ਜਿਹੜਾ ਹੋਇਆ ਬਹੁਤ ਧੰਨਵਾਦ ਦਾ ਕਾਰਜ ਨਾਮ ਸਤਿ ਸ਼੍ਰੀ ਅਕਾਲ ਤੇਰੇ ਭਾਵੇਂ ਕਰੋ।

0: ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji Ho, Suhi Mahala Panjwa, Sadh Sang Tare Tare Sagar, Har Har Nam Simrat Nagar, Santam Purushan Di Sangat Na Malap Parke, ਰਤਨਾਗਰ ਰਤਨਾਂ ਦੀ ਆਕਰ ਖਾਣੀ ਪਵਿੱਤਰ ਗੁਣਾਂ ਰੂਪੀ ਜਿਹੜਾ ਪਰਮੇਸ਼ਰ ਦਾ ਨਾਮ ਹੈ, ਜਿਹੜੇ ਗੁਰੂ ਨੂੰ ਪਿਆਰੇ ਉਸ ਨਾਮ ਦਾ ਸਿਮਰਨ ਕਰਦੇ ਹਨ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸੋ ਜਿਹੜਾ ਇਹ ਪੈ ਗਾਇਕ ਸੰਸਾਰ ਸਾਗਰ ਹੈ, ਇਸ ਤੋਂ ਤਰ ਗਏ ਹਨ। ਸਿਮਰ ਸਿਮਰ ਜੀਵਾ ਨਾਰਾਇਣ, ਅਸੀਂ ਉਸ ਨਿਰੰਕਾਰ ਦੇ ਨਾਮ ਦਾ ਸਿਮਰਨ ਕਰ ਕਰਕੇ ਜਿਉਂਦੇ ਹਾਂ, ਜੀਵਨ ਮੁਕਤੀ ਦਾ ਆਨੰਦ ਲੈਂਦੇ ਹਾਂ। ਉਸ ਨਾਰਾਇਣ ਦੇ ਸਿਮਰਨ ਵਿੱਚ ਹੀ ਜਿਉ ਰਹੇ, ਕਿਉਂਕਿ ਸਿਮਰਨ ਉਹਨਾਂ ਦੀ ਆਤਮਿਕ ਖੁਰਾਕ ਬਣ ਗਿਆ ਹੈ। ਦੁੱਖ ਰੋਗ ਸੋਗ ਸਰਜਣ ਸੇ ਗੁਰਪੂਰੇ ਮਿਲ ਪਾਪਤ ਜਾਇਣ, ਪੂਰੇ ਸਤਿਗੁਰ ਸੱਚੇ ਪਾਤਸ਼ਾਹ ਦੇ ਮਿਲਾਪ ਕਰਕੇ ਜੰਮਣ ਮਨ ਦੇ ਦੁੱਖ ਹੈ, ਸਰੀਰ ਦੇ ਜਿਹੜੇ ਰੋਗ ਹੈ, ਮਨ ਦੇ ਸੋਗ ਹੈ, ਉਹ ਸਾਰੇ ਨਾਸ ਹੋ ਗਏ। ਜਿਹੜੇ ਪਾਪ ਕਰਮ ਹੈ ਉਹਨਾਂ ਨੂੰ ਤਜਾਇਮ ਨੇ ਜਾਗ ਦੇਣਾ ਕੀਤਾ ਹੈ। ਰਹਾ ਜੀਵਨ ਪਦਵੀ ਹਰ ਕਾ ਨਾਓ, ਮਨ ਤਨ ਨਿਰਮਲ ਸਾਚ ਸੁਆਓ, ਪਰਮੇਸ਼ਰ ਦਾ ਨਾਮ ਜੀਵਨ ਪਦਵੀ ਦੇਣ ਵਾਲਾ ਹੈ। ਹੋਰ ਵੀ ਪਦਵੀਆਂ ਬਹੁਤ ਹੈ। ਜੀਵਨ ਪਦਵੀ ਕੀ ਹੈ? ਜਿਹੜਾ ਮੋਕਸ਼ ਪਦ ਨੂੰ, ਆਤਮ ਪਦ ਨੂੰ ਪ੍ਰਾਪਤ ਕਰ ਲੈਣਾ, ਔਰ ਸੱਚੇ ਨਾਮ ਦਾ ਜਿਹੜਾ ਸੁਆਓ ਪ੍ਰਯੋਜਨ ਆ ਜਾਂ ਲਾਭ ਆ, ਉਹਦੇ ਕਰਕੇ ਮਨ ਜਿਹੜਾ, ਮਨ ਤਾਂ ਨਿਰਮਲ ਸਾਫ ਸੁਭਾਅ, ਮਨ ਵੀ ਪਾਣੀ ਪੜ ਕੇ ਸਿਮਰਨ ਨਾਲ ਪਵਿੱਤਰ ਹੋ ਜਾਂਦਾ, ਸਰੀਰ ਸੇਵਾ ਕਰਕੇ ਪਵਿੱਤਰ ਹੋ ਜਾਂਦਾ। ਆਸ਼ ਪਹਿਰ ਪਾਰ ਬ੍ਰਹਮ ਧਿਆਈਏ, ਪੂਰਵ ਲਿਖਤ ਹੋਏ ਤਾਂ ਪਾਈਏ। ਇਹ ਪਿਛਲੇ ਕਰਮ ਦੀ ਲਿਖਤ ਜਿਹੜੀ ਹੈ ਉਹ ਚੰਗੀ ਲਿਖੀ ਹੋਈ ਹੋਵੇ ਤਾਂ ਫਿਰ ਮਹਾਰਾਜ ਜੀ ਬਖਸ਼ਿਸ਼ ਨਾ ਅੱਠੇ ਪੈਰ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕੀਤਾ ਜਾਂਦਾ ਹੈ, ਧਿਆਉਣਾ ਪਾਈਦਾ ਹੈ। ਸਰਨ ਪਏ ਜਪ ਤੀਨ ਦਇਆਲਾ, ਨਾਨਕ ਜਾਚਿਆ ਸੰਤਰ ਵਾਲਾ। ਪਾਤਸ਼ਾਹ ਜੀ ਕਹਿੰਦੇ ਅਸੀਂ ਨਾਮ ਜਪਦੇ ਉਸ ਦੀਨਾਂ 'ਤੇ ਜਿਹੜਾ ਦਇਆ ਕਰਨ ਵਾਲਾ ਪਰਮਾਤਮਾ, ਉਹਦੀ ਸ਼ਰਨ ਪਏ, ਔਰ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਰਵਾਲਾ ਧੂੜੀ ਜਿਹੜੀ ਹੈ ਉਹਨੂੰ ਮੰਗਦੇ ਹਨ, ਅਥਵਾ ਸੰਤਾਂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਦੀ ਧੂੜ ਮੰਗਦੇ ਹਨ ਔਰ ਨਾਮ ਜਪਦੇ ਹਨ। ਸੂਹੀ ਮਹੱਲਾ ਪੰਜਵਾਂ, ਕਰਕਾ ਕਾਜ ਨਾ ਜਾਣੀ ਰੂੜਾ, ਝੂਠਾ ਧੰਦਾ ਰਚਿਓ ਮੂੜਾ। ਇਹ ਨਿਰੰਕਾਰ, ਇਹ ਜੀਵ ਐਸਾ ਅਪਵਿੱਤਰ ਆ ਕਿ ਇਹ ਰੂੜਾ, ਰੂੜਾ ਨਾਲ ਸੁੰਦਰ ਦਾ ਜਿਹੜਾ ਸੁੰਦਰ ਸਰੂਪ ਨਿਰੰਕਾਰ ਹੈ, ਉਹਦੀ ਪ੍ਰਾਪਤੀ ਦਾ ਜਿਹੜਾ ਕੰਮ ਹੈ ਉਹਨੂੰ ਤਾਂ ਜਾਣਦਾ ਨਹੀਂ, ਹੋਰ ਧੰਦਿਆਂ 'ਚ ਲੱਗਿਆ ਹੋਇਆ। ਇਸ ਵਾਸਤੇ ਇਹ ਜਿਹੜਾ ਮੂਰਖ ਅਗਿਆਨੀ ਜੀਵ ਹੈ, ਝੂਠੇ ਧੰਦਿਆਂ ਵਿੱਚ ਦਿਨ ਰਾਤ ਰਚਿਆ ਮਿਚਿਆ ਰਹਿੰਦਾ ਹੈ। ਇਸੇ ਕਰਕੇ ਮੂਰਖ ਹੈ, ਜੇ ਤੂੰ ਲਾਭ ਹੈ ਤੇ ਤਦ ਲਗਨਾ ਨਿਰੰਕਾਰ। ਇਹ ਕਿਸੇ ਦੇ ਵੱਸ ਨਹੀਂ ਜਿੱਧਰ ਤੇਰੀ ਮਾਇਆ ਨਾਲ ਆਇਆ ਉਧਰੇ ਜੀਵ ਲੱਗ ਰਹੇ ਹਨ। ਜਾ ਤੂੰ ਜੇ ਤੇਰਾ ਨਾਮ ਜਪਣਾ, ਜੇ ਆਪ ਜੀ ਦੀ ਕਿਰਪਾ ਹੋ ਜਾ ਰਹਾ, ਫਿਰ ਤੁਸੀਂ ਇਹਨੂੰ ਨਾਮ ਜਪਣ ਦੀ ਸੋਝੀ ਦੇ ਦਿੰਦੇ ਹੋ। ਜਦੋਂ ਤੂੰ ਇਹ ਦਾਤ ਦੇਵੇਗਾ ਤੇਰੇ ਇਹ ਨਾਮ ਜਪੇਗਾ। ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅੰਦਨ ਵਾਤੇ। ਇਹ ਨਿਰੰਕਾਰ ਜਿਹੜੇ ਤੇਰੇ ਦਾਸ ਸੇਵਕ ਹੈ, ਉਹ ਤੇਰੇ ਨਾਮ ਜਪਣ ਦੀ ਰੰਗਣ ਚੰਗੇ ਹੋਏ। ਪਾਤਸ਼ਾਹ ਕਹਿੰਦੇ ਉਹ ਦਿਨ ਰਾਤ ਰਸਾਇਣ ਰਸਾਂ ਦਾ ਘਰ ਕੌਣ ਹੈ? ਨਿਰੰਕਾਰ ਉਹਦੇ ਨਾਮ ਦੇ ਵਿੱਚ ਮਾਤੇ ਮੈਨੇ ਮਸਤ ਰਹਿੰਦੇ ਹਨ। ਬਾਹਣ ਪਗਰ ਪ੍ਰਵਿਆਪੇ ਕੱਢੇ ਜਨਮਿਆਂ ਨੂੰ ਕੇ ਟੂਟੇ ਗਾਢੇ। ਉਹ ਨਿਰੰਕਾਰ ਨੇ ਮਨ ਬੁੱਧੀ ਰੂਪੀ ਬਾਂਹ ਨੂੰ ਪਕੜ ਕੇ ਇਹ ਸੰਸਾਰ ਸਾਗਰ ਡੁੱਬਦਿਆਂ ਨੂੰ ਕੱਢ ਲਿਆ, ਔਰ ਜਨਮਾਂ ਜਨਮਾਂਤਾਂ ਦੇ ਜਿਹੜੇ ਉਹਦੇ ਨਾਲ ਟੁੱਟੇ ਹੋਏ ਵਿਛੜੇ ਹੋਏ ਸੀ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਨੂੰ ਇਹ ਨਾਮ ਦੀ ਬਰਕਤ ਦੇ ਕੇ ਆਪਣੇ ਨਾਲ ਗੰਢ ਲਿਆ, ਆਪਣੇ ਨਾਲ ਮਿਲਾ ਲਿਆ ਹੈ। ਉਧਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾ ਸਰ ਸਰਨ ਦੁਆਰੇ। ਨਿਰੰਕਾਰ ਸਾਡੇ 'ਤੇ ਮਿਹਰ ਦੀ ਨਜ਼ਰ ਕਰੋ, ਸਾਨੂੰ ਤਾਰ ਲਓ। ਇਹ ਨਿਰੰਕਾਰ ਅਸੀਂ ਆਪ ਜੀ ਦੀ ਚਰਨ ਸ਼ਰਨ ਵਿੱਚ ਆ ਗਏ ਹਾਂ, ਤੁਹਾਡੇ ਦੁਆਰੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਸੂਈ ਮਹਲਾ ਪੰਜਵਾਂ, ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ, ਸਰਬ ਸੂਖ ਫਿਰ ਨਹੀਂ ਡੋਲ ਆਇਆ। ਸੰਤਾਂ ਮਹਾਂਪੁਰਖਾਂ ਦੀ ਬਖਸ਼ਿਸ਼ ਨਾਲ ਅਸੀਂ ਉਹ ਨਿਸ਼ਚਲ ਕਰ ਜਿਹੜਾ ਉਹਨੂੰ ਪ੍ਰਾਪਤ ਕਰ ਲਿਆ, ਜਿਹੜਾ ਸਦਾ ਰਹਿਣ ਵਾਲਾ ਸੱਚਖੰਡ ਵਸਾ ਨਿਰੰਕਾਰ, ਔਰ ਮਹਾਂਪੁਰਸ਼ਾਂ ਦੀ ਮਿਹਰ ਦੇ ਨਾਲ ਨਿਸ਼ਚਲ ਇਹ ਜਿਹੜਾ ਅਚਲ ਕਰ ਆ ਆਪਣਾ ਆਤਮ ਸਰੂਪ, ਉਸਨੂੰ ਪਾ ਲਿਆ ਹੈ। ਸਰਬ ਸੁਖ ਫਿਰ ਨਹੀਂ ਡੋਲਾ, ਹੁਣ ਸਾਰੀ ਤਰ੍ਹਾਂ ਦੇ ਸੁੱਖ ਪ੍ਰਾਪਤ ਹੋ ਗਏ, ਔਰ ਪੁਨਾ ਮਨ ਮੁੜ ਕੇ ਡੋਲਿਆ ਨਹੀਂ। ਗੁਰੂ ਧਿਆਏ ਹਰ ਚਰਨ ਮਨ ਚੀਨੇ, ਸਤਿਗੁਰ ਸੱਚੇ ਪਾਤਸ਼ਾਹ ਦਾ ਧਿਆਨ ਕਰਕੇ ਚਰਨ ਜਿਹੜੇ ਪੂਜਨੇ ਕਿ ਵੇਦਾਂ ਗ੍ਰੰਥਾਂ ਦੇ ਅੰਦਰ ਜਿਹੜਾ ਪ੍ਰਤਿਪਾਦ ਕਥਨ ਕਰਨ ਜੋ ਨਿਰੰਕਾਰ ਆ, ਉਹਨੂੰ ਆਪਣੇ ਮਨ ਵਿੱਚ ਜਾਣ ਲਿਆ, ਔਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਏ ਧਿਆਨ ਕਰਕੇ ਪਰਮੇਸ਼ੁਰ ਦਾ ਸਿਮਰਨ ਜਿਹੜਾ ਕਰਨਾ, ਉਹ ਮਨ 'ਚ ਚੀਨੇ ਜਾਣ ਲਿਆ ਕਿ ਸਿਮਰਨ ਤੋਂ ਇਹਨਾਂ ਛੁਟਕਾਰਾ ਨੇ। ਸੋਧੋ ਸੋਧ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਤਾਤੇ ਕਰਤਾ ਅਸਰ ਕਿੰਨੇ ਰਹਾ। ਇਸ ਵਾਸਤੇ ਜਿਹੜਾ ਕਰਤਾ ਪੁਰਖ ਸੀ, ਉਹਨੂੰ ਹੁਣ ਸਾਡੇ ਮਨ ਨੂੰ ਅਸਰ ਮੈਨੇ ਅਚਲ ਕਰ ਦਿੱਤਾ ਹੈ। ਰਹਾ ਸ੍ਰੀ ਮਨ ਸੰਤ ਬਾਬਾ ਹੀਰਾ ਸਿੰਘ ਬਿਹਾਲਿਆ, ਉਹਨਾਂ ਦੀ ਸਿੱਖਿਆ ਦਾ ਅਤੇ ਮਾਤਾ ਜੀ ਬਾਦਸ਼ਾਹ ਜੀ ਮੈਲੇ ਵਾਲੇ ਹੋਏ। ਉਹਨਾਂ ਤੋਂ ਪਹਿਲਾਂ ਮਹਾਂਪੁਰਖ ਸੀ ਬਾਬਾ ਗੁਲਾਬ ਸ਼ਾਹ ਜੀ, ਉਹਨਾਂ ਦੇ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਹੋਤੀ ਮਰਦਾਨ ਵਾਲਿਆਂ ਦੀ ਬਖਸ਼ਿਸ਼ ਸੀ। ਮਾਤਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਮਨ ਆ ਟਿਕਦਾ ਨਹੀਂ, ਪੰਜਾਂ ਪੁਕਾਰਾਂ ਵੱਲੋਂ ਕਾਬੂ ਨਹੀਂ ਆਉਂਦਾ, ਕਹਿਣ ਲੱਗੇ ਤੈਨੂੰ ਆ ਕੇ ਸਾਰੀ ਸਮਤ ਦਿਆਂਗੇ। ਇੱਕ ਝੌਂਪੜੀ ਬਣਾ ਲਈ, ਉਹਦੇ 'ਚ ਮਾਤਾ ਜੀ ਸਿਮਰਨ ਲਈ ਬੈਠ ਕੇ ਇੱਕ ਘੜਾ ਪਾਣੀ ਦਾ ਰੱਖ ਲੈਣਾ ਅਤੇ ਇੱਕ ਖੁਸ਼ਕ ਫੁਲਕਾ ਅੱਠੀਂ ਪੈਰੀ ਲਿਆਉਣਾ। ਉਹ ਸੇਵਾ 'ਚ ਹਾਜ਼ਰ ਰਹੇ, ਇੱਕ ਫੁਲਕਾ ਅੱਠਾਂ ਪੈਰਾਂ ਪਿੱਛੋਂ ਲਿਆਉਣਾ ਅਤੇ ਮਾਤਾ ਜੀ ਨੂੰ ਸਿਮਰਨ 'ਚ ਰਹਿਣਾ। 40 ਦਿਨ ਬੀਤੇ, ਜਦੋਂ ਫਿਰ ਉਹ ਦਰਵਾਜ਼ਾ ਖੋਲਿਆ ਅਤੇ ਕੀ ਦੇਖਿਆ, ਜਿਹੜੇ 40 ਫੁਲਕੇ ਉਹ ਚੱਪਲ ਦੇ ਮੁੱਠੀਆਂ 'ਚ ਦਿੱਤੇ ਹੋਏ ਆ, ਉਵੇਂ ਸੁੱਕੇ ਪਏ। ਕਹਿਣ ਲੱਗੇ ਪਏ ਹੋ, ਜੇ ਘੋੜਾ ਤਗੜਾ ਹੋਵੇ ਤਾਂ ਸਵਾਰ ਨੂੰ ਵੀ ਪੂਰੀ ਖੁਰਾਕ ਖਾ ਕੇ ਤਗੜੇ ਹੋਣਾ ਚਾਹੀਦਾ, ਫਿਰ ਕਾਬੂ ਆਏਗਾ, ਜਾਂ ਫਿਰ ਘੋੜੇ ਦੀ ਖੁਰਾਕ ਘਟਾਈ ਜਾਏ ਅਤੇ ਇਨਸਾਨ ਤਗੜਾ ਹੋਵੇ ਫਿਰ ਕਾਬੂ ਆਉਂਦਾ। ਇਹ ਸਰੀਰ ਕੀ ਘੋੜਾ ਆ, ਜੇ ਬਲਵਾਨ ਆ ਤਾਂ ਮਨ ਵੀ ਬਲਵਾਨ ਹੋਣਾ ਚਾਹੀਦਾ, ਜੇ ਫਿਰ ਮਨ ਬਲਵਾਨ ਨਹੀਂ ਤਾਂ ਸਰੀਰ ਕੀ ਘੋੜੇ ਨੂੰ ਫਿਰ ਕਮਜ਼ੋਰ ਕੀਤਾ ਜਾਏ। ਇਹ ਦੋਵੇਂ ਤਰੀਕੇ ਆ। ਇਸ ਤਰ੍ਹਾਂ ਹੁਣ ਤੂੰ ਸਿਮਰਨ ਕਰ, ਫਿਰ ਉਹਨਾਂ ਨੇ ਇਸੇ ਪ੍ਰਕਾਰ ਸਿਮਰਨ ਕੀਤਾ ਅਤੇ ਅੱਠਾਂ ਪੈਰਾਂ 'ਚ ਥੋੜ੍ਹਾ ਜਿਹਾ ਅੰਨ ਗ੍ਰਹਿਣ ਕਰਦੇ ਸੀ। ਉਹ ਵੀ ਛੋਟਾ ਜਿਹਾ ਅੰਨ ਕਰੇ, ਪਖੰਡ ਨਾ ਹੋਵੇ, ਸੁਆਗਣ ਨਾ ਹੋਵੇ ਰੰਡ। ਇਸ ਤਰ੍ਹਾਂ ਹੀ ਉਹਨਾਂ ਨੇ ਕਮਾਈ ਕੀਤੀ ਅਤੇ ਜਿਨ੍ਹਾਂ ਵਾਸਤੇ ਬਚਨ ਪ੍ਰਸਿੱਧ ਸੀ, ਜਾਂ ਬਾਬਾ ਬਕਾਲੇ ਜਾਂ ਬਾਬਾ ਬਿਹਾਲੇ। ਇਸ ਤਰ੍ਹਾਂ ਬਾਬਾ ਬਕਾਲਾ ਸਾਹਿਬ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ 27 ਸਾਲ 9 ਮਹੀਨੇ

ਸੀ। ਅੱਜ ਉਹਨਾਂ ਦਾ ਵੀ ਉੱਥੇ ਪਛਿਆ ਸਥਾਨ ਬੜਾ ਸੁੰਦਰ ਨਗਰ ਦੀ ਸੰਗਤ ਨੇ ਬਣਾਇਆ। ਉਹਨਾਂ ਕੋਲ ਕਿੰਨੇ ਮਹਾਂਪੁਰਖ ਗਾਂ ਭਰੋਸਾਏ। ਇਸ ਕਰਕੇ ਮਹਾਰਾਜ ਕਹਿੰਦੇ ਆ, ਤਾਂ ਤੇ ਕਰਤਾ ਅਸਥਿਰ ਕਿੰਨੇ ਆ। ਫਿਰ ਇਸੇ ਤਰ੍ਹਾਂ ਪੰਥ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰ ਰੋਜ਼ ਜੈਨ ਪੰਥ ਬਾਬਾ ਹਰਨਾਮ ਸਿੰਘ ਜੀ ਦੇ ਕੋਲ ਨੰਗੇ ਚਰਨੇ ਜਾਂਦੇ ਹੁੰਦੇ ਸੀ। ਉੱਥੇ ਫਿਰ ਮਹਾਂਪੁਰਖ ਪੰਥਨ ਬਾਬਾ ਕਰਮ ਸਿੰਘ ਗੋਤੀ ਮਦਾਨਾ ਸੇਵਕ ਸੀ, ਆਸ਼ੀਰਵਾਦ ਲੈਣੇ। ਸੋ ਰਸਤੇ 'ਚ ਜਾ ਰਿਹਾ ਅਤੇ ਇੱਕ ਕਿਸਾਨ ਹਲ ਵਾਹ ਰਿਹਾ ਸੀ ਅਤੇ ਨਾਮ ਦੀ ਧੁਨ ਸੁਣਾਈ ਦੇ ਰਹੀ। ਸੰਤ ਕਹਿਣ ਲੱਗੇ, ਬੜਾ ਕੋਈ ਭਾਗਾਂ ਵਾਲਾ ਹੈ, ਕਿਰਤ ਵੀ ਕਰ ਰਿਹਾ, ਨਾਮ ਜਪ ਰਿਹਾ। ਜਦੋਂ ਨੇੜੇ ਗਏ ਅਤੇ ਉਹ ਵੱਲ ਨਜ਼ਰ ਨਾ ਆਈ। ਫਿਰ ਪੁੱਛਿਆ ਵੀ ਇੱਥੇ ਕੋਈ ਮਹਾਂਪੁਰਖ ਹੈ। ਕਹਿਣ ਲੱਗੇ, ਸੰਤ ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ। ਜਦੋਂ ਫਿਰ ਉਹਨਾਂ ਨੇ ਦਰਸ਼ਨ ਲੈ ਗਏ ਅਤੇ ਉਹ ਪ੍ਰਤੱਖੇ ਹੀ ਸਾਰਾ ਕੌਤਕ ਦੇਖਿਆ। ਸੋ ਇਸ ਵਾਸਤੇ ਸੰਤ ਗਿਆਨੀ ਗਿਆਨ ਪਿੰਡਾਂ ਵਾਲੇ ਮਹਾਂਪੁਰਖ ਕਹਿਣ ਲੱਗੇ, ਮਹਾਰਾਜ ਕੋਈ ਐਸਾ ਮਹਾਂਪੁਰਖ ਹੈ ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਫਿਰ ਜਦੋਂ ਉੱਥੇ ਗਏ ਸੰਤ ਮਹਾਂਪੁਰਖ, ਗੁਰੂ ਮਹਾਰਾਜ ਤਾਪਿਆ ਸਾ ਜਿਹੜਾ ਚੌਰ ਦੀ ਸੇਵਾ ਬਾਕੀ ਸਿੰਘ ਮਹਾਰਾਜ ਚਰਨਾਂ 'ਚ ਬੈਠ ਗਏ। ਸਭ ਦੀਆਂ ਸੁਣ ਸਮਾਧੀਆਂ ਲੱਗ ਗਈਆਂ। ਕਹਿੰਦੇ ਜੀ, ਇੱਥੇ ਤਾਂ ਜਰੇ ਜਰੇ 'ਚ ਨਾਮ ਦੀ ਧੁਨਕਾਰ ਰਹੀ ਹੈ ਅਤੇ ਮਹਾਂਪੁਰਖਾਂ ਨੂੰ ਜਪਣਾ ਹੀ ਹੈ ਕਿ ਪਰਮਾਣੂ ਇੰਨੇ ਸਿਮਰਨ ਦੇ ਬਲਵਾਨ ਹੋ ਗਏ। ਇਹ ਮਹਾਂਪੁਰਖਾਂ ਨੇ ਆਪਣੀ ਕਥਾ 'ਚ ਵੀ ਵਚਨ ਦੱਸਿਆ। ਸੋ ਇਸ ਵਾਸਤੇ ਸਿਮਰਨ ਦਾ ਐਸਾ ਪ੍ਰਭਾਵ ਹੈ। ਕਹਿੰਦੇ ਕਰਤੇ ਪੁਰਖ ਨੇ ਸਾਡੇ ਹੁਣ ਮਨ ਨੂੰ, ਇਹ ਜਿਹੜਾ ਚਲਾਏ ਮਨ ਚੰਚਲ ਸੀ, ਇਹਨੂੰ ਅਚਲ ਕਰਤਾ, ਅਸਥਿਰ ਕਰ ਦਿੱਤਾ ਹੈ। ਰਹੋ ਗੁਣ ਗਾਵ ਤੋਂ ਚੁੱਥ ਬਣਾ ਸੀ, ਤਾਂ ਤੇ ਕਾਟੀ ਜਮਕੀ ਪਾਸੀ। ਔਰ ਚੁੱਥ ਜਿਹੜਾ ਅਗੇੜਿਆ, ਗੇੜਿਆਂ 'ਚ ਨਹੀਂ ਆਉਂਦਾ, ਬਾਕੀ ਸੰਸਾਰ ਤਾਂ ਚਰਾ ਸੁਣਿਆ ਕਿ ਉਹਨਾਂ ਦੇ ਗੇੜਿਆਂ 'ਚ ਨਾ, ਉਹ ਆਪ ਗੇੜਿਆਂ ਤੋਂ ਰਹਿਤ ਅਵਨਾਸੀ ਨਾਸਪੁਰ ਰਹਿਤ। ਉਹਦੇ ਗੁਣ ਗਾਉਂਦੇ ਹਨ, ਉਹਦੇ ਨਾਮ ਦੀ ਵਰਕਤ ਕਰਕੇ, ਤਾਂ ਤੇ ਕਰਕੇ ਪਰਮੇਸ਼ੁਰ ਦਾ ਨਾਮ ਜਪ ਕੇ ਜਮਾਂ ਦੀ ਫਾਸੀ ਜਿਹੜੀ ਫਾਹੀ ਹੈ ਕੱਟੀ ਗਈ ਹੈ। ਕਰ ਕਿਰਪਾਲੀ ਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਕਹਿੰਦੇ ਸਾਡੇ ਏਡੇ ਕਰਮ ਤੇ ਚੰਗੇ ਹਨ, ਮਹਾਰਾਜ ਨੇ ਆਪੇ ਮਿਹਰ ਕਰਕੇ ਸਾਨੂੰ ਆਪਣੇ ਲਾਟ ਲਾ ਲਿਆ ਅਤੇ ਇਸ ਨਾਮ ਰੂਪੀ ਉਪਦੇਸ਼ ਰੂਪੀ ਪੱਲੇ ਨਾਲ ਜੋੜ ਲਿਆ। ਇਸ ਵਾਸਤੇ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੁਆਰਾ ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ ਔਰ ਇਹਦੇ 'ਚ ਆਨੰਦ ਵਿੱਚ ਰਹਿੰਦੇ ਹਾਂ। ਸੂਹੀ ਮਹਲਾ ਪੰਜਵਾਂ, ਅੰਮ੍ਰਿਤ ਵਚਨ ਸਾਧਕੀ ਬਾਣੀ, ਜੋ ਜੋ ਜਪਿਆ ਤਿਸ ਕੀ ਵਤ ਹੋਵੇ, ਹਰ ਹਰ ਨਾਮ ਨਿਤ ਰਸਨ ਵਖਾਣੀ ਵਖਾਣੀ ਰਹੋ। ਪਾਤਸ਼ਾਹ ਕਹਿੰਦੇ, ਜਿਹੜੀ ਸੰਤਾਂ ਦੀ ਬਾਣੀ ਜਦੋਂ ਮੁਖਾਰ ਵਿੱਚੋਂ ਨਿਕਲਦੀ ਹੈ, ਉਹ ਜਿਹੜੇ ਬਚਨ ਅੰਮ੍ਰਿਤ ਵਾਂਗ ਬੜੇ ਰਸਦਾਈ ਸਵਾਦਲੇ ਮਿੱਠੇ ਲੱਗਦੇ ਆ। ਜੋ ਕਿ ਹੁਣ ਤਾੜਨਾ ਕਰਕੇ ਕਹਿੰਦੇ ਆ, ਉਹਦੇ 'ਚ ਵੀ ਰਸ, ਉਹਦੇ 'ਚ ਵੀ ਸਵਾਦ ਹੈ। ਜੋ ਜੋ ਜਪੈ ਤਿਸ ਕੀ ਗੱਤ ਹੋਵੇ, ਹਰ ਹਰ ਨਾਮ ਨਿਤ ਰਸਨ ਵਖਾਣੀ ਰਹੋ। ਇੱਥੇ ਕੋਈ ਜਾਤ ਕੋ ਜਾਤ ਦਾ ਕੋਈ ਐਸਾ ਨਿਯਮ ਨਹੀਂ ਕਿ ਉੱਚੀ ਜਾਤ ਵਾਲਾ ਜਪ ਸਕਦਾ, ਨੀਚ ਵਾਲਾ ਨਹੀਂ ਜਪ ਸਕਦਾ। ਜੋ ਜੋ ਕਹਿਤ, ਜਿਹੜਾ ਜਿਹੜਾ ਵੀ ਗੁਰਮੁਖ ਪਿਆਰਾ ਉਸ ਪਰਮੇਸ਼ੁਰ ਦੀ ਬਾਣੀ ਦਾ ਜਾਪ ਕਰਦਾ ਹੈ, ਉਹਦੀ ਮੁਕਤੀ ਹੋ ਜਾਂਦੀ ਹੈ। ਇਸੇ ਵਾਸਤੇ ਹਮੇਸ਼ਾ ਵਾਸਤੇ ਪਰਮਾਤਮਾ ਦੇ ਨਾਮ ਨੂੰ ਰਸਨਾ ਨਾ ਬਖਾਨੀ ਮੈਨੇ ਜਪਦਾ ਰਹਿ, ਕਥਨ ਕਰਦਾ ਰਹਿ, ਰਾਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨ ਮਨ ਹੈ ਪ੍ਰਵੇਸ਼ਾ। ਇਹ ਜਿਹੜਾ ਕਲਯੁਗ ਦਾ ਸਮਾਂ, ਇਹਦੇ 'ਚ ਕਲੇਸ਼ ਹੈ, ਰਾਗ ਹੈ, ਦਵੈਸ਼ ਹੈ, ਵਿਦਿਆ ਹੈ, ਸਿਮਤਾ ਹੈ, ਅਭਿਨਿਵੇਸ਼, ਝੂਠਾ ਹੱਠ, ਪੰਜ ਕਲੇਸ਼ ਮੰਨੇ ਯੋਗ ਵਾਲਿਆਂ ਨੇ। ਇਹ ਸਾਰੇ ਦੁੱਖ ਜਿਹੜੇ ਕਲੇਸ਼, ਇਹ ਮਿਟ ਜਾਂਦੇ। ਔਰ ਜਿਹਨਾਂ ਗੁਰਮੁਖ ਪਿਆਰ ਦੇ ਮਨ ਵਿੱਚ ਇੱਕੋ ਇੱਕ ਪਰਮੇਸ਼ੁਰ ਦੇ ਨਾਮ ਦਾ ਪ੍ਰਵੇਸ਼ ਹੋ ਗਿਆ, ਨਾਮ ਦਾ ਨਿਵਾਸ ਹੋ ਗਿਆ, ਉਹਨਾਂ ਦੇ ਸਾਰੇ ਕਲੇਸ਼ ਮਿਟ ਗਏ। ਸਾਧੂ ਧੂਰ ਮੁੱਖ ਮਸਤਕ ਲਾਈ, ਜਿਹਨੂੰ ਗੁਰਮੁਖ ਪਿਆਰਿਆਂ ਨੇ ਉਹ ਮਹਾਤਮਾ ਦੇ ਚਰਨਾਂ ਦੀ ਧੂੜੀ ਆਪਣੇ ਮੱਥੇ ਨੂੰ ਲਾਈ ਹੈ। ਔਰ ਜਿਹੜੇ ਮੁਖੀ ਹੈ ਮਹਾਤਮਾ ਕਮਾਈ ਵਾਲੇ ਹੈ, ਮੁੱਖ ਮੈਨੂੰ ਮੁਖੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾਈ ਹੈ। ਨਾਨਕ ਉਦਰੇ ਹਰ

ਗੁਰ ਕਿਰਨ ਆਈ ਪਾਤਸ਼ਾਹ ਕਿਰਪਾ ਕਰਦੇ ਆ। ਪੁੰਨ ਅਹੰਕਾਰ ਸਰੂਪੀ ਸਤਿਗੁਰਾਂ ਦੀ ਜਿਹੜਾ ਸ਼ਰਨ ਵਿੱਚ ਆ ਗਿਆ ਉਹ ਸੰਸਾਰ ਸਾਗਰ ਚੋਂ ਉਤਰੇ ਨੇ, ਉਹ ਗੁਰੂ ਪਿਆਰੇ ਤਰ ਗਏ ਹਨ। ਸੂਹੀ ਮਹਿਲਾ ਪੰਜਵਾਂ ਕਰਤੀ ਜਾ ਗੋਬਿੰਦ ਦਾ ਗੁਣ ਗਾਓ ਦਇਆਲਾ, ਹੇ ਗੋਇੰਦਰੀਆਂ ਦੇ ਪ੍ਰਕਾਸ਼ ਵੇਦਾਂ ਕਰਕੇ ਜਾਣੇ ਯੋਗ, ਮਹਾਂਪੁਰਖਾਂ ਦੁਆਰਾ ਜਾਣੇ ਯੋਗ, ਦਇਆ ਕਰਨ ਵਾਲੇ ਹੇ ਸਤਿਗੁਰੂ, ਬਥੇਰੇ ਦੁਨੀਆਂ ਦੇ ਗੁਣ ਗਾਵਾ ਦੇਖ ਲਿਆ ਕੁਝ ਨਹੀਂ ਲੱਗਿਆ, ਹੁਣ ਆਪ ਜੀ ਦੇ ਗੁਣ ਗਾ ਰਹੇ ਹਾਂ। ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹੋ, ਇਹ ਪੂਰੀ ਤਰ੍ਹਾਂ ਕਿਰਪਾ ਕਰਨ ਵਾਲੇ ਸਤਿਗੁਰੂ ਆਪਣੇ ਪਵਿੱਤਰ ਦਰਸ਼ਨ ਦਿਓ, ਸਾਡੀ ਬੁੱਧੀ ਤੋਂ ਮਾਇਆ ਦਾ ਪਰਦਾ ਦੂਰ ਕਰੋ, ਤੁਹਾਡੇ ਦਰਸ਼ਨ ਹੋ ਜਾਣ। ਦੇਖੋ ਸ਼੍ਰੀ ਮਰਦਾਨਾ ਜੀ, ਭਾਈ ਬਾਲਾ ਜੀ, ਰਾਏ ਬੁਲਾਰ ਜੀ ਅਤੇ ਦੌਲਤਾਂ ਦਾਸ ਦਾਈ, ਇਸ ਤਰ੍ਹਾਂ ਤੁਲਸਾਂ ਦਾਸ ਜੀ, ਤੁਹਾਨੂੰ ਬੇਬੇ ਨਾਨਕੀ, ਭਾਜੀ ਅਜੈ ਰਾਮ ਜੀ, ਹਾਂਜੀ, ਅਤੇ ਮਾਤਾ ਪਿਤਾ ਮਹਿਤਾ ਸ਼੍ਰੀ ਮਹਿਤਾ ਕਲਿਆਣ ਚੰਦਰ ਜੀ, ਜਗਤ ਮਾਤਾ ਤ੍ਰਿਪਤਾ ਜੀ, ਕਿੰਨੇ ਭਾਗਾਂ ਵਾਲੇ ਆ, ਜਾਂ ਗੋਪਾਲ ਪੰਡਿਤ ਹੈ, ਕੁਤਬਦੀਨ ਮੌਲਵੀ ਅਰਦਾਸ ਵੈਦ ਹੈ, ਜਿਹਨਾਂ ਨੂੰ ਮਹਾਰਾਜ ਦੇ ਬਾਲ ਸਰੂਪ ਵਿੱਚ ਦਰਸ਼ਨ ਹੋਏ, ਜਾਂ ਜਿਹੜੇ ਹੁਣ ਮਹਾਰਾਜ ਦੇ ਨਾਲ ਵਿਦਿਆਰਥੀ ਪੜ੍ਹਦੇ ਪੜ੍ਹਾਉਂਦੇ ਸਨ, ਇਹ ਭਾਗਾਂ ਨਹੀਂ ਹੈ। ਜਦੋਂ ਮਹਾਰਾਜ ਅਵਤਾਰ ਧਾਰਦੇ ਇਹਦਾ ਕਿੰਨੀਆਂ ਨੇੜੜੀਆਂ ਕੜੀਆਂ ਦਰਸ਼ਨ ਦਿਓ, ਉਹਨਾਂ ਨੂੰ ਸੁੱਤੇ ਸਿੱਧੇ ਹੁੰਦੇ ਰਹੇ। ਆਪਣੇ ਪਵਿੱਤਰ ਦਰਸ਼ਨ ਦੇਣਾ ਕਰੋ ਹੇ ਕਿਰਪਾਲੂ ਰਾਹੁਲ, ਕਰ ਕਿਰਪਾ ਤੂੰ ਹੀ ਪ੍ਰਤਪਾਲਾ, ਜੋ ਪਿੰਡ ਸਭ ਤੋਂ ਮਰਾਮਲ ਆ, ਮੇਹਰ ਕਰਕੇ ਸਾਨੂੰ ਅਤੇ ਸਾਰਿਆਂ ਨੂੰ ਵੀ ਤੁਸੀਂ ਪਾਲਾ, ਮੈਨੇ ਪ੍ਰਤਪਾਲਾ, ਪ੍ਰਤੀਪਾਲਾ, ਹਰ ਇੱਕ ਦੀ ਪ੍ਰਤਪਾਲਣਾ ਕਰ ਰਹੇ। ਜੀਓ ਪਿੰਡ ਸਭ ਤੋਂ ਮਰਾਮਲ, ਇਹ ਜੀਵ ਅਤੇ ਪਿੰਡ ਸਰੀਰ, ਇਹ ਸਾਰਾ ਜਿਹੜਾ ਮਾਲ ਟਾਂਡਾ ਜੋ ਕੁਝ ਵੀ ਸਾਜੋ ਸਮਾਜ ਆ, ਇਹ ਆਪ ਜੀ ਦਾ ਦਿੱਤਾ ਹੋਇਆ। ਅੰਮ੍ਰਿਤ ਨਾਮ ਚੱਲਿਆ ਜਪ ਨਾਲਾ, ਨਾਨਕ ਜਾਚਾ ਸੰਤਰ ਵਾਲਾ, ਇਹ ਅੰਮ੍ਰਿਤ ਰੂਪੀ ਪਰਮੇਸ਼ਰ ਦੇ ਨਾਮ ਦਾ ਜਪ। ਪਾਤਸ਼ਾਹ ਕਹਿੰਦੇ ਜਦੋਂ ਇਹ ਜੀਵ ਅੱਗੇ ਜਾਂਦਾ, ਇਹਦੇ ਨਾਲ ਇਹਦਾ ਸਹਾਇਕ ਬਣ ਕੇ ਫਿਰ ਪਰਮੇਸ਼ਰ ਦਾ ਨਾਮ ਇਹਦੇ ਨਾਲ ਜਾਂਦਾ। ਪਾਤਸ਼ਾਹ ਕਹਿੰਦੇ ਨਾਮ ਜਪਦਿਆਂ ਜਪਦਿਆਂ ਅੰਮ੍ਰਿਤ ਨਾਲਾ, ਹਿਰਦੇ 'ਚ ਅੰਮ੍ਰਿਤ ਦਾ ਪ੍ਰਵਾਹ ਚੱਲ ਪੈਂਦਾ। ਕਹਿੰਦੇ ਅਸੀਂ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਜਾਚਦੇ ਹਾਂ, ਮੰਗਦੇ ਹਾਂ, ਤਾਨੇ ਹਾਂ, ਜਿਹਨਾਂ ਦੇ ਅੰਦਰ ਇਹ ਨਾਮ ਬਾਣੀ ਅਮਰ ਦਾ ਪ੍ਰਵਾਹ ਚੱਲਦਾ, ਹਰ ਵੇਲੇ ਸਿਮਰ ਨਾਲ ਜੁੜੇ ਰਹਿੰਦੇ ਹਾਂ। ਸੂਈ ਮਹਿਲਾ ਪੰਜਵਾਂ, ਅਤੇ ਸੁਣ ਦੂਜਾ ਵਰਨਾ ਕੋਈ ਆਪੇ ਥੰਮੇ ਸੱਚਾ ਸੋਈ, ਉਹ ਨਿਰੰਕਾਰ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਨਹੀਂ, ਕਿਉਂਕਿ ਆਤਮਾ ਚੇਤਨ ਸੱਤਾ ਕਰਕੇ ਆਪੇ ਹੀ ਉਹ ਸੱਚਾ ਨਿਰੰਕਾਰ ਆਪ ਸਾਰਿਆਂ ਨੂੰ ਆਪਣੀ ਸੱਤਾ ਵੀ ਸੁਫੁਰਤੀ ਵੀ ਉਹੀ ਦੇ ਰਿਹਾ, ਔਰ ਸਾਰਿਆਂ ਨੂੰ ਥੰਮੇ ਥੰਮਦਾ ਵੀ ਉਹੀ, ਪੈਦਾ ਵੀ ਉਹੀ ਕਰਦਾ, ਇੱਜ਼ਤ ਵੀ ਉਹੀ ਕਰਦਾ, ਅਤੇ ਫਿਰ ਜਿਹੜਾ ਇਹਦਾ ਅੰਤ ਆ ਉਹ ਵੀ ਉਹਦੇ ਹੱਥ 'ਚ ਹੀ। ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ, ਨਿਰੰਕਾਰ ਪਰਮੇਸ਼ਰ ਜਿਹੜਾ ਉਹੀ ਮੇਰਾ ਆਸਰਾ ਰੂਪ, ਐਸਾ ਜੋ ਅਪਾਰ ਪਰਮੇਸ਼ਰ ਆ ਸਾਰਿਆਂ ਕਾਰਨਾਂ ਨੂੰ ਕਰਨ ਵਿੱਚ ਸਮਰੱਥ ਹੈ, ਜੋ ਕਰਨਾ ਚਾਹੇ ਉਹ ਕਰ ਸਕਦਾ ਹੈ। ਰਹੋ ਸਭ ਰੋਗ ਮਿਟਾਵੇ ਨਵਾਂ ਨਰੋਆ, ਨਾਨਕ ਰਖਾ ਪੇ ਹੋ। ਦੇਖੋ ਪਹਿਲਾਂ ਲੋਕ ਇਸ ਤਰ੍ਹਾਂ ਕਹਿੰਦੇ ਹੁੰਦੇ ਨੇ, ਕੱਟ ਲਓ ਵੀ ਭਾਈ ਮੁਗਲਾਂ ਦਾ ਤਪ ਤੇਜ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਿਲਾਫ ਚਾਰ ਜੰਗ ਦੀਆਂ ਫੌਜਾਂ ਨਾਲ ਚਾਰ ਜੰਗ ਲੜੇ, ਚੌਹਾਂ 'ਚ ਅਸਫਲਤਾ ਦਾ ਮੂੰਹ ਦੇਖਿਆ। ਇਸ ਵਾਸਤੇ ਮਹਾਰਾਜ ਸਮਰੱਥ ਹੈ, ਜੋ ਚਾਹੁਣ ਕਰ ਸਕਦੇ। ਦੁਨੀਆਂ ਨੂੰ ਦਿਖਾ ਦਿੱਤਾ ਕਿ ਧਰਮ ਦੀ ਸ਼ਕਤੀ, ਸਿਮਰਨ ਦੀ ਸ਼ਕਤੀ ਕਿੱਡੀ ਵੱਡੀ ਹੈ। ਸਭ ਰੋਗ ਮਿਟਾਵੇ ਨਵਾਂ ਨਰੋਆ, ਨਾਨਕ ਰਖਾ ਪੇ ਹੋ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਉਹ ਨਿਰੰਕਾਰ ਪਰਮੇਸ਼ਰ ਆਪਣੇ ਭਗਤਾਂ ਦਾ ਆਪੇ ਹੀ ਰਾਖਾ ਹੋਇਆ ਹੈ। ਉਸ ਨੇ ਆਪਣੇ ਪਿਆਰਿਆਂ ਦੇ ਸਾਰੇ ਰੋਗ ਵੀ ਦੂਰ ਕਰਤੇ ਆ, ਅਤੇ ਹੁਣ ਉਹ ਗੁਰਮੁਖ ਨੂੰ ਰੋਗ ਹੋ ਗਿਆ, ਕੋਈ ਰੋਗ ਨਹੀਂ ਰਿਹਾ। ਜਦੋਂ ਤਾਂ ਭਰੋਸਾ ਰੱਖੀਏ ਮਹਾਰਾਜ ਮਿਹਰ ਕਰ ਹੀ ਦਿੰਦੇ ਆ। ਕਹਿੰਦੇ ਹੁਣ ਨਿਰੰਕਾਰ ਨੂੰ ਪਾ ਕੇ ਅਸੀਂ ਨਰੋਆ, ਨਵੇਂ ਨਰੋਏ ਹੋਗਾ, ਨਰੋਗ ਹੋਗਾ,
ਜਿਸ ਤਰ੍ਹਾਂ ਹੁਣ ਰਜਨੀ ਦਾ ਪਤੀ ਕੋੜਾ ਸੀ, ਜਦੋਂ ਅੰਮ੍ਰਿਤ ਸਰੋਵਰ ਅੰਬਰ ਦੇ ਚਸ਼ਮੇ ਇਸ਼ਨਾਨ ਕੀਤਾ ਤੇ ਨਰੋਗ ਹੋ ਗਿਆ, ਨਵਾਂ ਨਰੋਆ ਹੋ ਗਿਆ। ਕਿਉਂ ਗੁਰੂ ਮਹਾਰਾਜ ਦੇ ਸਥਾਨ ਤੇ ਇੱਕੋ ਹੀ ਹੈ, ਜਿੱਥੇ ਵੀ ਕੋਈ ਸ਼ਰਧਾ ਨਾ ਇਸ਼ਨਾਨ ਕਰਦਾ ਜਾਂ ਸੇਵਾ ਕਰਦਾ, ਮਹਾਰਾਜ ਉੱਥੇ ਬਰਕਤ ਦੇ ਦਿੰਦੇ ਆ। ਇਹ ਨਵਾਂ ਮੈਂ ਨਹੀਂ ਨਵੀਨ, ਕਿਉਂਕਿ ਪਰਮੇਸ਼ੁਰ ਸਦਾ ਹੀ ਨਵਾਂ ਰਹਿੰਦਾ, ਉਹਨੂੰ ਪਾ ਕੇ ਹੁਣ ਨਰੋਏ ਬਿਲਕੁਲ ਤੰਦਰੁਸਤ ਹੋ ਗਏ ਹਾਂ। ਸੂਹੀ ਮਹਲਾ ਪੰਜਵਾਂ, ਦਰਸ਼ਨ ਕੋ ਲੋਚਿਆ ਸੋ ਕੋਈ, ਪੂਰਾ ਭਾਗ ਪ੍ਰਾਪਤ ਹੋਈ ਰਹੋ। 745 ਅੰਗ ਤੇ ਕਿਰਪਾ ਕਰਦੇ ਹਨ, ਕਹਿੰਦੇ ਉਸ ਨਿਰੰਕਾਰ ਦੇ ਦਰਸ਼ਨ ਨੂੰ ਸਾਰੇ ਕੋਈ ਸਾਰੀ ਸ੍ਰਿਸ਼ਟੀ ਲੋਚਦੀ ਆ, ਚਾਹੁੰਦੀ ਆ ਦਰਸ਼ਨ ਹੋ ਜਾਣ। ਪਰ ਉਸ ਨਿਰੰਕਾਰ ਦੀ ਪ੍ਰਾਪਤੀ ਪੂਰਿਆਂ ਭਾਗਾਂ ਕਰਮਾਂ ਵਾਲਿਆਂ ਨੂੰ ਹੁੰਦੀ ਹੈ। ਰਹੋ ਸਿਆਮ ਸੁੰਦਰਤਾ ਦੀ ਨੀਂਦ ਕਿਉਂ ਆਈ, ਮਹਾਮੋਹਨੀ ਦੂਤਾ ਲਾਈ। ਹੁਣ ਪ੍ਰੇਮੀ ਵੱਲੋਂ ਬੇਨਤੀ ਹੈ, ਸਿਆਮ ਸੁੰਦਰ ਕੌਣ ਹੈ ਨਿਰੰਕਾਰ ਪਰਮੇਸ਼ੁਰ, ਉਹਨੂੰ ਤਿਆਗ ਕੇ ਇਹ ਜਿਹੜਾ ਜੀਵ ਆ ਇਹਨੂੰ ਇੱਕ ਤਾਂ ਸਰੀਰਕ ਨੀਂਦ ਆ ਨਾ, ਇੱਕ ਵਿਦਿਆ ਰੂਪੀ ਨੀਂਦ ਆ ਗਿਆਨਤਾ ਰੂਪ, ਕਹਿੰਦੇ ਇਹ ਕਿਉਂ ਆ ਗਈ ਹੈ। ਪਾਤਸ਼ਾਹ ਉੱਤਰ ਚ ਦੱਸਦੇ ਮਹਾਮੋਹਨੀ, ਇਹ ਵੀ ਬਹੁਤ ਵੱਡਾ ਮੋਹ ਪਾਉਣ ਵਾਲੀ ਮਾਇਆ, ਇਸ ਨੇ ਇਹਦੇ ਮਗਰ ਕਾਮ ਕ੍ਰੋਧ ਲੋਭ ਮੋਹ ਕਾਰ ਇਹ ਦੂਤਾਂ ਦੀ ਜਿਹੜੀ ਪੰਗਤੀ ਸੀ, ਇਹ ਦੂਤਾਂ ਦਾ ਟੋਲਾ ਸੀ, ਇਹਦੇ ਮਗਰ ਲਾ ਦਿੱਤਾ। ਇਹ ਬੰਦੇ ਦੀ ਮਤ ਨੂੰ ਐਸੇ ਪੁੱਠੇ ਪਾਸੇ ਲਿਜਾਂਦੇ ਆ, ਲੱਗਣੀ ਨਹੀਂ ਦਿੰਦੇ ਸਿਮਰਨ ਵੱਲ, ਅਖੇੜਾ ਲਾ ਦਿੰਦੇ ਆ। ਪ੍ਰੇਮ ਵਿਛੋਹਾ ਕਰਤ ਗਸਾਈ, ਨਿਰਦਾ ਜਨ ਤਿਸ ਦਇਆ ਨਾ ਪਾਈ। ਪਾਤਸ਼ਾਹ ਕਹਿੰਦੇ ਆ ਇਹ ਜਿਹੜੇ ਦੂਤ ਹਨ ਕਸਾਈ, ਇਹ ਜਿਹੜੇ ਕਾਮ ਕ੍ਰੋਧ ਆ, ਇਹ ਐਸੇ ਇਹ ਪਰਮਾਤਮਾ ਦੇ ਪ੍ਰੇਮ ਦਾ ਵਿਛੋੜਾ ਕਰ ਦਿੰਦੇ ਆ, ਪਰਮਾਤਮਾ ਨਾਲੋਂ ਵਿਛੋੜ ਦਿੰਦੇ। ਜਦੋਂ ਬੁੱਧੀ ਪੁੱਠੇ ਪਾਸੇ ਤੁਰ ਪੈਂਦੀ ਹੈ ਤੇ ਸਿਮਰਨ ਸੇਵਾ ਵਾਲੇ ਮਨ ਕਿੱਥੇ ਲੱਗਣ ਦਿੰਦੇ, ਇਹ ਪੁੱਠੇ ਪਾਸੇ ਖਿੱਚੀ ਜਾਂਦੇ। ਕਸਾਈ, ਕਸਾਇਣ ਕੌਣ ਹੈ, ਇਹ ਜਿਹੜੀ ਮਾਇਆ ਇਹ ਕਸਾਈ ਦੀ ਨਹੀਂ ਹੈ, ਇਹ ਫਿਰ ਪ੍ਰੇਮ ਦੇ ਵਿੱਚ ਵਿਛੋੜਾ ਪਾ ਦਿੰਦੀ। ਇਸ ਵਾਸਤੇ ਜਿਹੜਾ ਜੀਵ ਹੈ ਇਹ ਅੰਦਰ ਮਾਇਆ ਦੀ ਕਸਾਈ ਨੇ ਕਸ ਨਾਮ ਹੁੰਦਾ ਖਿੱਚ ਆਈ ਹੋਈ ਹੈ। ਮਾਇਆ ਪਦਾਰਥਾਂ ਵਾਸਤੇ ਗੁਰੂਆਂ ਪੀਰਾਂ ਨਾਲ ਵੀ ਧੋਖਾ ਕਰਦਾ, ਉਹਦੇ ਕਰਕੇ ਫਿਰ ਜਿਹੜਾ ਜੀਵ ਹੈ ਇਹਦਾ ਵੀ ਨਿਰਦਈ ਸੁਭਾਅ ਬਣ ਜਾਂਦਾ। ਆਪਾਂ ਦੇਖਦੇ ਹਾਂ ਕਿਤੇ ਪੁੱਤ ਨੇ ਪਿਤਾ ਦਾ ਕਤਲ ਕਰਤਾ, ਇਸਤਰੀ ਦਾ ਕਰਤਾ, ਹਾਂਜੀ ਕਸਾਈ ਵਾਂਗੂ ਵਿਰਤੀ ਬਣ ਜਾਂਦੀ। ਇਹ ਮਾਇਆ ਜਿਹੜੀ ਹੈ ਜਦੋਂ ਇਹਦਾ ਲੋਭ ਹੋ ਜਾਂਦਾ, ਇਹ ਮਾਇਆ ਜਿਹੜੀ ਹੈ ਇਹਨੂੰ ਦਇਆ ਨਹੀਂ ਪਾਈ, ਦਇਆ ਨਹੀਂ ਰਹਿਣ ਦਿੰਦੀ। ਇਹ ਜਿਹੜੇ ਹੁਕਾਮ ਕਰੋਲੋਂ ਬਾਅਦ ਕੁਝ ਜਾਣਦੇ ਆ ਉਹ ਨਿਰਦਈ ਹੋ ਜਾਂਦੇ ਆ, ਕਿਉਂਕਿ ਉਹਨਾਂ ਦੇ ਅੰਦਰ ਨਿਰੰਕਾਰ ਦਇਆ ਨਹੀਂ ਪਾਈ। ਇਸ ਵਾਸਤੇ ਉਹ ਕਿਸੇ 'ਤੇ ਦਇਆ ਨਹੀਂ ਕਰਦੇ, ਉਹ ਕਿਹਨੂੰ ਬਖਸ਼ਦੇ ਹੀ ਨਹੀਂ, ਹਾਂਜੀ ਆਪਣਾ ਬਗਾਨਾ ਕੋਈ ਦੇਖਦੇ ਹੀ ਨਹੀਂ। ਅਣਕ ਯਤਨ ਬੀਤੀਆਂ ਨੂੰ ਪਰਮਾਈ ਕਰ ਬਾਸਨਾ ਦੇਵੇ ਦੁੱਤਰ ਮਾਈ। ਪਾਤਸ਼ਾਹ ਦੇ ਇਸ ਵਾਸਤੇ ਅਨੇਕਾਂ ਬਹੁਤ ਜਨਮ ਭਰਮਦਿਆਂ ਬਤੀਤ ਹੋ ਜਾਂਦੇ ਹਨ। ਪਾਤਸ਼ਾਹ ਕਹਿੰਦੇ ਆ ਇਹ ਜਿਹੜਾ ਨਾ ਤਰੇ ਜਾਣ ਵਾਲੀ ਦੁੱਤਰ ਬੜੀ, ਦੁੱਤਰ ਮੈਨੇ ਦੁਸਤਰ ਕਠਨ, ਮਾਈ ਮੈਨੇ ਮਾਇਆ, ਇਹ ਜੀਵ ਨੂੰ ਇਹ ਜਿਹੜਾ ਸਰੂਪ ਰੂਪ ਇਹ ਘਰ 'ਚ ਹਨ ਇਹ ਚ ਟਿਕਣ ਨਹੀਂ ਦਿੰਦੀ। ਅੰਨ ਦਾ ਮਤਲਬ ਹੁੰਦਾ ਇਹ ਦਵੈਸ਼ ਪਾ ਕੇ ਜਿਹੜੇ ਇਹ ਜੀਵ ਨੂੰ ਭਰਮਾਉਣ ਵਾਲੇ ਪੰਜੇ ਦੂਤ ਆ ਉਹਨਾਂ ਕਰਕੇ ਅਨੇਕਾਂ ਜਨਮੀ ਦੇ ਬਤੀਤ ਹੋ ਜਾਂਦੇ ਆ। ਮਾਈ ਤੋਂ ਮਤਲਬ ਇਹ ਭਾਈ ਜਿਹੜੀ ਦੋਸਤ ਇਹ ਕਠਨ ਜਿਹੜੇ ਕੰਮ ਕਰੋਲੂ ਮਹੁਕਾਰ ਆ ਇਹ ਸਰੂਪ ਰੂਪੀ ਘਰ 'ਚ ਇਹਨੂੰ ਨਿਵਾਸ ਨਹੀਂ ਕਰਨ ਦਿੰਦੇ ਹਨ। ਦਿਨ ਰਹਿਣ ਆਪਣਾ ਕੀ ਆ ਭਾਈ ਕਿਸ ਦੋਸਤ ਨੂੰ ਦੀਜਾ ਕਿਰਤ ਪਵਾਈ। ਫਿਰ ਜਿਹੜਾ ਜੀਵ ਆ ਦਿਨ ਰਾਤ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ, ਕਿਉਂਕਿ ਜਿਹੜੇ ਆਪਣੇ ਕਰਮ ਆ ਉਹ ਇਹਨੂੰ ਭਟਕਾਈ ਫਿਰਦੇ ਆ, ਭਵਾਈ ਮੈਨੇ ਭਵਾਉਂਦੇ ਫਿਰਦੇ ਆ, ਹੁਣ ਕਿਸੇ ਦਾ ਦੋਸ਼ ਨਹੀਂ। ਖਿਚਰਾ ਸੀਲਾ ਜੂਨਾਂ 'ਚ ਧੱਕੇ ਖਾਂਦਾ ਫਿਰਦਾ, ਜੂਨ ਸਾਜਨ ਸੰਤ ਜਨੂ ਭਾਈ, ਇਹ ਸੱਜਣੋ ਸੰਤ ਜਨੂ ਮਹਾਤਮਾ ਜਨੂ ਤੁਸੀਂ ਸੁਣੋ, ਇਸ ਵਾਸਤੇ ਬੇਅੰਗਮੋ ਤੁਸੀਂ ਵੀ ਸੁਣ ਲਓ, ਗ੍ਰਿਸਤੀ ਹੋ ਤੁਸੀਂ ਵੀ ਸੁਣ ਲਓ। ਕਹਿੰਦੇ ਇਹ ਜਨੋ ਗੁਰਮੁਖ ਜਨੋ, ਹਾਂਜੀ
وہ جڑے سجن سروپ سنت مہاپرکھاں دوارے پائی میں نے پائی نام پریم دا پریم دے نال گرو دی پانی دا اپدیش سن چرن سن نانگت پائی کی اپدیش دے ہیں جدوں تسیں آپا پاو ہنکار تیاگ کے ساتگوراں دی چرن گرہن کر لو گے پھر کی ہوئے گا گت پائی یہ تسیں مکتی نو پراپت کر لو گے راگ سوہی محلہ پنجواں کر چوتھا ایک اوہنکار ستگور پرساد ہوں ستگور سچے پاتشاہ جی مہر کر کے سمت دیں بڑی سوہاگی شاپری جام ہے گن گائے یہ شبدی اتھان کا دسن جی سوہی راگ ہے پنجویں ستگرو چوتھے کر چار تال شبد چار دے ہیں واحگرو جی ایک ہیں اوہنکار پرکاش روپ ہیں ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਿੱਧਾ ਹੋ ਕੇ ਬੈਠ ਇੱਕ ਦਿਨ ਸੱਚੇ ਪਾਤਸ਼ਾਹ ਗੋਂਦਵਾਲ ਸਾਹਿਬ ਦਰਸ਼ਨ ਕਰਨ ਵਾਸਤੇ ਤਰਨ ਤਾਰਨ ਨੂੰ ਜਦੋਂ ਚੱਲ ਰਹੇ ਸੀ ਰਾਤ ਬੜੀ ਹਨੇਰੀ ਆ ਗਈ ਨੇੜੇ ਪਠਾਣਾ ਦਾ ਪਿੰਡ ਸੀ ਉੱਥੇ ਵੀ ਥੋੜ੍ਹਾ ਟਿਕੀਏ ਗੁਰਸਿੱਖਾਂ ਨੂੰ ਭੇਜਿਆ ਵੀ ਪੁੱਛੋ ਜੇ ਕੋਈ ਇੱਥੇ ਜਵਾਬ ਵਿੱਚ ਥੋੜ੍ਹਾ ਸਮਾਂ ਰੁਕ ਲਈ ਜਦੋਂ ਮਾਰਾ ਹੁਕਮ ਪਾ ਕੇ ਗਏ ਉਹ ਪਠਾਣਾ ਦਾ ਪਿੰਡ ਸੀ ਉਹ ਸ਼ਰਾਬਾਂ ਵਿੱਚ ਮੌਜ ਮਸਤੀਆਂ 'ਚ ਲੱਗੇ ਸੀ ਸੁਰਾ ਸੁੰਦਰੀ ਬੇਸਵਾ ਦੇ ਮੁਜਰੇ ਹੋ ਰਹੇ ਸੀ ਕਹਿੰਦੇ ਇੱਥੇ ਕੋਈ ਰੋਕਣ ਲਈ ਜਗ੍ਹਾ ਨਹੀਂ ਅਤੇ ਆ ਕੇ ਜਦੋਂ ਮਾਰਾ ਨੂੰ ਦੱਸਿਆ ਕਿ ਉਹ ਜਿਹੜੇ ਖਾਣ ਪਠਾਣ ਆ ਉਹ ਕਹਿੰਦੇ ਇੱਥੇ ਤੁਹਾਡੇ ਰਹਿਣ ਲਈ ਕੋਈ ਜਗ੍ਹਾ ਨਹੀਂ ਪਾਤਸ਼ਾਹ ਅੱਗੇ ਚਲੇ ਗਏ ਅੱਗੇ ਟੁੱਟੀ ਹੋਈ ਛੰਨ ਸੀ ਉੱਥੇ ਖਟ ਗਏ ਅਤੇ ਉੱਥੇ ਭਗਤ ਨਿਮਾ ਜੀ ਉਹ ਭਜਨ ਕਰ ਰਹੇ ਸੀ ਉਹਨਾਂ ਦਾ ਵਿਹਾਰ ਇਸ ਤਰ੍ਹਾਂ ਹੁੰਦਾ ਸੀ ਜਦੋਂ ਜ਼ਿਮੀਂਦਾਰ ਕਿਸਾਨ ਲੋਕ ਨਾ ਵਾਢੀ ਕਰ ਲੈਂਦੇ ਸੀ ਉਹ ਖੇਤਾਂ 'ਚ ਸਿੱਟੇ ਚੋਗੇ ਹੁੰਦੇ ਆ ਉਹ ਚੋਗ ਚੋਗ ਕੇ ਇਕੱਠੇ ਕਰ ਲੈਂਦੇ ਸੀ ਜੋ ਸੇੜਾ ਚੋਗਣਾ ਕਹਿੰਦੇ ਫਿਰ ਉਹ ਦਾਣੇ ਕੱਢ ਕੇ ਪੀ ਕੇ ਪ੍ਰਸ਼ਾਦੇ ਬਣਾਉਣੇ ਆਏ ਗਏ ਨੂੰ ਛਕਾਉਣੇ ਸੇਵਾ ਕਰਨੀ ਅਤੇ ਸੰਗਤ ਨੂੰ ਕਿਸੇ ਗੁਰਸਿੱਖ ਨੂੰ ਛਕਾ ਕੇ ਫਿਰ ਛਕਣੇ ਮਹਾਰਾਜ ਉਹਦੇ ਜਿੱਥੇ ਝੌਂਪੜੀ ਸੀ ਆ ਗਿਆ ਚੱਕੀ ਉਹਨੂੰ ਰੁਕੀ ਹੋਈ ਸੀ ਅਤੇ ਉਸ ਅਨਾਜ ਨੂੰ ਆਪੇ ਬਾਣੀ ਪੜ੍ਹਦਿਆਂ ਇਕੱਠਾ ਕਰਨਾ ਬਾਣੀ ਪੜ੍ਹਦਿਆਂ ਆਟਾ ਪੀਣਾ ਬਾਣੀ ਪੜ੍ਹਦਿਆਂ ਲੰਗਰ ਤਿਆਰ ਕਰਨਾ ਫਿਰ ਅਰਦਾਸ ਕਰਕੇ ਭੋਗ ਲਵਾ ਕੇ ਅਰਦਾਸ ਕਰਨੀ ਫਿਰ ਗੁਰਸਿੱਖ ਨੂੰ ਭੇਜੋ ਅਤੇ ਛਕਾ ਕੇ ਉਸ ਛਕਣਾ ਅਤੇ ਅੰਦਰ 53 ਵੀ ਸਾਦਾ ਹੀ ਸੀ ਜਦੋਂ ਮਾਰੇ ਗਏ ਉਸਨੂੰ ਮਹਾਰਾਜ ਨੂੰ ਉੱਥੇ ਬਿਰਾਜਮਾਨ ਕਰਕੇ ਪ੍ਰਸ਼ਾਦ ਸਿੰਘ ਨੂੰ ਬੇਨਤੀ ਕੀਤੀ ਅਤੇ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਜਲ ਪਾਣੀ ਛਕਿਆ ਕਹਿੰਦੇ ਮਹਾਰਾਜ ਕੋਈ ਜਲ ਥੋੜ੍ਹਾ ਦੂਰ ਹੈ ਅਤੇ ਹੁਕਮ ਕਰੋ ਮੈਂ ਲੈ ਆਵਾਂ ਪਾਤਸ਼ਾਹ ਨੇ ਨਹੀਂ ਪਾਣੀ ਤਾਂ ਇੱਥੇ ਹੈਗਾ ਚੱਲ ਤੈਨੂੰ ਦਿਖਾ ਦਿੰਦੇ ਹਾਂ ਉੱਥੇ ਸੁੱਕਾ ਇੱਕ ਚਸ਼ਮਾ ਜਿਹਾ ਸੀਗਾ ਅਤੇ ਇੱਕ 8 ਨੁਕਰਾਂ ਵਾਲੀ ਝੀਮ ਜੀ ਪਈ ਸੀ ਮਹਾਰਾਜ ਕਹਿੰਦੇ ਚੁੱਪ ਨਾ ਜਦੋਂ ਚੁੱਕੀ ਅਤੇ ਉਸੇ ਵੇਲੇ ਜਲ ਦਾ ਚਸ਼ਮਾ ਬਹਿ ਗਿਆ ਅਤੇ ਸਾਰਾ ਚੁੰਮਾ ਭਰ ਗਿਆ ਮਹਾਰਾਜ ਕਹਿੰਦੇ ਇਹ ਹੁਣ ਜਲ ਨਹੀਂ ਸੁੱਕੇਗਾ ਇਹ 8 ਗੁਣਾਂ ਨਾਲ ਵੀ ਭਰਿਆ ਰਹੇਗਾ ਸਰਗੁਣ ਮੰਨਣ ਅਤੇ ਨਿਰਾਸਨ ਤਾਤੂਆਂ ਦਾ ਸੁਣ ਸੋਧਨ ਬੈਰਾਗ ਹੋਏ ਘੱਟ ਸਮੇਂ ਦੀ ਮੋਕਸ਼ ਇੱਛਾ ਜਿਹੜੀ ਮਾਈ ਇੱਥੇ ਆ ਕੇ ਇਸ਼ਨਾਨ ਕਰੇਗੀ ਉਹਦੀ 18 ਦੀ ਬਿਮਾਰੀ ਨਹੀਂ ਰਹੇਗੀ ਜਿਹਦੇ ਬੱਚੇ ਜਿਹੜੇ ਆ ਉਹ ਸਿਰੇ ਨਹੀਂ ਚੜ੍ਹਦੇ ਵਿੱਚੇ ਹੀ ਮਰ ਜਾਂਦੇ ਆ ਇਹ ਭਾਈ ਹਿਮਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਪਵਿੱਤਰ ਉਪਦੇਸ਼ ਬਖਸ਼ਿਆ ਭਲੀ ਸੁਹਾਵੀ ਛਾਪਰੀ ਜਮ ਹੈ ਗੁਣ ਗਾਏ ਪਾਤਸ਼ਾਹ ਕਹਿੰਦੇ ਇਹ ਛੱਪਰੀ ਵੀ ਚੰਗੀ ਹੈ ਜਮ ਜਿਹਦੇ ਵਿੱਚ ਨਿਰੰਕਾਰ ਦੇ ਗੁਣ ਗਾਏ ਜਾਂਦੇ ਹਨ ਪਾਤਸ਼ਾਹ ਨੇ ਗਾਥਾ ਦੀ ਬਾਣੀ ਵੀ ਦੱਸਿਆ ਨਾ ਸੁੰਦਰ ਮੰਦਿਰ ਸਹਿਣ ਹੈ ਜੀਣ ਮੱਧ ਹਰ ਕੀਰਤਨ ਉਹ ਮੰਦਿਰ ਬਈ ਸੁੰਦਰ ਹੈ ਜਿਹਨਾਂ ਦੇ ਅੰਦਰ ਹਰੀ ਦਾ ਜਸ ਹੁੰਦਾ ਵਿੱਚੇ ਸ਼ਰਾਬਾਂ ਕੁਆਬਾਂ ਗੰਦੇ ਗੀਤ ਗਾਏ ਜਾਂਦੇ ਆ ਉਹ ਮੰਦਿਰ ਕਾਹਦੇ ਕਿਤੇ ਕਾਮ ਨੂੰ ਧੌਲ ਹਰ ਜਿੱਤ ਹਰ ਵਿੱਚ ਰਾਏ ਰਾਹ ਪਾਤਸ਼ਾਹ ਕਹਿੰਦੇ ਉਹ ਜਿਹੜੇ ਪੱਕੇ ਧੌਲਰ ਧੌਲ ਹਰ
ਪੋਲਸ ਉਹ ਪੱਕੇ ਚੂਨੇ ਗਏ ਗੱਚ ਮੰਦਰ ਮਕਾਨ ਬਣੇ ਆ ਕੋਠੀਆਂ ਬਣੀਆਂ ਕਹਿੰਦੇ ਕਿਹੜੇ ਕੰਮ ਹੈ ਕਿਸੇ ਕੰਮ ਨੂੰ ਜਿਨ੍ਹਾਂ ਦੇ ਰਹਿਣ ਵਾਲੇ ਜਿਹੜੇ ਹਾਂਜੀ ਉਹ ਨਿਰੰਕਾਰ ਨੂੰ ਜਿੱਥੇ ਰਹਿਣ ਨਿਰੰਕਾਰ ਵਿਸਰਾਏ ਨੇ ਭੁੱਲ ਜਾਂਦਾ ਵਿਸਰ ਜਾਂਦਾ ਰਾਹੋ ਅੰਧ ਗਰੀਬੀ ਸਾਧ ਸੰਗਤ ਪ੍ਰਭ ਚੇਤੇ ਆਏ ਕਹਿੰਦੇ ਉਸ ਗਰੀਬ ਅਵਸਥਾ ਨਿਵਰਤਾਲੀ ਅਵਸਥਾ 'ਚ ਆਨੰਦ ਆ ਕਹਿੰਦੇ ਜਿਹਦੇ ਵਿੱਚ ਸੰਤਾਂ ਦੀ ਸੰਗਤ ਕਰਕੇ ਨਿਰੰਕਾਰ ਚੇਤੇ ਆਉਂਦਾ ਜਲ ਜਾਵੇ ਬੜਪਣਾ ਮਾਇਆ ਲਪਟਾਏ ਹਾਂਜੀ ਪਾਤਸ਼ਾਹਾਂ ਦੇ ਇਹੋ ਜਿਹੇ ਵੱਡੇਪਣ ਨੂੰ ਕੀ ਕਰਨ ਉਹ ਜਲ ਜਾਏ ਸੜ ਜਾਏ ਬਲ ਜਾਏ ਔਰ ਜਿਹਦੀ ਉਪਮਾ ਵਡਿਆਈ ਕਰਕੇ ਇਹ ਜਿਹੜਾ ਜੀਵ ਹੈ ਮਾਇਆ 'ਚ ਲਪਟਾਏ ਫਸ ਜਾਂਦਾ ਕੀ ਫਾਇਦਾ ਹੈ ਕੀਰਤਨ ਪੀਸ ਓਢ ਕਾਮਰੀ ਸੁੱਖ ਮਨ ਸੰਤੋਖ ਆਏ ਪਾਤਸ਼ਾਹ ਕਹਿੰਦੇ ਆ ਉਸ ਪੀਸਣ ਚੱਕੀ ਨੂੰ ਪੀਣ ਕਰਕੇ ਔਰ ਕਾਮਰੀ ਕੰਬਲੀ ਜਿਹੜੀ ਹੈ ਉਹਨੂੰ ਓਢ ਉਹਨੂੰ ਆਚਾਰਨ ਕਰਕੇ ਉਹਨੂੰ ਆਚਾਰਨ ਕਰਕੇ ਹਾਂਜੀ ਉਹ ਕੰਬਲੀ ਜਿਹੜੀ ਹੈ ਉਹਨੂੰ ਓਢਣ ਕਰਕੇ ਉਹਨੂੰ ਪਹਿਨਣ ਕਰਕੇ ਪੀਸਣ ਪੀਸ ਓਢ ਕਾਮਰੀ ਚੱਕੀ ਨਾ ਪੀਣ ਨੂੰ ਪੀਣਾ ਅਤੇ ਫਿਰ ਉਹ ਕੰਬਲੀ ਜਿਹੜੀ ਉਹਨੂੰ ਉੱਡ ਕੇ ਸੁੱਖ ਹੁੰਦਾ ਮਨ ਸੰਤੋਖ ਆ ਮਨ ਵਿੱਚ ਸੰਤੋਖ ਆ ਜਾਵੇ ਐਸੋ ਰਾਜਨ ਕਿਤ ਹੈ ਕਾਜ ਜਿਤ ਨੇ ਤ੍ਰਿਪਤਾ ਪਾਤਸ਼ਾਹਾਂ ਦੇ ਇਸ ਤਰ੍ਹਾਂ ਦਾ ਰਾਜ ਜਿਹੜਾ ਹਾਂਜੀ ਉਹ ਕਿਸੇ ਕੰਮ ਨਹੀਂ ਹੁੰਦਾ ਜਿੱਥੇ ਗਊ ਗਰੀਬ ਦੀ ਰੱਖਿਆ ਨਹੀਂ ਹੁੰਦੀ ਭੁੱਖੇ ਨੂੰ ਰੋਟੀ ਨੂੰ ਨੰਗੇ ਨੂੰ ਕੱਪੜਾ ਨਹੀਂ ਬਿਮਾਰ ਨੂੰ ਦਵਾਈ ਨਹੀਂ ਮਿਲਦੀ ਅਤੇ ਰਹਿਸ਼ ਵਾਸਤੇ ਮਕਾਨ ਨਹੀਂ ਮਿਲਦਾ ਉਹ ਰਾਜ ਕਾਹਦੇ ਕੰਮ ਹੈ ਜਿਤਨਾ ਤ੍ਰਿਪਤ ਹੈ ਜਿਹਦੇ 'ਚ ਉਹ ਬੇਸੰਤੋਖੇ ਆਪ ਨਹੀਂ ਤ੍ਰਿਪਤ ਹੁੰਦੇ ਪਰਜਾ ਵੀ ਭੁੱਖੀ ਮਰਦੀ ਜਿਹਦੇ 'ਚ ਕੋਈ ਤ੍ਰਿਪਤੀ ਨਹੀਂ ਕੋਈ ਸੁੱਖ ਨਹੀਂ ਕੋਈ ਸ਼ਾਂਤੀ ਨਹੀਂ ਸ਼ਰਾਬਾਂ ਖੁਆਬਾਂ 'ਚ ਲੱਗੇ ਹੋਏ ਆ ਆਏਗਾ ਤਾਂ ਕੋਈ ਸਤਿਕਾਰ ਸੇਵਾ ਨਹੀਂ ਨਗਨ ਫਿਰ ਤਰਾਂਗੇ ਕਹਿ ਉਹ ਸੋਭਾ ਪਾਏ ਉਹ ਸੋਭਾ ਪਾਏ ਪਰ ਤਨ ਪਾਈ ਹੇਮਾ ਜੀ ਕਹਿੰਦੇ ਚਾਹੇ ਉਹ ਪਰਮੇਸ਼ੁਰ ਦੇ ਪਿਆਰ ਵਿੱਚ ਨੰਗੇ ਫਿਰਦੇ ਫਿਰ ਵੀ ਉਸ ਤੋਂ ਬਾਅਦ ਪਾਉਂਦੇ ਆ ਜਿਵੇਂ ਧੰਨ ਧੰਨ ਬਾਬਾ ਵੀਰ ਮਦਾਸ ਜੀ ਉਹ ਨਗਨ ਹੀ ਰਹਿੰਦੇ ਸੀ ਹਾਂਜੀ ਪਰ 25 ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਫਿਰ ਉਹਨਾਂ ਨੂੰ ਬ੍ਰਹਮ ਗਿਆਨ ਦੀ ਜਿਹੜੀ ਅਵਸਥਾ ਪ੍ਰਾਪਤ ਹੋਈ ਉਹਨਾਂ ਤੋਂ ਫਿਰ ਬਾਬਾ ਗੁਰਮੁਖ ਸਿੰਘ ਬਾਬਾ ਸਾਧੂ ਸਿੰਘ ਹਾਂਜੀ ਮਾਤਾ ਜੀ ਨੂੰ ਕਿ ਬਰੂ ਸਾਹਿਬ ਔਰ ਉਹਨਾਂ ਦੇ ਪਵਿੱਤਰ ਬਾਗ ਨਾਲੇ ਸੰਤੀ ਈਸ਼ਰ ਸਿੰਘ ਰਾੜਿਆਲਿਆਂ ਦਾ ਜਨਮ ਹੋਇਆ ਇਸ ਵਾਸਤੇ ਉਹ ਸੋਭਾ ਪਾਉਂਦੇ ਹਨ ਪਾਠ ਪਟੰਬਰ ਬਿਰਥਿਆ ਜਿਹੇ ਰਾਜ ਲੋਭ ਆਏ ਕਿਉਂਕਿ ਮਹਾਂਪੁਰਖ ਜਿਹੜੇ ਸੀਗੇ ਬਾਬਾ ਵੀਰ ਮਦਾਸ ਅਤੇ ਪਾਤੜਾਂ ਦੇ ਨੇੜੇ ਉਹਨਾਂ ਦਾ ਪਿੰਡ ਸੀ ਡੂਡੀਆ ਅਤੇ ਦਾਸ ਉੱਥੇ ਗਏ ਉਹਨਾਂ ਦਾ ਭਤੀਜਾ ਉਸ ਵੇਲੇ ਪਰਮਾਤਮ ਪਾਤੀ ਪਾਤੀ ਕਰ ਕਹਿੰਦੇ ਸੀ 96 ਸਾਲ ਦੀ ਉਮਰ ਮਿਲੇ ਹੁਣ ਤੋਂ ਗੁਜ਼ਰ ਗਿਆ ਅਤੇ ਉਹ ਦੱਸਦੇ ਸੀ ਇਹ ਤਿੰਨ ਭਰਾ ਸੀਗੇ ਅਤੇ ਫਿਰ ਇਹ ਦੋ ਜਣੇ ਸਾਧੂ ਹੋ ਗਏ ਭਜਨ ਕੀਤਾ ਵੀ ਜਾਤੀ ਮਾਤਾ ਜੀ ਦੀ ਇੱਕ ਜਣਾ ਸੇਵਾ 'ਚ ਰਹੇ ਫਿਰ ਉਹ ਦੱਸਦੇ ਫਿਰ ਜਦੋਂ ਆਪਣੇ 1933 ਵਿੱਚ ਆਪਣੇ ਉਹਨਾਂ ਨੇ ਸਰੀਰ ਛੱਡਿਆ ਕਿ ਉਸ ਵੇਲੇ ਮੇਰੀ ਉਮਰ 16 ਸਾਲ ਦੀ ਸੀ ਮੈਂ ਸੰਸਕਾਰ 'ਤੇ ਗਿਆ ਸੀ ਅਤੇ ਉਹਨਾਂ ਬਚਨ ਉਹਨਾਂ ਦੇ ਭਤੀਜੇ ਨੇ ਦੱਸਿਆ ਸੀ ਅਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਹੁਣ ਹਾਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਨੀਕੀ ਇੱਟ ਦਾ ਮਕਾਨ ਉਸ ਤਰ੍ਹਾਂ ਹੀ ਖੜ੍ਹਾ ਆ ਅਤੇ ਉਹ ਕਈ ਘਰਾਂ ਦਾ ਸਾਂਝਾ ਇਸ ਵਾਸਤੇ ਪਰ ਜਿਹੜੇ ਕਮਾਈ ਕੱਢ ਆ ਉਹ ਫਿਰ ਜਿੰਨੇ ਕਿਵੇਂ ਵੀ ਰਹਿਣ ਉਵੇਂ ਸੁਬਾਹ ਪਾਉਂਦੇ ਬਾਣ ਦਾ ਗੋਲਾ ਰੱਖਦੇ ਸੀ ਅਤੇ ਮਾਰਾ ਹਰ ਖੁਆਲ ਗਏ ਅਤੇ ਜੇ ਉਹ ਇਕੱਠਾ ਕਰਦੇ ਨਹੀਂ ਉਹ ਰੇੜੀ ਜਾਣਾ ਉਹ ਰੇੜਾ ਨਹੀਂ ਇਕੱਠਾ ਕਰੀ ਅਤੇ ਕਹਿਣਾ ਮਹਾਂਪੁਰਖ ਨਾ ਜਾਓ ਭਜਨ ਕਰਿਆ ਕਰੋ ਜਦੋਂ ਮਾਰਾ ਹਰ ਖੁਆਲ ਗਏ ਕਹਿੰਦੇ ਵੀ ਕਾਨੇ ਕੋਲ ਪਿਸ਼ਾਵਰ ਗਏ ਸੀ ਉਹ ਇੱਟਾਂ ਟੀਮਾਂ ਰੋੜੇ ਮਾਰਦਾ ਸੀ ਪਤਾ ਨਹੀਂ ਇਹ ਵੀ ਨਹੀਂ ਅਤੇ ਆਪ ਬਾਹਰ ਲੈਣਾ ਆਵੇ ਕਹਿੰਦੇ ਮੈਂ ਤਾਂ ਤੇਰੇ ਵਰਗੇ ਨੂੰ ਲਾਈਦਾ ਕਰਦਾ ਜਿਹੜੇ ਸਾਡੇ ਭਜਨ ਜੀਵਨ ਪਾਉਂਦੇ ਉਹਨਾਂ ਨੂੰ ਲੜਾਈਦਾ
ਪਾਠ ਪਟੰਬਰ ਬਿਰਥਿਆ ਜੇ ਰਚ ਲੋਆ। ਪਾਤਸ਼ਾਹ ਕਹਿੰਦੇ ਪਾਠ ਪਟੰਬਰ, ਚਾਹੇ ਸੂਤੀ ਕੱਪੜੇ ਹੈ ਚਾਹ ਪਟ ਰੇਸ਼ਮ ਦੇ ਕੱਪੜੇ ਹੈ, ਜੇ ਸਿਮਰਨ ਨਹੀਂ ਇਹ ਸਾਰੇ ਹੀ ਨਿਕੰਮੇ ਆ ਵਿਅਰਥ, ਜਿਨ੍ਹਾਂ 'ਚ ਰਚ ਕੇ ਸੋਹਣੀਆਂ ਪੁਸ਼ਾਕਾਂ ਪਾ ਕੇ ਰਚ ਮਿਚ ਕੇ ਮਿਲ ਕੇ ਇਹਦੇ ਅੰਦਰ ਲੋਭ ਆਦਿਕ ਭੈੜੇ ਜਿਹੜੇ ਬੇਕਾਰ ਦੋਸ਼ ਉਹ ਆ ਜਾਂਦੇ ਆ। ਸਭ ਕੁਛ ਉਮਰ ਉਮਰ ਹੈ ਹੱਥ ਪ੍ਰਭ ਆਪ ਕਰਿਓ, ਇਹਨਾਂ ਨਾਲ ਗਰਭ ਨੇ ਸਾਰਾ ਕੁਛ ਆਪ ਜੀ ਦੇ ਹੱਥ ਵਸ ਹੈ, ਜੋ ਆਪ ਜੀ ਕਰਦੇ ਕਰਾਉਂਦੇ ਉਹੀ ਕੁਝ ਹੁੰਦਾ ਹੈ। ਸਾਧ ਸਾਧ ਸਿਮਰ ਪ੍ਰਾ ਨਾਨਕ ਦਾ ਅਨੁਪਾਏ। ਪਾਤਸ਼ਾਹ ਕਹਿੰਦੇ ਇਸ ਨਿਰੰਕਾਰ ਪਰਮੇਸ਼ਰ ਸਾਨੂੰ ਕਿਰਪਾ ਕਰਕੇ ਸਾਡੀ ਝੋਲੀ 'ਚ ਇਹ ਦਾਨ ਪਾਓ ਕਿ ਅਸੀਂ ਸਵਾਸ ਅੰਦਰ ਜਾਂਦੇ ਹਾਂ ਬਾਹਰ ਸਵਾਸ ਆਉਂਦੇ ਹਾਂ ਤੁਹਾਡੇ ਨਾਂ ਦਾ ਸਿਮਰਨ ਕਰਦੇ ਰਹੀਏ। ਸੂਹੀ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਹਾਰਾ। ਜਿਹੜਾ ਨਿਰੰਕਾਰ ਦਾ ਸੰਤ ਹੈ ਪਾਤਸ਼ਾਹ ਕਹਿੰਦੇ ਇਹੀ ਮੇਰੇ ਪ੍ਰਾਣਾਂ ਦਾ ਧਨ ਰੂਪ ਆਸਰਾ ਹੈ। ਉਹਦਾ ਜਿਹੜਾ ਨਾਮ ਆ ਹਰੀਦਾਸ ਸੰਤ ਜਿਹੜਾ ਹੈ ਉਹਦੀ ਭਾਵਨਾ ਇਹ ਹੈ ਕਿ ਮੇਰੇ ਪ੍ਰਾਣਾਂ ਦਾ ਪਰਮੇਸ਼ਰ ਦਾ ਨਾਮ ਰੂਪੀ ਧਨ ਆਸਰਾ ਹੈ। ਪਨਹਾਰਾ ਮੈਨੇ ਇਸ ਕਰਕੇ ਹਰ ਕਾ ਸੰਤ ਜਿਹੜਾ ਹਰੀਦਾਸ ਸੰਤ ਪ੍ਰਾਣ ਧਨ ਇਹ ਪ੍ਰਾਣਾਂ ਦਾ ਧਨ ਰੂਪੀ ਪਨਹਾਰਾ ਮੈਨੇ ਆਸਰਾ ਹੈ। ਪਰਮਾਤਮਾ ਦਾ ਜਿਹੜਾ ਨਾਮ ਹੈ ਹਾਂਜੀ ਕਹਿੰਦੇ ਜਿਹੜੇ ਸੰਤਾਂ ਦਾ ਪ੍ਰਾਣ ਅਤੇ ਧਨ ਹੈ। ਪਨਹਾਰਾ ਦਾ ਦੂਜਾ ਅਰਥ ਹੈ ਕਿ ਅਸੀਂ ਉਹਨਾਂ ਮਹਾਂਪੁਰਖਾਂ ਦੇ ਨਾਮ ਜਪਣ ਵਾਲੇ ਦੇ ਪਾਣੀ ਭਰਨ ਵਾਲੇ ਸੇਵਕ ਹਾਂ। ਭਾਈ ਮੀਤ ਸੁੱਤ ਸਗਲ ਅਤੇ ਜੀ ਅਤੇ ਪਿਆਰਾ ਰਹੋ। ਭਾਈ ਭਰਾ ਹੈ, ਮੀਤ ਮਿੱਤਰ ਹੈ, ਸੁੱਤ ਪੁੱਤਰ ਹੈ, ਸਗਲ ਸਾਰੇ ਜਿੰਨੇ ਵੀ ਸੰਬੰਧੀ ਹੈ ਉਹਨਾਂ ਸਾਰਿਆਂ ਨਾਲੋਂ ਸਾਨੂੰ ਕਹਿੰਦੇ ਉਹ ਜਿਹੜਾ ਭਜਨ ਕਰਨ ਵਾਲਾ ਮਹਾਂਪੁਰਖ ਹੈ ਉਹ ਪਿਆਰਾ, ਬਲਕਿ ਆਪਣੇ ਜ਼ਿੰਦਗੀ ਨਾਲੋਂ ਵੀ ਉਹ ਪਿਆਰਾ ਹੈ। ਰਾਮ ਮਹਾਰਾ ਹਰਖ ਵਾਲਿਆਂ ਕੋਲ ਬਹੁਤ ਮਸਤਾਨੇ ਮਹਾਂਪੁਰਖ ਰਹਿੰਦੇ ਸੀ। ਤਿਲੰਬੜ ਦਾ ਰਾਜਾ ਸਿੰਘ ਹਰਖ ਵਾਲ ਨਗਰ ਦੇ ਕਹਿੰਦੇ ਮਹਾਰਾ ਸਿਆਣੇ ਬੰਦੇ ਰੱਖਿਆ ਕਰੋ, ਪੜ੍ਹੇ ਲਿਖੇ ਇਸ ਤਰ੍ਹਾਂ ਦੇ ਤੁਸੀਂ ਰੱਖਦੇ ਹੈ, ਇੱਥੇ ਇਸ ਤਰ੍ਹਾਂ ਸਾਂਝੀ ਸੰਗਤ ਆਉਂਦੀ। ਮਹਾਰਾ ਕਹਿੰਦੇ ਰਾਜਾ ਸਿੰਘ ਕਿਸ ਨੂੰ ਨਿਉਂਦਾ ਤਾਂ ਦਿੰਦੇ ਨੇ, ਜਿਹਦਾ ਚਿੱਤ ਕਰਦਾ ਆਵੇ ਨਹੀਂ ਚਿੱਤ ਕਰਦਾ ਨਾ ਆਵੇ, ਪਰ ਮੇਰੇ ਹਿਰਦੇ 'ਚ ਬੈਠ ਕੇ ਦੇਖ ਇਹ ਪਰਮੇਸ਼ਰ ਦੇ ਪਿਆਰਿਆਂ ਦੀ ਅਵਸਥਾ ਕੀ ਹੈ। ਕਿਉਂਕਿ ਦਰਵੇਸ਼ਾਂ ਕੋ ਜਾਣ ਸੀ ਬਿਰਲਾ ਕੋ ਦਰਵੇਸ਼, ਇਸ ਵਾਸਤੇ ਕਹਿੰਦੇ ਸਾਨੂੰ ਉਹ ਜਿਹੜੇ ਮਹਾਂਪੁਰਖ ਕਮਾਈ ਵਾਲੇ ਆ ਉਹ ਆਪਣੀ ਜ਼ਿੰਦਗੀ ਜੀਵਨ ਨਾਲੋਂ ਵੀ ਪਿਆਰੇ ਹਨ। ਰਾਹੋ ਕੇਸਾਂ ਕਾ ਕਰ ਬੀਜਣਾ ਸੰਤ ਚੌਰ ਟੁਲਾਵਾ, ਆਪਣੇ ਕੇਸਾਂ ਦਾ ਬੀਜਣਾ ਮੈਨੇ ਪੱਖਾ ਬਣਾ ਕੇ ਐਸੇ ਬੰਦਗੀ ਵਾਲੇ ਸੰਤਾਂ ਦੇ ਚੌਰ ਹਾਂਜੀ ਚੌਰ ਚੋ ਕਰਕੇ ਚਾਰੇ ਪਾਸੇ ਅਸੀਂ ਟਲਾਉਂਦੇ ਫੇਰਦੇ ਹਾਂ, ਆਪਣੇ ਕੇਸਾਂ ਦਾ ਪੱਖਾ ਕਰਦੇ ਹਾਂ, ਸੰਤਾਂ ਮਹਾਂਪੁਰਖਾਂ ਨੂੰ ਪ੍ਰਤੱਖ ਤੌਰ 'ਤੇ ਚੌਰ ਟਲਾਉਂਦੇ ਹਾਂ ਕੇਸਾ। ਇੱਥੇ ਤੋਂ ਬਾਅਦ ਜਿਹੜੇ ਧਰਮ ਦਾ ਨਾਮ ਬਾਣੀ ਦਾ ਉਪਦੇਸ਼ ਨਾਲੇ ਮਹਾਤਮਾ ਆ ਉਹਨਾਂ ਮਹਾਂਪੁਰਖਾਂ ਨੂੰ ਪ੍ਰਤੱਖ ਬੀਜਣ ਪੱਖਾ ਅਤੇ ਚੌਰ ਟਲਾਉਂਦੇ ਹਨ। ਇਹ ਬਾਣੀ ਦਾ ਹੀ ਸਤਿਕਾਰ ਹੈ। ਸੋ ਇਸ ਵਾਸਤੇ ਭਾਵ ਇੰਨਾ ਵੱਡਾ ਦਸਤਾ ਭਾਵ ਇੰਨੀ ਨਿਮਰਤਾ ਦੇ ਵਚਨ ਕੀਤੇ ਹੈ। ਸੀਸ ਨਿਹਾਰੋ ਚਰਨ ਤਲ ਧੂਰ ਮੁੱਖ ਲਾਵੋ, ਫਿਰ ਪਾਤਸ਼ਾਹ ਕਹਿੰਦੇ ਆ ਆਪਣੇ ਸੀਸ ਨੂੰ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੇ ਨੀਚੇ ਨਿਹਾਰੋ ਮੈਨੇ ਨਿਭਾਉਂਦੇ ਹਾਂ ਝੁਕਾਉਂਦੇ ਹਾਂ ਔਰ ਸੰਤਾਂ ਦੇ ਚਰਨਾਂ ਹੇਠ ਦੇ ਦਿੰਦੇ ਹਾਂ ਅਤੇ ਨੇਤਰਾਂ ਨਾਲ ਸੰਤਾਂ ਦੇ ਦਰਸ਼ਨਾਂ ਨੂੰ ਨਿਹਾਰੋ ਮੈਨੇ ਦੇਖਦੇ ਹਾਂ ਔਰ ਆਪਣੇ ਮੂੰਹ 'ਤੇ ਮਸਤਕ 'ਤੇ ਸੰਤ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਲਾਉਂਦੇ ਹਾਂ। ਮਿਸ਼ਟ ਵਚਨ ਬੇਨਤੀ ਕਰੋ, ਦੀਨ ਕੀ ਨਿਆਈ, ਦੀਨ ਮੈਂ ਗਰੀਬਾਂ ਦੀ ਨਿਆਈ, ਗਰੀਬਾਂ ਨੂੰ ਗਰੀਬੀ ਧਾਰ ਕੇ ਬਹੁਤ ਮਿਸ਼ਟ ਮੈਂ ਜਿਹੜੇ ਮਿੱਠੇ ਮਿੱਠੇ ਪਿਆਰੇ ਪਿਆਰੇ ਬਚਨ ਬੋਲ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਤਾਜੂ ਮਾਨ ਸਰਨੀ ਪਰੋ ਹਰ ਗੁਣ ਨਿਤ ਪਾਈ, ਫਿਰ ਜਾਤ ਦਾ ਅਹੰਕਾਰ ਆ, ਵਿਦਿਆ ਦਾ ਅਹੰਕਾਰ ਆ, ਧਨ ਦਾ ਅਭਿਮਾਨ ਆ, ਹੰਕਾਰੀ ਨੂੰ ਛੱਡ ਕੇ ਉਹਨਾਂ ਮਹਾਂਪੁਰਖਾਂ ਦੇ ਚਰਨ ਛਰਨ ਜਾ ਕੇ ਪੈਂਦੇ ਹਾਂ ਚੁੱਕਦੇ ਹਾਂ, ਜਿਹਨਾਂ ਮਹਾਂਪੁਰਖਾਂ ਨੇ ਸ਼ੁਭ ਗੁਣਾਂ ਦੀ ਨਿਧੀ ਜਿਹੜੀ ਹੈ ਹਾਂਜੀ ਉਹ ਨਿਰੰਕਾਰ
ਦੀ ਪ੍ਰਾਪਤੀ ਨੂੰ ਪਾਈ ਗਏ, ਕਿਉਂਕਿ ਗੁਣ ਨਿਧ ਪਾਈ, ਗੁਣਾਂ ਦਾ ਨਿਧੀ ਖਜ਼ਾਨਾ ਰੂਪ ਪਰਮੇਸ਼ਰ ਹੈ, ਉਹਦੇ ਕੋਲੋਂ ਬਰਕਤ ਪਾਈ ਹੈ। ਅਵਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ, ਉਹ ਜਿਹੜੇ ਅਸੀਂ ਮਹਾਤਮਾ ਜਾਣੇ, ਸੰਤ ਜਨ, ਭਗਤ ਜਨ, ਪੁਨੇ ਪੁਨੇ ਮੈਨੇ ਮੁੜ ਮੁੜ ਕੇ ਉਹਨਾਂ ਦਾ ਦਰਸ਼ਨ ਦਰਸਾਰ, ਮੈਨੇ ਦਰਸ਼ਨ ਪੁਨੇ ਪੁਨੇ ਮੁੜ ਮੁੜ ਕੇ ਵਾਰ ਵਾਰ ਅਵਲੋਕਨ ਸੰਸਕਾਰ ਆਖਿਰ ਕਹਿੰਦੇ ਅਸੀਂ ਦੇਖਣਾ ਕਰਦੇ ਹਾਂ। ਅੰਮ੍ਰਿਤ ਵਚਨ ਮਨ ਨੂੰ ਸਿੰਚੋ ਬੰਦੋ ਵਾਰ ਵਾਰ, ਉਹਨਾਂ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਅੰਮ੍ਰਿਤ ਰੂਪੀ ਮਿੱਠੇ ਪਿਆਰੇ ਕਲਿਆਣਕਾਰੀ ਵਚਨ ਆ, ਮਨ ਵਿੱਚ ਸਿੰਚੋ ਸਿੰਚਣਾ ਕੀ ਧਾਰਨ ਕਰਦੇ ਹਾਂ, ਔਰ ਵਾਰ ਵਾਰ ਐਸੇ ਸੰਤ ਮਹਾਤਮਾ ਨੂੰ ਬੰਦੋ ਮੈਨੇ ਨਮਸਕਾਰ ਕਰਦੇ ਹਾਂ। ਹਰ ਸੰਤਨ ਕਰ ਨਮੋ ਨਮੋ ਨੌਨਿਤ ਪਾਸਾ ਤੁਲ ਸੁਖੋ, ਚਿਤਵਾ ਮਨ ਆਸਾ ਕਰੋ ਜਨ ਕਾ ਸੰਗ ਮਾਗੋ। ਮਨ ਦੇ ਵਿੱਚ ਐਸੀ ਚਿਤਵਨਾ ਵਾਲੇ ਹੋ ਕੇ ਆਸ ਕਰਦੇ ਹਾਂ, ਔਰ ਉਹਨਾਂ ਮਹਾਤਮਾ ਜਿਨ੍ਹਾਂ ਸੰਤ ਜਿਨ੍ਹਾਂ ਦੀ ਸੰਗਤ ਕਰਨੀ ਨਿਰੰਕਾਰ ਤੋਂ ਮੰਗਦੇ ਹਨ। ਨਾਨਕ ਉਹ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ, ਜੇ ਨਿਰੰਕਾਰ ਪਰਮੇਸ਼ਰ ਸਾਡੇ ਮੇਹਰ ਦੀ ਨਜ਼ਰ ਕਰੋ, ਸਾਨੂੰ ਦਾਸਾਂ ਨੂੰ ਸੇਵਕਾਂ ਨੂੰ ਆਪਣੇ ਦਾਸ ਜਾਣ ਕੇ ਆਪਣੇ ਚਰਨਾਂ ਦੀ ਪ੍ਰੀਤੀ ਵਿੱਚ ਲਾ ਲੈਣਾ ਕਰੋ। ਸੂਹੀ ਮਹਿਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਸਾਹੂ ਮਹਿ ਪਾਓ, ਉਸ ਪਰਮੇਸ਼ਰ ਅੱਗੇ ਬੇਨਤੀ ਕਰਨੀ ਹੈ ਜਿਸ ਨਿਰੰਕਾਰ ਪਰਮੇਸ਼ਰ ਨੇ ਖੰਡਾਂ ਬ੍ਰਹਿਮੰਡਾਂ ਦੇ ਜੀਵਾਂ ਨੂੰ ਮੋਹਿਆ ਹੋਇਆ ਮੋਹਣਾ ਕੀਤਾ। ਕਹਿੰਦੇ ਫਿਰ ਕਹਿੰਦੇ ਉਸ ਮਾਇਆ ਵਿੱਚ ਮੈਂ ਪਾਓ ਪੈ ਰਿਹਾ, ਉਹਦੀ ਮਾਇਆ ਛਲਣੀ ਜਿਹੜੀ ਹੈ ਸਾਨੂੰ ਛਲ ਕਰਦੀ ਹੈ, ਅਸੀਂ ਮੁੜ ਮੁੜ ਕੁਛ ਪਾਓ ਪੈ ਰਹੇ ਹਾਂ। ਰਾਖ ਲੇ ਹੋਏ ਹੋ ਬਕਈ ਜੀਓ ਦੇ ਹੋ ਆਪਣਾ ਨਾਉ ਰਹੋ, ਵਿਸਰਾਉਂਦੇ ਕਹਿੰਦੇ ਇਹ ਪਾਤਸ਼ਾਹ ਤਾਂ ਇੱਕ ਤਾਂ ਵਿਸ਼ਈ ਹੁੰਦਾ, ਇੱਕ ਪਾਂਬਰ ਹੁੰਦਾ, ਇੱਕ ਜਗਿਆਸੂ ਹੁੰਦਾ, ਇੱਕ ਗਿਆਨੀ ਹੁੰਦਾ। ਵਿਸ਼ਈ ਆ ਉਹਨੂੰ ਸਿੱਖਿਆ ਦਿਓ, ਥੋੜ੍ਹੀ ਬਹੁਤ ਮੰਨ ਲੈਂਦਾ, ਕਿਉਂ ਉਹ ਵਿਚਾਰਦਾ ਇਹ ਵਿਸ਼ੇ ਮਾੜੇ ਆ, ਵਿਸ਼ਿਆਂ ਤੋਂ ਬਚਦਾ ਵੀ ਹੈ ਅਤੇ ਚੰਗੇ ਕੰਮ ਵੀ ਕਰਦਾ, ਨਿਖੇਧ ਕੰਮ ਨਹੀਂ ਕਰਦਾ, ਬੇਥ ਕੰਮ ਕਰਦਾ, ਕਰਨਯੋਗ ਕੰਮ ਕਰਦਾ, ਪਰ ਮਨ 'ਚ ਉਹ ਭਾਵਨਾ ਜੀ ਬਣੀ ਰਹਿੰਦੀ ਹੈ। ਜਿਹੜਾ ਪਾਂਬਰ ਆ ਉਹ ਤਾਂ ਹਰ ਵੇਲੇ ਮਾੜੇ ਕੰਮਾਂ 'ਚ ਗਲਤਾਨ ਰਹਿੰਦਾ, ਉਹ ਨਹੀਂ ਸੁਣਦਾ ਕਿਸੇ ਦੀ ਵੀ, ਨਾ ਮਾਂ ਪਿਓ ਦੀ, ਨਾ ਗੁਰੂ ਪਿਓ ਦੀ, ਕਿਸੇ ਦੀ ਨਹੀਂ ਸੁਣਦਾ, ਉਹਦਾ ਫਿਰ ਹਰ ਵੇਲੇ ਬੁਰਾਈ 'ਚ ਲਗਾ ਰਹਿੰਦਾ। ਜਗਿਆਸੂ ਜੀ ਦੇ ਮਨ 'ਚ ਪਰਮਾਤਮਾ ਦੀ ਮਿਲਣ ਦੀ ਇੱਛਾ, ਗਿਆਨੀ ਜਿਹਨ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਇਹ ਚਾਰ ਤਰ੍ਹਾਂ ਦੇ ਗੁਰਮੁਖ ਹੈ। ਰਾਖ ਲਿਓ ਇਹੋ ਬਖਈ ਜੀ ਉਹ ਦੇਹੋ ਆਪਣਾ ਨਾਉ ਰਹੋ। ਕਹਿੰਦੇ ਇਸ ਵਿਛਈ ਜੀ ਨੂੰ ਮਾਇਆ ਦੇ ਮੋਹ ਵੱਲੋਂ ਰੱਖ ਲਓ, ਆਪਣੇ ਪਵਿੱਤਰ ਨਾਮ ਦੀ ਦਾਤ ਦਿਓ, ਆਪਣੇ ਨਾਮ ਦੀ ਦਾਤ ਦੇ ਕੇ ਹਾਂਜੀ ਇਸ ਵਿਛਈ ਜੀਵ ਨੂੰ ਇਹ ਮਾਇਆ ਪਦਾਰਥਾਂ ਦੇ ਚੱਕਰਾਂ ਵਿੱਚੋਂ ਰੱਖ ਲੈਣਾ ਕਰੋ, ਕਹੋ ਜਾ ਕੇ ਨਾ ਹੀ ਕੋਲ ਸੁਖੀ ਤਾਕਤ ਪਾਛਾ ਜਾਓ। ਇਹ ਤੇਰੀ ਜਿਹੜੀ ਮਾਇਆ ਐਸੀ ਛੱਡਣੀ ਹੈ, ਇਹ ਤੂੰ ਸੁਖੀ ਦਾ ਕੋਈ ਹੈ ਨਹੀਂ, ਪਰ ਜੀਵ ਦੀ ਬੁੱਧੀ 'ਤੇ ਐਸਾ ਪ੍ਰਭਾਵ ਹੈ ਕਿ ਮੁੜ ਮੁੜ ਕੇ ਉਸ ਮਾਇਆ ਦੇ ਪਿੱਛੇ ਜਾਂਦਾ ਹੈ। ਅਤੇ ਜਦੋਂ ਗੁਰੂ ਵੱਲ ਤੁਰੇ, ਸੂਰਜ ਵੱਲ ਤੁਰੀਏ ਅਤੇ ਸ਼ਾਮ ਅਗਰ ਤੁਰੀ ਆਉਂਦੀ ਹੈ, ਅਤੇ ਸੂਰਜ ਵੱਲ ਪਿੱਠ ਕਰੀਏ ਅਤੇ ਸ਼ਾਮ ਮੋਹਰੇ ਮੋਹਰੇ ਦੌੜਦੀ, ਜਦੋਂ ਗੁਰੂ ਵੱਲ ਤੁਰ ਪਈਏ ਮਾਇਆ ਪਿੱਛੇ ਹੁੰਦੀ ਹੈ, ਜਿਹੜੇ ਮਾਰਾ ਨੂੰ ਪਿੱਠ ਦਿੰਦੇ ਹਾਂ ਮਾਇਆ ਵੀ ਮੋਹਰੇ ਮੋਹਰੇ ਦੌੜਦੀ, ਛੋਟ ਜਾਏ ਜੋ ਸਕਲ ਕਹੋ ਫਿਰ ਫਿਰ ਲੁਟਾਓ। ਆਖਰ ਕਹਿੰਦੇ ਜਿਹੜੀ ਮਾਇਆ ਸਾਰਿਆਂ ਨੂੰ ਛੱਡ ਕੇ ਚੱਲ ਜਾਂਦੀ, ਕਹਿੰਦੇ ਸਾਡੀ ਬੁੱਧੀ ਦੇ ਪਾਤਸ਼ਾਹ ਦਾ ਪ੍ਰਭਾਵ ਪਿਆ, ਅਸੀਂ ਫਿਰ ਫਿਰ ਵਾਰ ਵਾਰ ਮੁੜ ਮੁੜ ਕੇ ਪੂਰੇ ਲਪਟਾਓ ਮੈਨੂੰ ਲੰਪਟ ਹੋ ਰਹੇ ਹਾਂ, ਫਸ ਰਹੇ ਹਾਂ। ਗੁਰੂ ਪੀਰ ਬਥੇਰਾ ਕੱਢਦੇ ਆ, ਫਿਰ ਮੋਹ 'ਚ ਜਾ ਫਸਦਾ, ਕਰੋ ਕਿਰਪਾ ਕਰਨਾ ਪਤੇ ਤੇਰੇ ਹਰਮਨ ਵਾ, ਇਹ ਕਰਨਾ ਪਤੇ ਕਰਨਾ ਕਿਰਪਾ ਦੇ ਪਤੀ ਮਾਲਕ ਮੇਰ ਦੀ ਨਜ਼ਰ ਕਰੋ, ਇਹਨਾਂ ਨਿਰੰਕਾਰ ਪਰਮੇਸ਼ਰ ਅਸੀਂ ਸਦਾ ਤੇਰੇ ਗੁਣ ਗਾਉਂਦੇ ਰਹੀਏ। ਦਾਤੂ ਜੀ ਕਹਿਣ ਲੱਗੇ ਮਹਾਰਾਜ ਗੱਦੀ ਸੇਵਕ ਨੂੰ ਦਿੱਤੀ, ਅਸੀਂ ਵੀ ਤੇਰੇ ਸਾਹਿਬਜ਼ਾਦੇ ਕੀ ਕਰਾਂਗੇ। ਕਹਿੰਦੇ ਜੇ ਤੈਨੂੰ ਗੱਦੀ ਦੇ ਦਿੰਦੇ, ਕਹਿੰਦੇ ਫਿਰ ਮਾਇਆ ਖੁੱਲ੍ਹੀ ਹੋਊਗੀ। ਮਹਾਰਾਜ ਨੇ ਇੱਕ ਮੁੱਠ ਚਾਂਦੀ ਦੇ ਰੁਪਏ ਸਿਰ 'ਤੇ, ਕਹਿੰਦੇ ਲੱਗ ਗਏ ਜਿਵੇਂ ਲੋਕਾਂ ਗਏ ਉਹ ਮੁਕਣ ਚਣਾਉਣ, ਉਹ ਖਾ ਜਾ ਕੇ ਉੱਥੇ ਹੱਥ ਫੇਰ ਲੈ, ਹੱਥ ਵੀ ਕਾਲੇ ਹੋ ਗਏ, ਮੂੰਹ ਸਿਰ ਵੀ, ਕਹਿੰਦੇ ਦੇਖ ਤਾਂ ਸ਼ੀਸ਼ੇ ਚਿਹਰਾ, ਕਹਿੰਦੇ ਮਹਾਰਾਜ ਸਾਰਾ ਹੀ ਕਾਲਾ ਹੋ ਗਿਆ। ਕਹਿੰਦੇ ਬਸ ਫਿਰ ਦਾਤੂ ਇਹ ਮਾਇਆ ਦਾ ਮੋਹ ਮੂੰਹ ਸਿਰ ਕਾਲਾ ਹੀ ਕਰਦਾ, ਇੱਕ ਬੰਦਗੀ ਵਿੱਚ ਉਜਲਤਾ। ਨਾਨਕ ਜੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਹੇ ਨਿਰੰਕਾਰ ਪਰਮੇਸ਼ਰ ਆਪਦੇ ਚਰਨ ਸਾਡੀ ਇਹ ਬੇਨਤੀ ਅਰਦਾਸ ਹੈ, ਐਸੀ ਕਿਰਪਾ ਕਰੋ ਅੱਠੇ ਪੈਰ
ਜਿਹੜੀ ਪਵਿੱਤਰ ਪੁਰਖਾਂ ਦੀ ਸੰਗਤ ਵਿੱਚ ਸਮਾਓ ਮੈਨੇ ਸਮਾਏ ਰਹੀਏ, ਮਿਲ ਕੇ ਰਹੀਏ। ਰਾਗ ਸੂਹੀ ਮਹਲਾ ਪੰਜਵਾਂ, ਕਰ ਪੰਜਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, 746 ਪੰਨੇ ਦੀ ਕਿਰਪਾ ਕਰਦੇ ਹਨ। ਬੇਨਤੀ ਕੀਤੀ ਹੈ ਕਿ ਦੁਨੀਆਂ 'ਤੇ ਪ੍ਰੇਮ ਬਹੁਤ ਆ, ਸਾਰਿਆਂ ਨੂੰ ਵੱਡਾ ਪ੍ਰੇਮ ਕਿਹੜਾ ਹੈ, ਪ੍ਰੀਤਾਂ ਬਹੁਤ ਆ, ਕਿਹੜੀ ਪ੍ਰੀਤੀ ਵੱਡੀ ਹੈ। ਅੱਜ ਕੱਲ੍ਹ ਲੋਕ ਇਕੱਠੇ ਹੋ ਜਾਂਦੇ ਪ੍ਰੀਤੀ ਭੋਜਨ, ਉੱਥੇ ਫਿਰ ਮਾਲ ਸ਼ਰਾਬਾਂ ਚੱਲਦੀਆਂ ਅਤੇ ਉਹਨੂੰ ਅਤੇ ਗੰਦੀਆਂ ਫਿਲਮਾਂ ਚੱਲਦੀਆਂ, ਇਸ ਤਰ੍ਹਾਂ ਦਾ ਹਾਲ ਹੈ। ਅਤੇ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਰਾਗ ਸੂਹੀ ਮਹਲਾ ਪੰਜਵਾਂ, ਸੂਹੀ ਰਾਗ ਪੰਜਵੇਂ ਪਾਤਸ਼ਾਹ ਘਰ ਪੰਜਵਾਂ, ਪੰਜਵੇਂ ਘਰ ਪੜਤਾਲ ਦੁਆਰਾ ਕਿਰਪਾ ਕਰਦੇ, ਆਪਣੇ ਜੀਵਨ ਦੀ ਸ਼ਬਦ ਦੀ ਵਿਚਾਰਨਾ ਪੜਤਾਲ ਕਰੋ, ਖੋਜ ਕਰੋ ਕਿ ਅਸੀਂ ਕਿੱਥੇ ਖੜ੍ਹੇ ਹਾਂ, ਕਿੰਨੀ ਕੁ ਚੰਗਿਆਈ, ਕਿੰਨੀ ਕੁ ਬੁਰਾਈ ਹੈ, ਬੁਰਾਈ ਛੱਡੋ, ਚੰਗਿਆਈ ਧਾਰੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਤਾਲ ਹੈ, ਜੇ ਤਾਲ ਮੁੜ ਮੁੜ ਕੇ ਪੈਂਦੇ, ਪੜਤਾਲ ਹਰੇਕ ਨਹੀਂ ਗਾ ਸਕਦਾ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਪ੍ਰੀਤ ਵੇਦ ਗੁਰੀਆ ਮੋਹਨ ਲਾਲਣਾ, ਲਾਲਣ ਨਾਮ ਪਿਆਰੇ ਦਾ, ਅਤੇ ਪਿਆਰੇ ਮਨ ਮੋਹਣ ਵਾਲੇ ਓਅੰਕਾਰ ਪਰਮੇਸ਼ਰ ਜਿਹੜੀ ਉਹਦੇ ਨਾਲ ਪ੍ਰੀਤੀ ਕਰਨੀ ਹੈ, ਇਹੋ ਸਭ ਤੋਂ ਗੁਰੀ ਆ। ਇਹ ਜਿਹੜੀ ਪ੍ਰੀਤੀ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਦੀ, ਗੁਰੂ ਮਹਾਰਾਜ ਚਰਨਾਂ ਦੀ, ਇਹ ਗੁਰੀ ਆ ਸਾਰਿਆਂ ਨਾਲੋਂ ਵੱਡੀ ਆ। ਪ੍ਰੀਤੀਆਂ ਵਿੱਚੋਂ ਇਹ ਨਿਰੰਕਾਰ ਮੇਰੇ ਲਾਲਣ ਪਿਆਰੇ ਮਨ ਮੋਹਣ ਵਾਲੇ ਪਰਮੇਸ਼ਰ, ਹੈਂ ਤੇਰੀ ਜਿਹੜੀ ਪ੍ਰੀਤੀ ਗੁਰੀ ਆ, ਹੁਣ ਤਾਂ ਤੇਰੇ ਨਾਲ ਬਹੁਤ ਭਾਰੀ ਪ੍ਰੀਤੀ ਲੱਗ ਰਹੀ ਹੈ, ਕਿਉਂਕਿ ਤੇਰੀ ਪ੍ਰੀਤ ਦੇ ਬਰਾਬਰ ਕੋਈ ਪ੍ਰੀਤ ਹੈ ਹੀ ਨਹੀਂ। ਬਾਕੀ ਇਹ ਧੋਖੇ ਵਾਲੀ ਹੈ, ਤੇਰੀ ਪ੍ਰੀਤੀ ਧੋਖਾ ਨਹੀਂ ਹੈ, ਜੰਮਣ ਮਨ ਕੱਟਣ ਵਾਲੀ, ਆਵਾਗਮਨ ਮਿਟਾਉਣ ਵਾਲੀ ਹੈ, ਮਨ ਨੂੰ ਸ਼ੁੱਧ ਕਰਕੇ ਆਤਮ ਗਿਆਨ ਪਰਮਾਤਮਾ ਨਾਲ ਮਿਲਾਉਣ ਵਾਲੀ ਹੈ। ਬਾਕੀ ਤਾਂ ਸੰਸਾਰੀ ਸਵਾਰਥ ਦੀਆਂ ਪ੍ਰੀਤੀਆਂ, ਜਦੋਂ ਸਵਾਰਥ ਹੋਵੇ ਠੀਕ ਹੈ, ਨਹੀਂ ਤਾਂ ਨਹੀਂ। ਜੋੜੀ ਨੂੰ ਧਾਮੇ ਨੂੰ ਫੜਾਟਾ ਲੱਗੇ ਸੋਹਣਾ ਬੋਲਦੀ, ਨਾ ਲੱਗੇ ਢਿਬੜੇ ਕਰਦੀ। ਇਸ ਤਰ੍ਹਾਂ ਨਾਲ ਲੋਕਾਂ ਨੂੰ ਤਾਂ ਖਾਣ ਨੂੰ ਮਿਲੀ ਜਾ, ਵਡਿਆਈ ਕਰਨਗੇ, ਜਿੱਦਣ ਨਾ ਮਿਲਿਆ ਖਾਣ ਨੂੰ ਉਦਣ ਨਿੰਦਿਆ, ਅਤੇ ਕੁਰਾਸ ਦੇ ਰਸੀ ਕਰਦੇ। ਜਾਪਾਂ ਨੂੰ ਗੋਲਨ ਦੇਖਿਆ, ਅਗਰ ਨਹੀਂ ਕੋਲੇਖਿਆ, ਸੰਤ ਲਾਗ ਮਨ ਹੈ ਛਾਟ ਦੁਬਦਾ ਕੀ ਪੂਰੀ ਆ ਰਹਾ। ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਸਮਝਾਉਂਦੇ, ਇਹ ਮਨਾ ਇੱਕ ਗੋਬਿੰਦ ਨਿਰੰਕਾਰ ਪਰਮੇਸ਼ਰ ਨਾਮ ਨੂੰ ਜਪਣਾ ਗਾ। ਕਿਉਂ? ਪਾਤਸ਼ਾਹ ਕਹਿੰਦੇ ਆ, ਅਗਰ ਨਹੀਂ ਕੋਲੇਖਿਆ, ਹੋਰ ਕੋਈ ਕਰਮ ਵੀ ਲੇਖੇ 'ਚ ਨਹੀਂ ਪੈਣਾ, ਇਹ ਨਾਮ ਜਪਣਾ ਲੇਖੇ 'ਚ ਪੈਣਾ, ਜਾਂ ਮਹਾਰਾਜ ਦੇ ਚਰਨ ਦੀ ਸੇਵਾ ਲੇਖੇ 'ਚ ਪੈਣੀ, ਔਰ ਸੰਤ ਲਾਗ ਸੰਤਾਂ ਮਹਾਂਪੁਰਖ ਦੀ ਚਰਨੀ ਲੱਗ ਜਾ, ਜਿਹੜੇ ਗਿਆਨਵਾਨ ਮਹਾਂਪੁਰਖ ਹੈ। ਇੱਥੇ ਕੋਈ ਪਖੰਡ ਭੇਖ ਦੀ ਗੱਲ ਨਹੀਂ, ਸੱਚੇ ਸੰਤਾਂ ਦੀ ਗੱਲ ਹੈ। ਮਨ ਹੈ ਛੱਡ ਦੋਵਦਾ ਦੀ ਕੁਰੀ ਆ, ਮਨ ਦੇ ਦੋਵਦਾ ਦੀ ਕੁਰੀ ਆ, ਇਹ ਜਿਹੜੀ ਡੰਡੀ ਆ ਨਾ, ਇਹਨੂੰ ਛੱਡ ਦੇ। ਇਹ ਜਿਹੜੇ ਤੇਰੇ ਫੋਟੋਕਲ ਕੋਰੇ ਕੰਮ ਆ, ਤਾਂ ਕਿਸੇ ਲੇਖੇ 'ਚ ਨਹੀਂ ਪੈਣੇ। ਇਹ ਡੰਡੀ ਇਸ ਰਸਤੇ ਨੂੰ ਛੱਡ ਕੇ ਧਰਮ ਦੇ ਰਸਤੇ 'ਤੇ ਪੈ ਜਾ, ਰਹੋ। ਨਿਰਗੁਣ ਹਰੀਆ, ਸਰਗੁਣ ਧਰੀਆ, ਅਨੰਤ ਕੋਠੜੀਆ। ਨਿਰਗੁਣ ਨਿਰੰਕਾਰ ਨੇ ਸਰਗੁਣ ਸਰੂਪ ਨੇ ਧਾਰਨ ਕੀਤਾ, ਉਸੇ ਨੇ ਕਹਿੰਦੇ ਪਰਮੇਸ਼ਰ ਨੇ ਆਪਾਂ ਅਨੇਕਾਂ ਕੋਠੜੀਆਂ ਕੋਠੜੀਆਂ ਬਣੀਆਂ, ਇਹ 84 ਲੱਖ ਜੂਨਾਂ ਬੇਅੰਤ ਦੇਹਾਂ ਉਹਨੇ ਪੈਦਾ ਕੀਤੀਆਂ। ਭਿੰਨ ਭਿੰਨ ਭਿੰਨ ਭਿੰਨ ਕਰੀਆ, ਵਿੱਚ ਮਨਕੋਟ ਵਰੀਆ, ਜਿਹੜੀਆਂ ਚਾਰੇ ਖਾਣੀਆਂ ਆ, ਇਹ ਜੁਦੀਆਂ ਜੁਦੀਆਂ ਕਿਸਮ ਦੀਆਂ ਕਰੀਆ ਮੈਨੇ ਉਸ ਨਿਰੰਕਾਰ ਨੇ ਕੀਤੀਆਂ ਹੋਈਆਂ। 3 ਵਾਰੀ ਭਿੰਨ ਅਤੇ ਟਿੱਪੀ ਹੈ, 1 ਵਾਰੀ ਨਹੀਂ। ਇਸ ਵਾਸਤੇ ਉਸ ਨਿਰੰਕਾਰ ਨੇ ਜੁਦੀਆਂ ਜੁਦੀਆਂ ਕਿਸਮਾਂ ਦੀਆਂ ਇਹ ਖਾਣੀਆਂ ਪੈਦਾ ਕੀਤੀਆਂ ਹੋਈਆਂ, ਰੰਗੀ ਰੰਗੀ ਪਾਤੀ ਕਰਕੇ ਜਿਨਸੀ ਮਾਇਆ ਜਿਹਨੂੰ ਪਾਈ, ਇਹ ਉਹਦੀ ਲੀਲਾ। ਵਿੱਚ ਮਨ ਕੋਟ ਵਰੀ ਹੈ, ਇਹ ਦੇਹ ਦੇ ਅੰਦਰ ਮਨ ਜਿਹੜਾ ਕੋਟ ਵਰੀ ਹੈ, ਇਹ ਕੋਟ ਵਾ, ਇਹ ਥਾਣੇਦਾਰ, ਇਹ ਮੁਖੀ ਬਣਾਇਆ ਹੋਇਆ, ਇਹ ਮਨ ਆਪਣੀ ਮਰਜ਼ੀ ਨਾਲ ਕੀ ਕੁਝ ਕਰਾ ਰਿਹਾ। ਨਿਜ ਮੰਦਰ ਪੀਰੀਆ, ਤਾਹਾਂ ਆਨੰਦ ਕਰੀਆ, ਨਹਿ ਮਰੀਆ ਨਹਿ ਜਰੀਆ, ਪੀਰੀਆ ਮੈਨੇ ਉਹ ਪਿਆਰੇ ਨਿਰੰਕਾਰ ਦਾ, ਇਹਦੀ ਮਨੁੱਖ ਦੇਹ ਰੂਪੀ ਹੈ, ਇਹਨੂੰ ਆਪਣਾ ਮੰਦਰ ਬਣਾਇਆ। ਹੋਰ ਮੰਦਰ ਤਾਂ ਬੰਦਿਆਂ ਨੇ ਸਤਸੰਗ ਘਰ ਬਣਾਏ ਆ, ਪਰ ਇਹ ਦੇਹ ਰੂਪੀ, ਮਨੁੱਖ ਦੇਹ ਰੂਪੀ ਮੰਦਰ ਨੂੰ ਨਿਰੰਕਾਰ ਨੇ ਆਪ ਬਣਾਇਆ, ਆਪ ਵਿੱਚ ਨਿਵਾਸ ਵੀ ਕਰ ਰਿਹਾ। ਕਹਿੰਦੇ ਇਸੇ ਮਨੁੱਖ ਦੇਹ ਰੂਪੀ ਮੰਦਰ ਵਿੱਚ ਆਪ ਵੀ ਆਨੰਦ ਲੈ ਰਿਹਾ। ਹਾਂਜੀ, ਅਤੇ ਇਸ ਵਾਸਤੇ ਉਹ ਜਿਹੜਾ ਪਰਮੇਸ਼ਰ ਆ, ਨਾ ਮਰਦਾ ਆ, ਨਾ ਅੱਗ ਵਿੱਚ ਜਰੀਆ, ਜਲਦਾ ਆ, ਸੜਦਾ ਆ, ਨਾ ਜਰੀਆ, ਨਾ ਮਰੀਆ, ਨਾ ਜਰੀਆ। ਜੁੜੀਆ ਮੈਨੇ ਉਹ ਬੁਢਾਪਾ ਵੀ ਨਹੀਂ ਹੁੰਦਾ, ਬੁੱਢਾ ਵੀ ਨਹੀਂ ਹੁੰਦਾ, ਇੱਕ ਰਸ ਰਹਿੰਦਾ। ਕੀਰਤਨ ਜੁੜੀਆ, ਬਹੁਤ ਕਿਰਿਆ, ਪਰਖੋ ਹਿਰੀਆ, ਬਿਖਣਾ ਕਿਰਿਆ, ਕੀਰਤਨ ਇਹ ਕੀਤੇ ਜਿਹੜੇ ਇਹਦੇ ਕਰਮ ਹੈ, ਉਹਨਾਂ ਵਿੱਚ ਜੁੜ ਕਰਕੇ ਹੈ ਤਾਂ ਉਹਦੀ ਅੰਸ਼ ਸੀ, ਜੀਵ ਭੂਤ ਸਨਾਤਨਾ ਗਿਆ,
ਮੁੜ ਕੇ ਫਿਰ ਜੀਵ ਰੂਪ ਹੋ ਗਿਆ, ਆਪਣੇ ਸਵੈਂਗ ਸਰੂਪ ਨੂੰ ਭੁੱਲ ਜਾਂਦਾ, ਮਾਇਆ ਪਦਾਰਥਾਂ 'ਚ ਲੱਗ, ਫਿਰ ਇਸ ਤਰ੍ਹਾਂ ਬਹੁਤ ਤਰ੍ਹਾਂ ਜੂਨੀਆਂ ਵਿੱਚ ਫਿਰੀਆ ਘੁੰਮਦਾ ਫਿਰਦਾ, ਵਿਖਣਾ ਵਿਕਾਰਾਂ ਦਾ, ਮਾਇਆ ਦਾ, ਮਾਇਆ ਦੇ ਘੇਰੇ 'ਚ ਘਿਰਿਆ ਆ। ਔਰ ਜਿਹੜਾ ਪਰਾਇਆ ਧਨ ਆ ਇਹਨੂੰ ਹਿਰੀਆ, ਇਹਦੀ ਚੋਰੀ ਕਰਦਾ, ਇਹਨੂੰ ਹਰਾਉਂਦਾ, ਚੋਰੀ ਚੁਰਾਉਂਦਾ, ਪਰਮਾਤਮਾ ਨੂੰ ਛੱਡ ਕੇ ਜਿਹੜੇ ਪਰਾਏ ਹੋਰ ਦੇਵੀ ਦੇਵਤੇ ਆ ਉਹਨਾਂ ਦੇ ਲਈ ਹਿਰੀਆ, ਉਹਨਾਂ ਨੂੰ ਦੇਖਦਾ ਵੀ ਉੱਥੋਂ ਮਿਲੂਗਾ, ਅਤੇ ਇੰਨਾ ਚਿਰ ਹੋ ਗਿਆ ਗੁਰੂ ਘਰ ਦੀ ਸੇਵਾ ਕਰਨ ਮਿਲਿਆ ਨਹੀਂ, ਚਲੋ ਹੁਣ ਹਾਂਜੀ, ਕਦੀ ਬੜੀਆਂ ਮਸਾਣੀਆਂ ਵੱਲ, ਕਦੀ ਕਿਸੇ ਪੀਰਾਂ ਫਕੀਰਾਂ ਵੱਲ, ਕਦੀ ਦੇਵੀ ਦੇਵਤਿਆਂ ਵੱਲ ਭਟਕਦਾ ਵੀ ਸ਼ਾਇਦ ਉੱਥੋਂ ਕੁਛ ਮਿਲ ਜੂਗਾ। ਟਾਈਮ ਬੂਲ ਛੱਡ ਕੇ ਜੇ ਡਾਲੀਆਂ ਫੜੂਗਾ ਫੇਰ ਕੀ ਲੱਜਣਾ। ਅਬ ਸਾਧੂ ਸੰਗ ਪਰੀਆ ਹਰਦੁਆਰਾ ਕਰੀਆ, ਕਹਿੰਦੇ ਹੁਣ ਤਾਂ ਘੁੰਮ ਘੁਮਾ ਕੇ ਸੰਤਾਂ ਮਹਾਂਪੁਰਖਾਂ ਦੀ ਸੰਗ 'ਚ ਆ ਕੇ ਪੈ ਗਏ ਹਾਂ, ਚੁੱਕ ਗਏ ਹਾਂ, ਨਿਰੰਕਾਰ ਦੇ ਦਰਬਾਰ ਵਿੱਚ ਕਰੀਆ। ਹਾਂਜੀ, ਇੱਥੇ ਹੀ ਖਰੇ ਅਤੇ ਸ੍ਰੇਸ਼ਟ ਸਚਿਆਰ ਹੋਈਦਾ ਹੈ। ਦਰਸ਼ਨ ਕਰੀਆ ਨਾਨਕ ਗੁਰੂ ਮਿਰੀਆ ਵਰਨਮ ਕਰੀਆ, ਪਾਤਸ਼ਾਹ ਕਹਿੰਦੇ ਆ ਉਹ ਨਿਰੰਕਾਰ ਦਰਸ਼ਨ ਕਰਦੇ ਹਾਂ, ਗੁਰੂ ਜਿਹੜੇ ਪੂਜਾ ਯੋਗ ਆ, ਹਾਂਜੀ, ਉਸ ਪਰਮਾਤਮਾ ਨਾਲ ਮਿਲ ਜਾਈਦਾ, ਫਿਰ ਮੁੜ ਕੇ ਵਾਰ ਵਾਰ 84 ਦੇ ਚੱਕਰ 'ਚ ਨਹੀਂ ਫਿਰਦਾ, ਇਹ ਫੇਰਾ ਮੁੱਕ ਜਾਂਦਾ। ਪਾਤਸ਼ਾਹ ਕਹਿੰਦੇ ਆ ਕਿ ਉਹ ਜਿਹੜੇ ਮਹਾਤਮਾ ਨਿਰੰਕਾਰ ਦੇ ਦਰਵਾਜ਼ੇ 'ਤੇ ਖੜ੍ਹੇ ਆ, ਅਬ ਮੈਨੇ ਹੁਣ ਅਸੀਂ ਵਿਚਾਰ ਵਿਵੇਕ ਬੁੱਧੀ ਦੁਆਰਾ ਉਹਨਾਂ ਸੰਤਾਂ ਦੀ ਸਤਸੰਗਤ ਵਿੱਚ ਆ ਕੇ ਪਰੀਆ ਪੈ ਕੇ ਸਤਿਗੁਰਾਂ ਨੂੰ ਮਿਰੀਆ ਮੈਨੇ ਮਿਲੇ ਔਰ ਨਿਰੰਕਾਰ ਦਾ ਸਾਖਿਆਤ ਦਰਸ਼ਨ ਕੀਤਾ। ਹਾਂਜੀ, ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਨੇ ਦਰਸ਼ਨ ਕਰ ਲਿਆ ਉਹ ਗੁਰਮੁਖ ਪਿਆਰੇ ਫਿਰ ਮੁੜ ਮੁੜ ਕੇ ਜੋਨੀਆਂ 'ਚ ਨਹੀਂ ਫਿਰੀਆ ਫਿਰਦੇ ਹਨ, ਉਹਨਾਂ ਦਾ ਜੰਮਣ ਮਰਨ ਦਾ ਚੱਕਰ ਜਿਹੜਾ ਮਿਟ ਜਾਂਦਾ। ਵਰਨਮ ਫਿਰੀਆ ਫਿਰ ਪੁਣਾ ਕਿਉਂ ਫਿਰਨਗੇ, ਉਹ ਨਹੀਂ ਘੁੰਮਣਗੇ। ਸੂਈ ਮੱਲਾ ਪੰਜਵਾਂ ਰਾਸ ਮੰਡਲ ਕਿਨੋਂ ਆਕਾਰਾ ਸਗਲੋ ਸਾਜ ਰੱਖੋ ਪਾ ਸਾਰਾ ਰਹੋ। ਉਸ ਨਿਰੰਕਾਰ ਨੇ ਆਪੇ ਰਾਸ ਮੰਡਲ ਮੰਗ, ਇਹ ਸੰਸਾਰ ਦਾ ਜਿਹੜਾ ਅਖਾੜਾ ਇਹ ਆਪੇ ਉਹਨੂੰ ਰਚਿਆ ਰਚਾਇਆ ਹੋਇਆ ਹੈ। ਇਹ ਸਾਰਾ ਪਸਾਰਾ ਜਿੰਨਾ ਆ ਇਹ ਸਾਜ ਕੇ, ਹਾਂਜੀ, ਫਿਰ ਨਿਰੰਕਾਰ ਨੇ ਇਹਦੀ ਰੱਖਿਆ ਵੀ ਆਪੇ ਕਰਨ ਵਾਲਾ, ਪੈਦਾ ਵੀ ਆਪੇ ਕਰਦਾ, ਸਥਿਤ ਵੀ ਆਪੇ ਕਰਦਾ, ਪਰਲੋ ਵੀ ਆਪੇ ਕਰਦਾ, ਇਹਨਾਂ ਨੂੰ ਭੋਜਨ ਪਾਣੀ ਦੇ ਕੇ ਰੱਖਿਆ ਵੀ ਇਹਨਾਂ ਦੀ ਆਪੇ ਕਰਦਾ ਹੈ। ਰਾਹ ਬਹੁਵਿਧ ਰੂਪ ਰੰਗ ਆਪਾਰਾ ਅਪੇਖਿਆ ਖੁਸ਼ੀ ਭੋਗਨ ਹੀ ਹਾਰਾ। ਪਾਤਸ਼ਾਹਾਂ ਦੇ ਬਹੁਤ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਰੂਪ ਅਪਾਰਾ ਬਿਅੰਤ ਤਰ੍ਹਾਂ ਦੇ ਰੰਗਾਂ ਨੂੰ ਦੇਖਿਆ ਮੈਨੇ, ਉਹ ਦੇਖ ਦੇਖ ਕੇ ਹੈਂ ਇਹ ਭੋਗਣ ਹਾਰੇ ਨਿਰੰਕਾਰ ਪਰਮੇਸ਼ਰ, ਤੁਸੀਂ ਆਪੇ ਖੁਸ਼ੀਆਂ ਦੇ ਸਹਿਤ ਹੋ ਰਹੇ ਹੈ, ਆਪਣੇ ਆਨੰਦਾਂ ਕੌਤਕਾਂ ਨੂੰ ਦੇਖ ਰਹੇ ਹੈ, ਸਭ ਰਸ ਲੈ ਵਸਤ ਨਰਾਰਾ, ਇਹ ਵਾਹਿਗੁਰੂ ਤੋਂ ਆਪੇ ਸਰਨ ਸਾਰੇ ਰਸ ਨੂੰ ਲੈਂਦਾ ਹਾਂ ਔਰ ਸਾਰਿਆਂ ਤੋਂ ਨਰਾਰਾ ਮੈਨੇ ਅਲੱਗ ਨਿਰਲੇਪ ਹੋ ਕੇ ਨਿਵਾਸ ਵੀ ਕਰ ਰਿਹਾ ਹਾਂ, ਵਰਨ ਚਿੰਨ ਨਾ ਹੀ ਮੁੱਖ ਨਾ ਸਾਰਾ। ਇਹ ਪਾਤਸ਼ਾਹ ਨਾ ਆਪ ਜੀ ਦਾ ਕੋਈ ਵਰਨ ਹੈ, ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਇਹ ਤਾਂ ਮਨੁੱਖ ਦੇ ਉੱਤੇ ਕਲਪੇ ਹੋਏ ਹੈ, ਅਤੇ ਨਾ ਚਿੰਨ ਕੋਈ ਚਿੰਨ ਆ, ਅਤੇ ਨਾ ਮੂੰਹ ਪਰ ਮਸਾਰਾ, ਹਾਂਜੀ, ਅਤੇ ਇਸ ਤਰ੍ਹਾਂ ਦਾ ਦਾੜਾ ਹੈ ਅਥਵਾ ਨਾ ਮੂੰਹ ਆ ਨਾ ਮਸਾਰਾ, ਮਾਸ ਭਾਵ ਇਹ ਮਾਸ ਦਾ ਸਰੀਰ ਬਣੇ, ਕਿਉਂਕਿ ਨਿਰਗੁਣ ਦੀ ਮਹਿਮਾ ਕੀਤੀ ਹੈ ਕਿ ਨਿਰਗੁਣ ਦੇ ਵਿੱਚ ਕੁਛ ਵੀ ਨਹੀਂ। ਕਹਿਣ ਨਾ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਕਰਨਾਰਾ। ਪਾਤਸ਼ਾਹ ਕਹਿੰਦੇ ਤੁਹਾਡਾ ਜਿਹੜਾ ਖੇਲ ਪੋਤ ਕੇ ਇਹਦੇ ਬਾਰੇ ਕੁਛ ਕਿਹਾ ਨਹੀਂ ਜਾਂਦਾ। ਪਾਤਸ਼ਾਹ ਕਹਿੰਦੇ ਮੈਂ ਤਾਂ ਆਪ ਜੀ ਦੇ ਜਿਹੜੇ ਸੰਤ ਮਹਾਤਮਾ ਪੁਰਖ ਹੈਗੇ ਬੰਦਗੀ ਵਾਲੇ ਉਹਨਾਂ ਦੇ ਚਰਨਾਂ ਦੀ ਧੂੜੀ ਹਾਂ। ਤੁਸੀਂ ਮਹੱਲਾ ਪੰਜਵਾਂ, ਤੋ ਮੈਂ ਆਇਆ, ਸਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਪਾਤਸ਼ਾਹ ਅਨਵੇ ਕਰਕੇ ਸਮਝਾਉਂਦੇ ਕਿ ਨਿਰੰਕਾਰ ਪਰਮੇਸ਼ਰ ਜਦੋਂ ਤੁਸੀਂ ਕਿਰਪਾ ਦੇ ਘਰ ਵਿੱਚ ਆ ਗਏ, ਕਿਰਪਾ ਕਰਨ ਵਿੱਚ ਆਇਆ, ਇਹ ਕਹਿੰਦੇ ਮੈਂ ਸਤਿਗੁਰਾਂ ਦੀ ਪਵਿੱਤਰ ਸ਼ਰਨ 'ਚ ਆ ਗਿਆ। ਜਦੋਂ ਤੁਹਾਡੀ ਸ਼ਰਨ 'ਚ ਆਇਆ ਤਾਂ ਫਿਰ ਕਹਿੰਦੇ ਭਰੋਸੇ ਵਿੱਚ ਆਇਆ, ਕਿਉਂਕਿ ਤੁਹਾਡੀ ਸ਼ਰਨ ਵਿੱਚ ਆ ਕੇ ਭਰੋਸਾ ਮਿਲਣਾ, ਤੁਹਾਡੀ ਕਿਰਪਾ ਨਾਲ ਇਹ ਦਾਤ ਮਿਲਣੀ ਹੈ। ਜੋ ਭਾਵੇ ਤਿਉਂ ਰੱਖੋ ਸਵਾਮੀ, ਮਾਰੋ ਗੁਰ ਹੈ ਪਠਾਇਆ ਰਹੋ। ਇਹ ਸਵਾਮੀ ਨਾਥ ਮਾਲਕ ਜਿਵੇਂ ਵੀ ਆਪ ਨੂੰ ਪਾਉਂਦਾ ਮਨਜ਼ੂਰ ਹੁੰਦਾ, ਉਵੇਂ ਕਿਵੇਂ ਸਾਨੂੰ ਇਹ ਕਲ ਯੁਗ ਦੇ ਤੱਤੇ ਝੋਲਿਆਂ ਤੋਂ ਰੱਖ ਲਓ, ਬਚਾ ਲਓ। ਇਹ ਸੱਚੇ ਪਾਤਸ਼ਾਹ ਮੈਨੂੰ ਇਹ ਜਿਹੜਾ ਰਸਤਾ ਆਪ ਦੇ ਰਸਤੇ 'ਤੇ ਹਾਂਜੀ ਸਤਿਗੁਰਾਂ ਨੇ ਪਠਾਇਆ ਭੇਜਿਆ ਕਿ ਗੁਰਮੁਖਾਂ ਆ ਗੁਰਮੁਖ ਗਾਢੀ ਰਾਜ 'ਤੇ ਸਿੱਧਾ ਤੁਰਿਆ ਜਾ, ਸੱਚਖੰਡ ਚੱਲ ਜਾਏਗਾ। ਉਹਨਾਂ ਨੇ ਮੈਨੂੰ ਇਸ ਰਸਤੇ 'ਤੇ ਪਠਾਇਆ, ਮੈਨੇ ਭੇਜਿਆ ਹੈ। ਰਹਾਉ ਮਹਾਂ ਦੁੱਤਰ ਮਾਇਆ ਜੈਸੇ ਪਵਨ ਚਲਾਇਆ, ਇਹ ਜਿਹੜੀ ਆਪ ਦੀ ਮਾਇਆ ਇਹ ਤਰਨੀ ਮਹਾਂ ਦੁੱਤਰ ਬਹੁਤ ਔਖੀ ਕਟੜੀ ਹੈ, ਕਠਿਨ
ਇਸ ਵਾਸਤੇ ਪਾਤਸ਼ਾਹ ਕਹਿੰਦੇ ਇਹ ਮਾਇਆ ਜਿਹੜੀ ਇਸ ਤਰ੍ਹਾਂ ਆਉਣ ਜਾਣ ਵਾਲੀ ਕਿਵੇਂ, ਜਿਸ ਤਰ੍ਹਾਂ ਪਵਨ ਪਵਨ ਦਾ ਚਲਾਇਆ ਜਿਹੜਾ ਬੁੱਲਾ ਕਦੀ ਆ ਜਾਂਦਾ ਕਦੀ ਚਲੇ ਜਾਂਦਾ, ਟਿਕਦਾ ਥੋੜ੍ਹੀ ਹੈ। ਹਾਂਜੀ, ਇਸ ਵਾਸਤੇ ਬੜੀ ਹੈ ਜਿਹੜੀ ਕਠਿਨ ਮਾਇਆ ਇਹ ਜੀਵ ਨੂੰ ਇਸ ਤਰ੍ਹਾਂ ਡਲਾਉਂਦੀ ਰਹਿੰਦੀ ਹੈ, ਜਿਸ ਤਰ੍ਹਾਂ ਹਵਾ ਦਾ ਬੁੱਲਾ ਦੀਵੇ ਦੀ ਲਾਟ ਨੂੰ ਡਲਾਉਂਦਾ ਨਾ, ਇਸ ਤਰ੍ਹਾਂ ਮਾਇਆ ਇਹਨੂੰ ਡਲਾਉਂਦੀ ਹੈ। ਮਾਇਆ ਪਦਾਰਥਾਂ ਲਈ ਡੋਲਦਾ ਫਿਰਦਾ, ਅਤੇ ਜਿਹੜਾ ਉੱਪਰ ਉੱਠ ਗਿਆ ਉਹ ਫਿਰ ਕਾਹਨੂੰ ਡੋਲਦਾ? ਉੱਥੋਂ ਫਿਰ ਭਾਈ ਮਤੀ ਦਾ ਹੁਣ ਆਰਿਆਂ ਤੋਂ ਪਾੜ ਹੋ ਗਿਆ, ਜੜ ਚੇਤਨ ਮਾਇਆ ਉਹਨਾਂ ਨੂੰ ਨਹੀਂ ਡਲਾ ਸਕਦੀ। ਸੁਣ ਸੁਣ ਹੀ ਡਰਾਇਆ ਕਰੋ ਧਰਮ ਰਾਇਆ, ਪਾਤਸ਼ਾਹ ਕਹਿੰਦੇ ਜਿਹੜੀਆਂ ਗੱਲਾਂ ਸੀ ਸੁਣ ਸੁਣ ਕੇ ਬੜਾ ਡਰ ਲੱਗਦਾ ਕਿ ਧਰਮ ਰਾਜੇ ਦਾ ਸੁਭਾਅ ਬੜਾ ਕਰੜਾ ਆ, ਸਖਤ ਆ, ਕਰੜੇ ਸੁਭਾਅ ਵਾਲਾ ਜਿਹੜਾ ਧਰਮ ਰਾਜਾ ਆ। ਅਤੇ ਜਦੋਂ ਹੁਣ ਪਾਪੀਆਂ ਨੂੰ ਡੰਡ ਦਿੰਦਾ ਸੁਣ ਸੁਣ ਕੇ, ਕਹਿੰਦੇ ਹਿਰਦਾ ਬੜਾ ਡਰਦਾ ਕਿ ਅਸੀਂ ਚੰਗਾ ਕੰਮ ਤਾਂ ਕੀਤਾ ਨਹੀਂ, ਸਾਡੇ ਨਾਲ ਵੀ ਬੜੀ ਸਖਤੀ ਨਾਲ ਪੇਸ਼ ਆਏਗਾ, ਪਰ ਗੁਰੂ ਮਹਾਰਾਜ ਤੁਹਾਡੀ ਸ਼ਰਨ ਆਏ ਹਾਂ, ਦਇਆ ਕਰੋ ਸਾਨੂੰ ਬਚਾਓ। ਗ੍ਰਹਿ ਅੰਧ ਕੂ ਪਾਇਆ ਪਾਵਕ ਸਗਰਾਇਆ, ਪਾਤਸ਼ਾਹ ਕਹਿੰਦੇ ਆ ਇਹ ਜਿਹੜਾ ਗ੍ਰਹਿਸਥ ਰੂਪੀ ਅੰਨਾ ਅੰਨਾ ਕੂ ਪਾਇਆ ਮੈਂ ਨਹੀਂ ਖੂਹ ਆ, ਕੂਪ ਨਮਕ ਉਹਦਾ ਹੁੰਦਾ, ਇਹ ਜਿਹੜਾ ਸੰਸਾਰ ਪਾਵਕ ਅੱਗ ਦਾ ਸਗਰਾਇਆ ਮੈਂ, ਇਹ ਸਾਗਰ ਸਮੁੰਦਰ ਆ ਇਹ ਅੱਗ ਦਾ। ਹਾਂਜੀ, ਇੱਥੇ ਹਿੰਸਾ ਦੀ ਆ ਗਿਆ, ਲੋਭ ਦੀ ਆ ਗਿਆ, ਮੋਹ ਦੀ ਆ ਗਿਆ, ਹਾਂਜੀ ਇਸੇ ਤਰ੍ਹਾਂ ਵਿਕਾਰਾਂ ਦੀ ਆ ਗਿਆ, ਸੰਸੇਤ ਲੋਭ ਕੋਪ ਚਾਰੇ ਨਦੀਆਂ, ਕ੍ਰੋਧ ਦੀ ਆ ਗਿਆ, ਈਰਖਾ ਦੀ ਆ ਗਿਆ, ਇਹਦੇ ਨਾਲ ਭਰਿਆ ਸੜ ਰਹੀ ਦੁਨੀਆਂ, ਮੱਚ ਰਹੀ ਹੈ, ਪਰ ਜਿਹਨੇ ਗੁਰੂ ਦੀ ਸ਼ਰਨ ਲਈ ਉਹ ਹੀ ਬਚਦਾ। ਪੀਸੇ ਜਾ ਰਹੇ ਜਿਵੇਂ ਚੱਕੀ ਦੇ ਪੁੜਾਂ ਥੱਲੇ ਜਿਹੜੇ ਦਾਣੇ ਆ ਗਏ, ਮੈਦਾ ਹੋ ਜਾਂਦੇ ਜਿਹੜੇ ਕੀਲੀ ਨਾਲ ਜੁੜ ਗਏ ਉਹ ਬਚਦੇ ਆ, ਜਿਹਨੀ ਬਾਣੀ ਦਾ ਆਸਰਾ ਲਓ ਬਚਣਗੇ ਸੰਗਤ। ਬਾਕੀ ਇਸ ਤਰ੍ਹਾਂ ਦਲੀਆ ਮਲੀਆ ਹੋ ਰਿਹਾ, ਗਹੀ ਓਟ ਸਾਧ ਆਇਆ ਨਾਨਕ ਹਰ ਧਿਆਇਆ ਆਪਣੇ ਪੂਰਾ ਪਾਇਆ। ਪਾਤਸ਼ਾਹ ਕਿਰਪਾ ਕਰਦੇ ਆ, ਅਸੀਂ ਹੁਣ ਸੰਤ ਮਹਾਂਪੁਰਖਾਂ ਦੀ ਓਟ ਗਹੀ ਗ੍ਰਹਿਣ ਕਰਕੇ ਪਕੜ ਕੇ ਤੇਰੇ ਨਾਮ ਦਾ ਸਿਮਰਨ ਕਰ ਰਹੇ ਹਾਂ। ਇਸ ਵਾਸਤੇ ਅਸੀਂ ਪੂਰੇ ਬ੍ਰਹਮ ਗਿਆਨ ਦੀ ਵਾਸਤਾ ਨੂੰ ਪਾ ਲਿਆ, ਅਥਵਾ ਪੂਰੇ ਨਿਰੰਕਾਰ ਪਰਮੇਸ਼ਵਰ ਨੂੰ ਪਾ ਲਿਆ ਹੈ। ਰਾਗ ਤੁਸੀਂ ਮਹਲਾ ਪੰਜਵਾਂ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਦੇ ਵਿੱਚ ਮਹਾਰਾਜ ਹੁਣ ਪਰਮਾਤਮਾ ਅੱਗੇ ਬੇਨਤੀ ਕਰਨ ਦਾ ਢੰਗ ਦੱਸਣਗੇ। ਰਾਗ ਸੂਈ ਹੈ ਪੰਜਵੇਂ ਸਤਿਗੁਰੂ ਛੇਵੇਂ ਘਰ ਵਿੱਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਕਹਾਣੂ ਓਅੰਕਾਰ ਪ੍ਰਕਾਸ਼ ਰੂਪਨ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸਤਿਗੁਰ ਪਾਸ ਬੇਨਤੀ ਆ ਮੇਰਾ ਨਾਮ ਆਧਾਰਾ, ਇਹ ਨਿਰੰਕਾਰ ਜੀਓ ਸਤਿਗੁਰਾਂ ਦੇ ਕੋਲ ਇਹ ਬੇਨਤੀ ਕਰਦੇ ਹਾਂ, ਸਾਨੂੰ ਨਾਮ ਦਾ ਆਧਾਰਾ ਮੈਨੂੰ ਆਸਰਾ ਮਿਲ ਜਾਏ। ਝੂਠਾ ਸੱਚਾ ਪਾਤਸ਼ਾਹ ਹੋ ਤਪ ਗਿਆ ਸੰਸਾਰਾ, ਇਹ ਨਿਰੰਕਾਰ ਜੀ ਇਹ ਪਾਤਸ਼ਾਹ ਸੱਚੇ ਪਾਤਸ਼ਾਹ ਜਿਨ੍ਹਾਂ 'ਤੇ ਆਪ ਝੂਠੇ ਪ੍ਰਸੰਨ ਹੋ ਜਾਂਦੇ ਹੋ, ਅਤੇ ਉਹਨਾਂ ਦਾ ਇਹ ਜਿਹੜਾ ਸੰਸਾਰ ਦਾ ਤਾਪ ਅਧਿਆਤਮਕ ਅਤੀ ਭੂਤਕ ਅਤੀ ਦੈਵ ਤਿੰਨ ਤਾਪ ਹੈ ਸਾਰੇ ਨਿਵਿਰਤ ਹੋ ਗਏ ਹਨ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ ਰਹੋ ਅਤੇ ਸੱਚੇ ਸਿਰਜਣਹਾਰ ਨਿਰੰਕਾਰ ਭਗਤਾਂ ਦੀ ਤੁਸੀਂ ਟੇਕ ਔਰ ਸੰਤਾਂ ਦੀ ਓਟ ਵੀ ਤੁਸੀਂ, ਸੱਚਾ ਸਿਰਜਣਹਾਰਾ ਤੁਸੀਂ ਸੱਚੇ ਸਿਰਜਣਹਾਰ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ ਰਹੋ ਅਤੇ ਸੱਚੇ ਸਿਰਜਣਹਾਰ ਸਿਰਜਣਾ ਕਰਨ ਵਾਲੇ ਨਿਰੰਕਾਰ ਭਗਤਾਂ ਦੀ ਟੇਕ ਵੀ ਤੁਸੀਂ ਹੈ, ਸੰਤਾਂ ਦੀ ਓਟ ਵੀ ਤੁਸੀਂ ਹੈ ਰਹੋ। ਸੱਚ ਤੇਰੀ ਸਮੱਗਰੀ, ਸੱਚ ਤੇਰਾ ਦਰਬਾਰਾ। ਫਿਰ ਕਹਿੰਦੇ ਆ ਆਪ ਜੀ ਦੇ ਕੋਲ ਸ਼ੁਭ ਪਵਿੱਤਰ ਗੁਣਾਂ ਦੀ ਸਮੱਗਰੀ ਜਿਹੜੀ ਇਹ ਵੀ ਸੱਚੀ ਹੈ। ਆਪਦਾ ਜਿਹੜਾ ਸਤ ਸੰਗਤ ਰੂਪੀ ਦਰਬਾਰ ਹੈ ਇਹ ਵੀ ਸੱਚਾ ਹੈ। ਸੱਚ ਤੇਰੇ ਖਾਜੀਨੇ ਆ, ਸੱਚ ਤੇਰਾ ਪਾਸਾਰਾ। ਉਹ ਜਿਹੜੇ ਮਹਾਂਪੁਰਖਾਂ ਦੇ ਅੰਤਿਸ਼ ਕਰਨੇ ਵੇਦਾਂ ਸ਼ਾਸਤਰਾਂ ਰੂਪੀ ਆਪਦੇ ਜਿਹੜੇ ਖਜ਼ਾਨੇ ਆ ਇਹ ਵੀ ਸੱਚੇ ਹੈ। ਹਾਂਜੀ, ਵੇਦ ਗ੍ਰੰਥ ਗੁਰੂ ਹੱਟ ਹੈ। ਇਸ ਵਾਸਤੇ ਆਪ ਦਾ ਜਿਹੜਾ ਰਚਿਆ ਹੋਇਆ ਸੰਸਾਰ ਦਾ ਪਸਾਰਾ ਇਹ ਵੀ ਸੱਚਾ। ਆਪ ਸਤਿ ਕੀਆ ਸਭ ਸਤ ਤੇ ਸੁਰਖ ਤੇ ਸਗਲੀ ਉਤਪਤ, ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ। ਆਪ ਜੀ ਦਾ ਜਿਹੜਾ ਸਰੂਪ ਆ ਸੱਚਿਆ ਆਨੰਦ ਸਰੂਪ ਹੈ, ਇਹ ਸੁੰਦਰ ਵੀ ਹੈ ਅਤੇ ਅਗੰਮ ਵੀ। ਇਹਦੀ ਗਮਤਾ ਨਹੀਂ ਪਾਈ ਜਾਂਦੀ, ਮਨ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਤੇਰਾ ਜਿਹੜਾ ਹਾਂਜੀ ਦਰਸਾਰਾ ਦਰਸ਼ਨ ਇਹ ਵੀ ਅਨੂਪ ਉਪਮਾ ਤੋਂ ਰਹਿ ਤੇ, ਤੇਰੇ ਦਰਸ਼ਨ ਦੀ ਮਹਿਮਾ ਬੜੀ ਅਲੌਕਿਕ ਹੈ। ਹਾਂ ਕੁਰਬਾਣੀ ਤੇਰਿਆ ਸੇਵਕਾ ਜਿਨਾਰ ਨਾਮ ਪਿਆਰਾ। ਜਿਹੜੇ ਆਪ ਜੀ ਦੇ ਸੇਵਕ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਆਪ ਜੀ ਦਾ ਨਾਮ ਪਿਆਰਾ ਲੱਗਦਾ, ਦਿਨ ਰਾਤ ਨਾਮ ਜਪਣ 'ਚ ਲੱਗੇ ਰਹਿੰਦੇ ਆ। ਹਾਂਜੀ, ਸਭੇ ਇੱਛਾ ਪੂਰੀ ਆ ਜਾ ਪਾਇਆ ਆਗਮਾ ਪਾਰਾ। ਕਿਉਂਕਿ ਜਿਹੜੇ ਗੁਰਸਿੱਖ ਉਹਨੂੰ ਤਾਂ ਕਦੀ ਵਿਹਲ ਹੈ ਹੀ ਨਹੀਂ,
اپنی کرتا کرن گے، نام جپن گے، ونڈ چھکن گے یا سمرن چ لگے رہندے تے باقی سنسار دا تے اس طرح ہی ہے۔ پادشاہ کہندے ہے اگما پار روپی نرنکار پرمیشر جدوں آپ جی نوں پا لیا، پراپت کر لیا، میری ساری جنیاں اچھا سی وہ پوریا ہو گئی۔ 747 انگ دی کرپا کرتے ہیں، گرو نانک ملیا پار نوں تیرے چرنا کو بلہارا یہ نرنکار پرمیشر تھی آپ تن گرو نانک صاحب کا سروپ دھار کے سانو ملے ہو، اسی آپ جی کے چرنوں بلہار بلہار قربان جانے ہیں۔ جی رائے بلار جی ہر ویلے بارہ تو بلہار جایا کرتے سی، راگ سوہی محلہ پنجواں گھر ست واہ کو اونکار ستگر پرساد، راگ سوہی ہے پنجویں ستگرو ستویں گھر میں کرپا کرتے ہیں، واہگرو جی ایک ہن اونکار پرکاش روپن ستگران کی پرساد کرپا دوارا پراپتی ہندی ہے، تیرا پانا تو ہے منا یہ جس نو ہوئے دیالا، جہد آپ دیالو کرپالو ہوں آپ جی کا جڑا پانا حکم ہے وہنوں تھی منا لینا، نہیں تو حکم مننا اوکھا بہت ہے کیونکہ آگیا سمنی صاحب سیوا تن تن صاحب شری گرو امرداس جی مہاراج جی نے کیویں حکم کی کمائی کی ہے، سائی بھگت جو تج بھاو ہے ترب جی ہاں دیالا بھگتی کی سائی نے، وہ بھگتی سفل ہوں جڑی آپ جی نوں پاؤندی ہے، سارے جیواں جانتواں تے تسی دیا کرتے ہیں، سارے دی پرت پالنا کرنے والے بھی آپ جی ہو، میرے رام رائے سنتاں ٹیک تمہاری یہ میرے رام رائے رائے پرکاش روپ رمے ہوئے میرے سنت مہاپرکھ ہے، انہوں نے آپ کی ٹیک ہے، آپ کی کوٹ ہے۔ سنتن بابا کرم سنگھ صاحب بیٹھے سی تو پھر پٹھان کٹھے ہو کے آ گئے، چاندی چاندنی سی، بابا سانو کوئی کھان نہ دے، کہندے ہیں ان کو اوٹ کچرا گھوڑے لاؤ لے جو جو چاہیے، کہندے تم بہانہ بنا کے آپ اتوں جانا چاہنا، کہندے نہیں یہ گرو نانک پاتشاہ کے سکھیوں نہیں کرتے، جو بچن کرتے پورا کرتے، اچھی کتنے نہیں آتے۔ وہ چلا گیا اوٹ کچرا گھوڑے لایا، جنا کوئی سی سارا ڈیرے چو لد لدا کے لے گئے، کیونکہ چار دواری نہیں سی نہ کوئی جندا سی، تو جڑے لے گئے تو سویرے سے ڈانگری سنگھ اٹھے ہور سنگتوں اتنے سارا چوڑ چپٹ کچھ بھی نہ لجے، کوئی چڈیا کچھ نہیں، تو جلے لے مہاپرکھوں کو آیا مہاراج رات ڈیرے ڈاکہ پی گیا، یہ سارا سامان لے گیا، مہاراج کہتے پھر کہتے مہاراج ہوں لنگر کیوں تیار کریے، مہاراج کہتے پھر جڑے لگائے آ وہ بھی تو گرو کی سنگت ہوئے گی، آپے پکاؤ گے آپے کھان گے، تھی رام نہ بھجن بانی کرو ہاں جی، تو جی گرو نانک دھن گرو نانک پاتشاہ لنگر چلا ہو پھر کرپا کر دیا، بس وہ جدو سنگتان جو ہوا یہ راشن کے ڈھیر لگ گئے، اس کر کے جڑے مہاپرکھ ہے انہوں نے تو تیری ٹیک تیری اوٹ جو تج بھاو ہے سو پروان منتن تو ہے آدھاری رہو، جو آپ جی نو پاؤنڈا سنت مہاپرکھوں وہ پروان ہوں، جڑے سنت ہیں وہ من بھی تن بھی کہندے توں ہی تیرا آدھاری آسرا توں ہی ساڈا آسرا روپ پیا رہا، کئی بھی ہوں مہاپرکھوں وہ مارن واسطے آ جائیں اسلامی دیس میں یہ گرو نانک صاحب سکھی کا پرچار کرتے، تو پھر انہوں نے باہاں اتنے آکڑ جی کئی بار دریا تو پا رہا ہے، جدو دیکھنا کدی ادھر کدی ادھر پھر پٹک پٹ کے چرنا چ ڈگ پینا معافیاں منگنی، کئی بار انہوں نے جاکستان وال چا کے لے جائیے ہندو سکھان کو کہیں تھوڑا پیر تام بڑا گے کہ اینی مایا پوچھتاں تک کھاواں گے، ہاں جی انہوں کے وہ بھی منصوبے جڑے سی سفل نہیں سی ہوں کیونکہ انہوں نے پورا ہی آسرا اسی نو اپنا آسرا پرمیشر منگے، توں دیال کرپال کرپا ند منسا پورن ہارا، کیونکہ چھوٹی جوانوں نے زیادہ بڑے کی کرنی بڑی سوکھی ہے، جڑی مزل سے بڑے پرکھ پہنچ رہے ہیں پتا نہیں کنے کے جنمانی انہوں نے کمائیاں ہوں، اچھی نندیا کرنی سیکھ لی ہے کہ انہوں مہاپرکھوں کی جڑی وڈیائی ہے انہوں کی کمائی تو سیکھا لے کے جیون جڑا انہوں سوارن کی کوشش نہیں کرتے، یہ کرپا دینی تھی تم دیالو ہو کرپالو ہو، پچھے بھی دیا کرتے سی ہوں بھی کرپا کرتے ہیں اگے بھی کرپا دینی کی خزانے ہیں، آپ جی سارے نے منسا میں نے جڑی اچھا ہے پوریا کرنے والے ہو، بھگ تیرے سب پران پت پریتم تو بھگت نگا پیارا
ਇਹ ਪ੍ਰਾਣਾਂ ਦੇ ਪਤੀ ਨਿਰੰਕਾਰ ਪਰਮੇਸ਼ਰ ਜਿਹੜੇ ਭਗਤ ਆ ਉਹ ਤੈਨੂੰ ਬਹੁਤ ਪ੍ਰੀਤਮ ਨੇ, ਬੜੇ ਪਿਆਰੇ ਆ। ਤੇਰਾ ਪਿਆਰ ਭਗਤਾਂ ਨਾਲ, ਜਿਹੜੇ ਭਗਤੀ ਵਾਲੇ, ਤੂੰ ਸਾਰੇ ਭਗਤਾਂ ਦਾ ਬੜਾ ਪਿਆਰਾ ਹੈ। ਤੂੰ ਅਥਾਹੋ ਅਪਾਰ, ਅਤ ਉੱਚਾ, ਕੋਈ ਅਵਰਣ ਤੇਰੀ ਭਾਤੇ। ਆਪ ਜੀ ਅਥਾਹ, ਤੁਹਾਡੀ ਥਾਹ ਨਹੀਂ ਪਾਈ ਜਾਂਦੀ, ਅਪਾਰ ਪਾਰਾਵਰ ਨਹੀਂ ਪਾਇਆ ਜਾਂਦਾ, ਵੱਡੇ ਆ, ਉੱਚੇ ਆ। ਤੇਰੀ ਭਾਤੇ, ਆਪ ਜੀ ਵਰਗਾ ਅਵਰ ਹੋਰ ਕੋਈ ਨਹੀਂ। ਤੇਰੀ ਮਹਿਮਾ ਤੈਨੂੰ ਹੀ ਬਣਾਉਂਦੀ ਹੈ, ਜਿਵੇਂ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਨੂੰ ਪਟਾ ਨੇ ਕਿਹਾ, ਤੇਰੀ ਉਪਮਾ ਤੋਂ ਇਹ ਬਣਿਆ ਵੈ। ਇਹ ਅਰਦਾਸ ਮਾਰੀ ਸਵਾਮੀ ਵਿਸਰਨਾ ਹੀ ਸੁਖ ਦਾਤੇ, ਇਹ ਸੁੱਖਾਂ ਦੇ ਦਾਤੇ ਸਵਾਮੀ ਨਾਥ ਮਾਲਕ, ਸਾਡੀ ਆਪ ਜੀ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ। ਆਪ ਸਾਨੂੰ ਕਦੇ ਵੀ ਭੁੱਲੋ ਨਾ, ਭੁਲਾਓ ਨਾ, ਵਿਸਰੋ ਨਾ, ਸਦਾ ਹੀ ਯਾਦ ਰਹੋ। ਦਿਨ ਰਹਿਣ ਸਾਧ ਸਾਧ ਗੁਣ ਗਾਵਾ, ਜੇ ਸਵਾਮੀ ਤੁਧ ਭਾਵਾ, ਜੇ ਸਵਾਮੀ ਨਾਥ ਮਾਤ ਮਾਲਕ, ਜੇ ਅਸੀਂ ਤੈਨੂੰ ਭਾ ਜਾਈਏ, ਦਿਨ ਰਾਤ ਸਵਾਸ ਸਵਾਸ ਅੰਦਰ ਬਾਹਰ ਸਵਾਸ ਸੁਣਦੇ ਹਾਂ, ਆਪ ਜੀ ਦੇ ਗੁਣ ਗਾਉਂਦੇ ਰਹੀਏ, ਤੇਰੀ ਕਿਰਪਾ ਹੋ ਜਾਏ, ਤੇਰੇ ਵਾਸਤਾ ਮਿਲਦੀ ਹੈ ਸਵਾਸ ਸਵਾਸ, ਹਾਂਜੀ, ਤੇਰੇ ਗੁਣ ਗਾਈਏ, ਤੈਨੂੰ ਭਾ ਜਾਈਏ, ਤੇਰੇ ਘਰ ਵਿੱਚ ਮਨਜ਼ੂਰ ਹੋ ਜਾਈਏ। ਨਾਮ ਤੇਰਾ ਸੁੱਖ ਨਾਨਕ ਮਾਗੈ ਸਾਹਿਬ ਤੁਠਿਆ ਪਾਵਾ। ਪਾਤਸ਼ਾਹ ਕਹਿੰਦੇ ਆ, ਅਸੀਂ ਤਾਂ ਸੁੱਖ ਸਰੂਪੀ ਪਰਮੇਸ਼ੁਰ ਤੇਰਾ ਨਾਮ ਜਪਣਾ ਇਹ ਦਾਤ ਮੰਗਦੇ ਹਾਂ, ਲੇਕਿਨ ਇਹ ਸਾਹਿਬ ਮਾਲਕ ਜਦੋਂ ਆਪ ਜੀ ਤੁਠੇ ਪ੍ਰਸੰਨ ਹੋਵੋਗੇ, ਇਹ ਨਾਮ ਦੀ ਦਾਤ ਫੇਰ ਹੀ ਪ੍ਰਾਪਤ ਕਰਾਂਗੇ। ਸੂਹੀ ਮਹੱਲਾ ਪੰਜਵਾਂ, ਵਿਸਰਿਆ ਨਾਹੀਂ ਜਿੱਤ ਤੂੰ ਕਬੂ ਸੋ ਥਾਨ ਤੇਰਾ ਕਿਹ। ਬੇਨਤੀ ਕਰ ਰਹੇ ਆ ਪ੍ਰੇਮੀ, ਉਹ ਤੇਰਾ ਸਥਾਨ ਕਿਹਾ ਆ, ਕਿਸ ਤਰ੍ਹਾਂ ਦਾ ਆਪਦਾ ਕਿਹੜਾ ਸਥਾਨ ਆ ਜਿੱਥੇ ਬਹਿਣ ਕਰਕੇ ਤੂੰ ਕਦੇ ਭੁੱਲਦਾ ਨਹੀਂ। ਉਹ ਸਤਸੰਗ ਰੂਪੀ ਸਥਾਨ ਆ ਜਿੱਥੇ ਪਰਮਾਤਮਾ ਚੇਤੇ ਆਉਂਦਾ, ਆਠ ਪੈਰ ਜਿੱਤ ਤੁਧ ਧਿਆਈ ਨਿਰਮਲ ਹੋਗਾ ਦਿਆ, ਜਿੱਥੇ ਜਾ ਕੇ ਅੱਠੇ ਪੈਰ ਤੇਰੇ ਨਾਮ ਨੂੰ ਧਿਆਉਣਾ ਕਰੀਏ, ਅਤੇ ਸਾਡੀ ਦੇਹ ਜਿਹੜਾ ਸਰੀਰ ਆ ਨਿਰਮਲ ਹੋ ਜਾਵੇ, ਪਵਿੱਤਰ ਹੋ ਜਾਵੇ। ਮੇਰੇ ਰਾਮ ਹਾਂ ਸੋ ਥਾਨ ਭਾਲਣਾ, ਇਹ ਮੇਰੇ ਰਮੇ ਰਾਮ ਹਾਂ ਕਹਿੰਦੇ, ਮੈਂ ਉਸ ਸਥਾਨ ਨੂੰ ਭਾਲਣ ਵਾਸਤੇ, ਢੂੰਡਣ ਵਾਸਤੇ ਆਇਆ, ਜਿੱਥੇ ਬਹਿ ਕੇ ਤੇਰੀ ਬੰਦਗੀ ਕਰੀਏ, ਅਤੇ ਦੇਹ ਪਵਿੱਤਰ ਹੋ ਜਾਵੇ ਸੇਵਾ ਸਿਮਰਨ ਕਰਕੇ। ਖੋਜਤ ਖੋਜਤ ਪਾਇਆ ਸਾਧ ਸੰਗ, ਤੈਨੂੰ ਸਰਣਾਈ ਪਾਇਆ ਰਾਹੋ। ਖੋਜਤ ਖੋਜ ਲੱਜਿਆਂ ਲੱਜਿਆਂ ਸੰਤਾਂ ਦਾ ਸਤਸੰਗਤ ਰੂਪੀ ਸਥਾਨ ਪ੍ਰਾਪਤ ਹੋ ਗਿਆ। ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਕੇ ਅਸੀਂ ਐਸੇ ਗਿਆਨ ਨੂੰ ਪਾਇਆ ਹੈ ਰਹਾਓ। ਵੇਦ ਪੜ੍ਹੇ ਪੜ ਬ੍ਰਹਮੇ ਹਾਰੇ, ਇੱਕ ਤਿਲ ਨੇ ਕੀਮਤ ਪਾਈ। ਵੇਦਾਂ ਨੂੰ ਪੜ੍ਹ ਪੜ੍ਹ ਕੇ ਸਾਰੇ ਜਿਹੜੇ ਬ੍ਰਹਮੇ ਆ ਜਾਂ ਬ੍ਰਹਮੇ ਦੇ ਚੇਲੇ ਸਭ ਹਾਰ ਗਏ, ਲੇਕਿਨ ਉਹਨਾਂ ਨੇ ਇੱਕ ਤਿਲ ਥੋੜ੍ਹਾ ਮਾਤਰ ਵੀ ਤਿਲ ਕੀਮਤ ਨਹੀਂ ਪਾਈ। ਮੇਰਾ ਪੜ੍ਹਾਈ ਨਾ ਨਹੀਂ, ਜਿਹੜੇ ਬਚਨ ਲਿਖੇ ਮੰਨਣ ਨਾਲ ਹੀ ਸਮਝ ਆਉਂਦੀ ਹੈ। ਸਾਧਕ ਸਿਰ ਫਿਰ ਹੈ ਬਿਲ ਲਾਤੇ, ਤੇ ਪੀ ਮੋਹੇ ਮਾਈ। ਸਾਧਕ ਜਿਹੜੇ ਸਾਧਨਾ ਕਰਨ ਵਾਲੇ ਸੀ, ਔਰ ਜਿਹੜੇ 84 ਸਿੱਧ ਰਿਧੀਆਂ ਸਿੱਧੀਆਂ ਵਾਲੇ, ਉਹ ਵੀ ਫਿਰ ਹੈ ਬਿਰਲਾਤੇ, ਬਰਲਾਪ ਕਰਦੇ ਫਿਰਦੇ, ਮਨ ਨੂੰ ਸ਼ਾਂਤੀ ਨਹੀਂ, ਕਿਉਂਕਿ ਮਾਇਆ ਦੇ ਮੋਹ 'ਚ ਮੋਹੇ ਹੋਏ ਆ। ਜਿਹੜੇ ਕਿਸੇ ਨੂੰ ਕਰਾਮਾ ਦਿਖਾਉਂਗੇ ਉਹ ਮੰਨੂਗਾ, ਅਤੇ ਮਾਇਆ ਪਦਾਰਥ ਚੜ੍ਹਾਏਗਾ, ਇਹ ਬਹੁਤੇ ਕੇਲੇ ਚਾਲੜੇ ਬਣ ਜਾਣਗੇ, ਫਿਰ ਹੋਮੇ ਪੈਦਾ ਹੋ ਜੂਗੀ। ਇਸ ਵਾਸਤੇ ਕਹਿੰਦੇ ਉਹ ਵੀ ਮਾਇਆ ਦੇ ਮੋਹੇ ਹੋਏ ਆ। ਦਸ ਅਵਤਾਰ ਰਾਜੇ ਹੋਏ ਵਰਤੇ, ਮਹਾਂਦੇਵ ਅਵਧੂਤਾ, 24 ਅਵਤਾਰਾਂ 'ਚੋਂ 10 ਅਵਤਾਰ ਸ਼੍ਰੀ ਰਾਮ ਚੰਦਰ ਕ੍ਰਿਸ਼ਨ ਨਰਸਿੰਘ ਆਦਿਕ, ਇਹ ਤਾਂ ਕਹਿੰਦੇ ਰਾਜਾ ਰੂਪ ਹੋ ਕੇ ਵਰਤੇ, ਇਹ ਰਾਜਿਆਂ 'ਚ ਗਿਣੇ ਜਾਂਦੇ। ਦੋ ਬਨਚਰ, ਦੋ ਬਾਰਚਰ, ਚਾਰ ਬਿੱਪਰ, ਦੋਏ ਭੂਪ, ਇਨ ਦਹਿਸਨ ਕੋ ਬੰਧਕ ਤੁਲਸੀ ਤਾਰ ਭਵ ਸਿੰਧ। ਇਸ ਵਾਸਤੇ ਦੋ ਬਨ ਜੰਗਲ ਵਿੱਚ ਆ, ਚਾਰ ਮਹੀਨੇ ਵਿਚਰਨੇ ਵਾਲੇ, ਕਿਹੜੇ ਕਿਹੜੇ? ਬਰਾਹ ਅਤੇ ਸੂਰ, ਇਹ ਹੈਗੇ ਆ। ਬਰਾਹ ਸੂਰ ਆ ਅਤੇ ਨਰਸਿੰਘ ਅਵਤਾਰ ਆ। ਦੋ ਬਾਰ ਚਾਰ ਆ, ਬਾਰ ਨਾਮ ਬਾਰੀ ਨਾਮ ਜਲਦਾ, ਪਾਣੀ ਵਿਚਰਨ ਵਾਲੇ ਵਿਚਰਨ ਵਾਲੇ ਆ, ਕਿਹੜੇ? ਮੱਛ ਅਤੇ ਕੱਛ ਆ। ਚਾਰ ਬਿੱਪਰ, ਬ੍ਰਾਹਮਣ ਜਾਤੀ ਜੋ ਹੋਏ ਆ, ਬੋਧਾ ਅਵਤਾਰ ਆ, ਪਰਸਰਾਮ ਆ, ਮੇਖ ਲੰਕ ਆ, ਬਾਵਨ ਅਵਤਾਰ ਆ। ਦੋਏ ਭੂਪ, ਹਾਂਜੀ, ਦੋ ਭੂਪ ਆ, ਕਿਹੜੇ? ਦੋ ਰਾਜਾ ਰੂਪ ਭੂਪ ਮੈਨੇ, ਰਾਮ ਚੰਦਰ ਜੀ ਹੈ, ਕ੍ਰਿਸ਼ਨ ਜੀ ਹੈ। ਇਹ 10 ਅਵਤਾਰ ਜਿਹੜੇ ਆ ਉਹ ਗਿਣੇ ਹੈਗੇ। ਪਾਤਸ਼ਾਹ ਕਹਿੰਦੇ ਇਹਨਾਂ 10 ਅਵਤਾਰਾਂ ਨੂੰ ਵੀ ਉਸ ਨਿਰੰਕਾਰ ਦਾ ਅੰਤ ਨਹੀਂ ਪਾਇਆ, ਅਤੇ 24 ਅਵਤਾਰਾਂ ਵਿੱਚੋਂ 10 ਅਵਤਾਰ ਸ੍ਰੇਸ਼ਟ ਹੋਏ। ਉਹ ਪਿਲਥੂ ਵਾਲ ਬੜਬੜੇ ਰਾਜੇ ਹੋਏ, ਅੰਸਾ ਅਵਤਾਰ ਹੋਏ, ਵਰਤ ਰਹੇ ਅਵਧੂਤ ਸ਼ਿਵ ਜੀ ਹੋਏ, ਸ਼ਿਵ ਜੀ ਅਤੇ ਅਵਧੂਤਾ ਦੱਤਾਤਰੇ ਆਦਿਕ, ਜਿਹੜੇ ਤਿੰਨ ਵੀ ਅੰਤ ਨਾ ਪਾਇਓ, ਤੇਰਾ ਲਾਇ ਥੱਕੇ ਬਭੂਤਾ। ਕਹਿੰਦੇ ਜਿੰਨੇ ਵੀ ਹੈ ਇਹ ਸਾਰੀਆਂ ਬਭੂਤੀਆਂ ਲਾ ਕੇ ਥੱਕ ਗਏ, ਹਾਰ ਗਏ, ਹੰਭ ਗਏ,
لیکن کہندے انہاں وچوں کسے نے بھی اے نرنکار پرمیشر تیرا انت نہیں پایا، انہاں نے بھی آپ جا انت نہیں پایا۔

ਧਿਆਉਣਾ ਕੀਤਾ ਹੈ। ਸੂਈ ਮਹਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾਗਾਤੀ ਲੁੱਟੈ। ਪਾਤਸ਼ਾਹ ਕਹਿੰਦੇ ਜਿਹੜੇ ਪਖੰਡ ਵਾਲੇ, ਦਿਖਾਵੇ ਵਾਲੇ, ਹਾਂਜੀ, ਕਰਮ ਅਤੇ ਧਰਮ ਨਜ਼ਰ ਆ ਰਹੇ ਆ, ਉਹਨਾਂ ਕਰਮਾਂ ਧਰਮਾਂ ਨੂੰ ਲੋਕ ਵੱਲੋਂ ਦੱਸਦੇ, ਜਿਹੜੇ ਜਮ ਦੇ ਜਗਾਤੀ ਮਸੂਲੀਏ ਆ, ਉਹ ਲੁੱਟ ਲੈਂਦੇ ਆ। ਕਹਿੰਦੇ ਆ ਕਿ ਅਗਨੀ ਦਾ ਜੰਗਲਾਂ ਦਾ ਰਸਤਾ ਭੀੜਾ ਆ, ਜਮ ਬੇਤਾਰਨੀ ਦਾ ਫਿਰ ਪੋਲ ਆ, ਉੱਥੇ ਫਿਰ ਮਸੂਲੀਏ ਮੰਗਦੇ ਨੇ, ਪੁੰਨ ਹੋ ਲੈਂਦੇ ਆ ਅਤੇ ਫਿਰ ਖਾਲੀ ਹੋ ਜਾਂਦਾ। ਇਸ ਤਰ੍ਹਾਂ ਦਾ ਗ੍ਰੰਥਾਂ 'ਚ ਲਿਖਿਆ, ਨਿਰਵਾਣ ਕੀਰਤਨ ਗਾ ਉਹ ਕਰਤੇਗਾ, ਨਿਮ ਸਿਮਰਤੇ ਛੁੱਟਿਆ। ਇਸ ਵਾਸਤੇ ਗੁਰੂ ਕਿਹਾ ਜਿਹੜਾ ਕਰਤਾ ਪੁਰਖ ਪਰਮੇਸ਼ਰ ਆ, ਉਹਦਾ ਨਿਰਵਾਣ ਇੱਕ ਰਸ, ਬਾਣ ਦੁੱਖਾਂ ਤੋਂ ਰਹਿਤ ਕਰਨ ਵਾਲਾ ਜਿਹੜਾ ਕੀਰਤਨ ਜਾਸ ਹੈ, ਸਿਮਰਨ ਆ, ਜਿਹਦੇ ਕਰਨੇ ਨਾ ਨਿਮਕ ਥੋੜ੍ਹੇ ਮਾਤਰ ਸਿਮਰਨ ਕਰਨ, ਜਮਾਂ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਸੰਤ ਉਹ ਸਾਗਰ ਪਾਰੋਂ ਤੁਰੀ, ਇਹ ਸੰਤ ਜਿਹਨੂੰ, ਮਹਾਤਮਾ ਜਿਹਨੂੰ, ਸੰਤਾਂ ਦੀ ਸੰਗਤ ਕਰਕੇ ਉਹਨਾਂ ਦੁਆਰੇ ਸੰਸਾਰ ਸਾਗਰ ਤੋਂ ਪਾਰ ਉਤਰਨਾ ਕਰੋ, ਪਾਰ ਉਤਾਰਾ ਪ੍ਰਾਪਤ ਕਰੋ। ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਕਰੀਆ ਰਹੋ, ਵਿਸਰਾਮ ਦੀ ਕਿਰਪਾ ਕਰਦੇ ਆ। ਜਿਹੜਾ ਕੋਈ ਗੁਰੂ ਪਿਆਰਾ ਗੁਰੂ ਕਾ ਲਾਲ ਉਹਨਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਏਗਾ, ਉਹ ਸਤਿਗੁਰਾਂ ਦੀ ਕਿਰਪਾ ਨਾਲ ਸੰਸਾਰ ਸਾਗਰ ਤੋਂ ਤਰ ਜਾਵੇਗਾ। ਕੋਟ ਕੀਰਤ ਮਜਨੇ ਸੁਣਾਨਾ ਇਸ ਕਲਮ ਮਹਿਲ ਭਰੀਜਿਆ। ਪਾਤਸ਼ਾਹ ਨੇ ਭਾਵੇਂ ਕਰੋੜਾਂ ਤੀਰਥਾਂ 'ਤੇ ਚਲੇ ਜਾਓ, ਜਾ ਕੇ ਮੱਜਣ ਮਿਹਨੇ, ਹਾਂਜੀ, ਪੁਰਬਾਂ ਦੇ ਮੇਲਿਆਂ 'ਤੇ ਇਸ਼ਨਾਨ ਵੀ ਕਰ ਲਓ, ਕੁੰਭਾਂ ਦੇ ਮੇਲਿਆਂ 'ਤੇ, ਕਹਿੰਦੇ ਫਿਰ ਵੀ ਹਾਂਜੀ ਇਸ ਕਲਯੁਗ ਵਿੱਚ ਇਹ ਜਿਹੜਾ ਜੀਵ ਆ ਪਾਪਾਂ ਰੂਪੀ, ਹਾਂਜੀ, ਔਰ ਜਿਹੜੇ ਹੰਕਾਰ ਰੂਪੀ ਮੈਲ ਨਾਲ ਹੀ ਭਰੀ ਜਾਂਦਾ ਆਪਣੇ। ਮੈਂ ਇੰਨੇ ਤੀਰਥ ਨਹਾਤੇ ਸੀ, ਇੰਨੇ ਕੁੰਭਾਂ ਦੇ ਮੇਲੇ ਦੇਖੇ ਸੀ, ਇੰਨੇ ਇਸ਼ਨਾਨ ਕੀਤੇ, ਹੈਂ, ਗਿਆ ਤਾਂ ਮੈਲ ਧੋਣ ਸੀ, ਸਗੋਂ ਹੋਰ ਪੰਡ ਜਾ ਕੇ ਲਾਇਆ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈਏ। ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਕੀ ਸੰਗਤ, ਮਹਾਤਮਾ ਦੀ ਸੰਗਤ ਆ ਕੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦਾ, ਹੈਂ, ਉਹ ਫਿਰ ਨਿਰਹੰਕਾਰ ਹੋ ਕੇ, ਔਗੁਣਾਂ ਤੋਂ ਰਹਿਤ ਹੋ ਕੇ ਆਪਣੇ ਮਨ ਨੂੰ ਪਵਿੱਤਰ ਕਰ ਲੈਂਦਾ ਹੈ। ਵੇਦ ਕਿਤੇ ਸਿਮਰਤ ਸਭ ਸਾਸ ਤਿੰਨ ਪੜ੍ਹਿਆ ਮੁਕਤ ਨੂੰ ਹੋਈ। ਕਹਿੰਦੇ ਚਾਰੇ ਵੇਦ ਆ, ਚਾਰੇ ਕਿਤੇਬਾਂ ਆ, ਰਿਗ ਜੁਜਰ ਸ਼ਾਮਾ ਥਰਬ ਆ, ਤੁਰੇਤ ਆ, ਅੰਜੀਲ ਆ, ਜੰਬੂਰ ਅਤੇ ਕੁਰਾਨ, ਇਹ ਚਾਰ ਕਿਤੇਬਾਂ, ਸਦਾਈ ਸਿਮਰਤੀਆਂ, ਮਨੁ ਸਿਮਰਤੀ ਆਦਿ, ਛੇ ਸ਼ਾਸਤਰ ਆ, ਨਿਆਏ ਵਿਸ਼ੇਸ਼ ਕਾਦ, ਭਾਵੇਂ ਸਾਰੇ ਗ੍ਰੰਥ ਪੜ੍ਹ ਲੈ, ਮੂੰਹ ਜਾਣੀ ਚੇਤੇ ਕਰ ਲੈ, ਅਤੇ ਜੇ ਸਿਮਰਨ ਨਹੀਂ ਕਰਦਾ, ਕਹਿੰਦੇ ਇਹਨਾਂ ਦੇ ਪੜ੍ਹਨ ਨਾਲ ਪੜ੍ਹਿਆ ਮੁਕਤ ਨੂੰ, ਇਹਨਾਂ ਦੇ ਪੜ੍ਹਨ ਮੁਕਤੀ ਨਹੀਂ ਹੁੰਦੀ। ਗੱਲਾਂ ਬਾਤਾਂ ਕਰਨੇ ਤਾਂ ਸਿੱਖ ਲਊਗਾ, ਪਰ ਕਮਾਈ ਬਿਨਾਂ ਗੱਲ ਨਹੀਂ ਬਣਦੀ। ਇੱਕ ਅੱਖਰ ਜੋ ਗੁਰੂ ਨੂੰ ਜਾਪੈ ਅਤੇ ਸਕੀ ਨਿਰਮਲ ਸੋਏ। ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਪਿਆਰੇ ਸਤਿਗੁਰਾਂ, ਇੱਕ ਅੱਖਰ, ਹਾਂਜੀ, ਆਖਰ ਨਾਸ ਤੋਂ ਰਹਿ ਚੁਕਾਉਣੇ ਨਿਰੰਕਾਰ ਪਰਮੇਸ਼ਰ, ਉਹਨੂੰ ਜਾਪੈ ਜਾਣ ਲੈਂਦਾ ਆ, ਹਾਂਜੀ, ਉਹਦੇ ਨਾਮ ਸਿਮਰਨ ਨੂੰ ਜਪਦਾ, ਉਸ ਗੁਰੂ ਪਿਆਰੀ ਪਵਿੱਤਰ ਸੋਈ, ਉਹਦੀ ਸੋਭਾ ਕਹਿੰਦੇ ਪਵਿੱਤਰ ਹੁੰਦੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਹੋ ਸਾਂਝਾ, ਬ੍ਰਾਹਮਣ ਆ, ਖੱਤਰੀ ਹੈ, ਵੈਸ ਆ, ਸ਼ੂਦਰ ਆ। ਪਾਤਸ਼ਾਹ ਕਹਿੰਦੇ ਸਾਡਾ ਤਾਂ ਇਹਨਾਂ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਪਰ ਉਹਨਾਂ ਗ੍ਰੰਥਾਂ ਵਿੱਚ ਉਹਨਾਂ ਵਾਸਤੇ ਜੁਦੇ ਜੁਦੇ ਨਿਯਮ ਬਣਾਏ ਆ। ਬ੍ਰਾਹਮਣ ਦੇ ਛੇ ਕਰਮ ਹੈ, ਖੱਤਰੀ ਦੇ ਚਾਰ ਹੈ, ਵੈਸ ਦੇ ਤਿੰਨ ਹੈ, ਸ਼ੂਦਰ ਜਿਹੜਾ ਤਿੰਨਾਂ ਦੀ ਸੇਵਾ ਕਰੇ। ਗੁਰਮੁਖ ਨਾਮ ਜਪੈ ਉਦਰੈ ਸੋ ਕਲਮ ਹੈ, ਕੜਕਣ ਨਾਨਕ ਮਾਝਾ। ਪਾਤਸ਼ਾਹ ਦੇ ਜਿਹੜੇ ਗੁਰੂ ਪਿਆਰੇ ਸਤਿਗੁਰਾਂ ਦੁਆਰਾ ਘਟਾਂ ਘਟਾਂ ਦੇ ਮਾਝਾ ਵਿੱਚ ਰਹਿਣ ਵਾਲਾ ਵਿਆਪਕ ਪਰਮੇਸ਼ਰ, ਉਹਨੂੰ ਜਾਣ ਕੇ ਇਸ ਕਲਯੁਗ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਜਪਦੇ ਆ, ਉਹ ਗੁਰਮੁਖ ਪਿਆਰੇ ਸੰਸਾਰ ਸਾਗਰ ਵਿੱਚੋਂ ਤਰ ਜਾਂਦੇ ਹਨ। ਸੂਈ ਮਹਲਾ ਪੰਜਵਾਂ, ਜੋ ਕੁਛ ਕਰਿਆ ਸੋਈ ਭ੍ਰਹਮਣ ਹੈ, ਉਹ ਰਾਮ ਨਾਮ ਰੰਗ ਰਾਤੇ 748 ਅੰਗ 'ਤੇ ਕਿਰਪਾ ਕਰਦੇ ਆ। ਕਹਿੰਦੇ ਉਹ ਜਿਹੜੇ ਮਹਾਤਮਾ ਜਨ ਆ, ਸੰਤ ਜਨ ਜੋ ਵੀ ਕਰਦੇ ਆ ਬੰਦਗੀ ਵਾਲੇ ਨਿਰੰਕਾਰ, ਉਹਨਾਂ ਦੇ ਉਸੇ ਬਚਨ ਨੂੰ ਮੰਨ ਲੈਂਦਾ, ਕਿਉਂਕਿ ਉਹ ਜਿਹੜੇ ਸੰਤ ਮਹਾਤਮਾ ਪਰਮੇਸ਼ੁਰ ਰਾਮ ਦੇ ਨਾਮ ਰੰਗ ਵਿੱਚ ਰੁੱਤੇ ਹੋਏ ਹਰ ਵੇਲੇ ਭਿੱਜੇ ਰਹਿੰਦੇ ਆ। ਤਨਕੀ ਸੋਭਾ ਸਭ ਨਹੀਂ ਥਾਈ, ਜਿਨ ਪ੍ਰਭ ਕੇ ਚਰਨ ਪ੍ਰਾਤੇ, ਜਿਹਨਾਂ ਮਹਾਂਪੁਰਖਾਂ ਦੇ, ਹਾਂਜੀ, ਜਿਹਨਾਂ ਨੇ ਨਿਰੰਕਾਰ ਦੇ ਚਰਨ ਪ੍ਰਾਤੇ ਮੈਨੇ ਪਕੜ ਲਾਇਆ, ਹਾਂਜੀ, ਨਿਰੰਕਾਰ ਦੇ ਚਰਨਾਂ ਦੇ ਪ੍ਰੈਣ ਹੋ ਗਏ, ਨਿਰੰਕਾਰ ਦੇ ਚਰਨਾਂ ਦਾ ਧਿਆਨ ਕਰਨਾ ਪ੍ਰਾਤੇ ਮੈਨੇ ਪਛਾਣ ਲਿਆ ਉਹਨਾਂ ਮਹਾਂਪੁਰਖਾਂ ਨੂੰ। ਉਹਨਾਂ ਮਹਾਂਪੁਰਖਾਂ ਦੀ ਸੋਭਾ ਜਿਹੜੀ ਜਗ੍ਹਾ ਵਿੱਚ ਚੱਲ ਜਾਏ ਉੱਥੇ ਉਹਨਾਂ ਦੀ ਸੋਭਾ ਹੁੰਦੀ ਹੈ, ਸਭ ਨਹੀਂ ਥਾਂ, ਸਾਰੀਆਂ ਜਗ੍ਹਾ 'ਚ ਹੁੰਦੀ ਹੈ। ਮੇਰੇ ਰਾਮ ਹਰ ਸੰਤਾਂ ਜੀ ਉੱਡਣਾ ਕੋਈ, ਹੇ ਮੇਰੇ ਰਾਮ ਰਾਮ ਇੱਥੇ ਸੰਬੋਧਨ ਛੱਲਦੇ, ਹੇ ਭਾਈ ਮਹਾਰਾਜ ਦੇ ਜਿਹੜੇ ਨਿਰੰਕਾਰ ਦੇ ਸੰਤ ਆ, ਉਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ। ਭਗਤਾਂ ਬਣੇ ਆਈ ਪ੍ਰਭ ਆਪਣੇ ਸਿਉਂ, ਜਲ ਥਲ ਮਹੀ ਰਸੋਈ ਰਾਹ। ਜਿਹੜੇ ਭਗਤ ਆ ਉਹਨਾਂ ਦੀ ਨਿਰੰਕਾਰ ਪਰਮੇਸ਼ੁਰ ਨਾਲ ਪ੍ਰੀਤੀ ਬਣ ਆਈ।
ਫਿਰ ਜਿਹੜੇ ਭਗਤ

0: ਨਹੀਂ ਕਿਸੇ
1: ਕੋਲੋਂ
0: ਡਰ ਨਾਲ ਕਿਸੇ ਕੋਲੋਂ

ਤਾਈਓ ਬੇੜਾ ਚਾਲ ਮਾਦਾ ਤਾਈਓ ਬੇੜਾ ਚਾਲ ਮਾਦਾ ਰੋੜਿਆ ਸ਼ਹੀਦਾਂ ਦੇ ਤਾਈਓ ਬੇੜਾ ਚਾਲ ਮਾਦਾ ਰੋੜਿਆ ਸ਼ਹੀਦਾਂ

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਸਿੱਖਾਂ।

0: నాజుకుజి రోమ రోమ నాజుకుజి నే జయంతో మార దితా
1: ਭਲਾ ਸਰ ਪੱਤ ਵਾਲਾ ਲੋੜਿਆ ਸ਼ਹੀਦਾਂ ਨੇ ਸ਼ਹੀਦਾਂ ਨੇ
2: ਸ਼ਹਾਦਤ ਕੇ ਕਤਰਾ ਖੂਨ ਮੇ ਸਿਪਾਹੀ ਮਾਂ ਹੋਤਾ ਹੈ ਸ਼ਹਾਦਤ ਕੇ ਕਤਰਾ ਖੂਨ ਮੇ ਸਿਪਾਹੀ ਮਾਂ ਹੋਤਾ ਹੈ ਜ਼ੁਲਮ ਜਿਸਮ ਮੇ ਡੂਬਿਆ ਜੇ ਵਹੀ ਸੈਲਾਬੇ ਤੂਫਾਨ ਹੋਤਾ ਹੈ شہیدوں کی قتل گاہ سے کیا بہتر ہے کعبہ شہیدوں کی خاک پہ خدا بھی قربان ہوتا ہے او پرماتما بھی جتھے جھکدا ہے او پوتر دھرتی جتھے انہاں پیاریاں دا انہاں نکیاں جنداں نے جتھے بڑا ساٹا کیتا جس دھرتی دے اوپر اس پرمیشر نے بھی جھک جھک کے سجدے کیتے آو پیارے او آپا بھی نمسکارا کریے اے پوتر دھرتی جیڑی شہیداں دے لہو دے نال رنگی ہوئی ہے اس دھرتی نو نمسکار کریے تے انہاں نکیاں جنداں نے جو بڑا ساکا کیتا ہے اس نو یاد کریے حقیقت ہے ستگرو دی ایڈی وڈی کرپا ایڈی وڈی رحمت اس دھرتی دے اتے برسدی ہے پیاریو گلاں کہن کتھن تو باریاں نے آؤ جی جتنے شریر جڑ بیٹھے ہو آپ جی نو ادب ستکار سہت بینتی کردا ہاں کہ آپ جی نے اکو باری کہن تے دونوں ہاتھ جوڑ کے بلائی ہوئی فتح دا جو اتر دے کے تنوادی بناونا اے فتح نہ سمجھو بھی ڈاڈی سنگھاں نو بلاؤن لگے ہاں اے فتح بابا زوراور سنگھ جی بابا فتح سنگھ صاحب جی او مہان ماں جڑے سارے پنتھ دے دکھ کٹھے کر کے اپنی جھوڑی وچ پوا کے تر گئی تے سانو راج بھاگ دے گی انہاں نو بلاونی ہے فتح آو پھر گرو گرنتھ صاحب جی نو ادب سرکار سہت سیس نواؤ تے گج کے آکھو جی او واہگرو جی کا خالصہ واہگرو جی کی فتح گرو گوبند سنگھ صاحب جنہاں دے بارے ایک پنجابی دا شاعر کہندا وہ کہندا گرو گوبند سنگھ صاحب سچے پاتشاہ میں تیری داستان شروع کتھوں کراں کلگیاں والے آ کوئی آکاش تے تارے گن سکدا پر جنے تساں نے تارے نا انہاں دی گنتی نہیں ہو سکدی تے سچے پاتشاہ دنیا دے اتے تیرا ثانی بھی کوئی نہیں ہو سکدا اے سچ ہے کوئی مننے جا نہ مننے پر اٹل سچائی ہے اللہ یار کھا جوگی کہندا او کہندا نانک کی سوگند ہے اللہ کی قسم ہے او جتنی بھی ہو تعریف گرو گوبند سنگھ کی وہ کم ہے او دی صفت کون کر سکدا او پرمیشر اکال پرکھ واہ گرو دے سپتر بن کے اس دھرتی دے تختے اتے آئے او ایکو ہی نے او جنہیں مرضی دمبی پکھنڈی تکی تکی لچر پچر للی چلی ترے پھرنا انہاں دے چرنا دی توڑ ورگے نہیں ہو سکتے انہاں دی ریس کنے کرنی او مہابلی تپسوی بیر یودا پتا پنتھ دا ایک اکال دا پوت نیو ماں گجری دے دودھ دی مہا شکتی مڑ کے جمنا نہیں او دے نال دا پوت او دے ورگا کوئی نہیں ہو سکتا تن گرو گوبند سنگھ صاحب مہاراج لو جڑا ساکا مینوں کہن دا حکم ہویا تے شمارو تے شائن سٹار کمپنی والوں ریکارڈنگ کیتا جا رہا میں ذکر کرن لگا آنندپور صاحب دی دھرتی دا تن گرو گوبند سنگھ صاحب مہاراج چھے تے سات پو دی وچکار دی رات تے ستگرو نے پیارو آنندپوری نوں چھڈ دتا جدو چھڈ کے ترن لگے نا صاحبزادے بھی تر پئے ماتا جی بھی تر پئے تے ستگرو ایک پاسے نوں مڑ پئے ماتا جی کہندے کہندے لال جی تسی کدھر چلے ہو کہن لگے ماں جاندی وار دی پتا نوں فتح بلا آوا مڑ کے اس آنندپور دی دھرتی تے میں نہیں آونا پتا جی نوں سیس نبا آوا گئے سیس گنج صاحب جتھے دھن گرو تیگ بہادر صاحب دے سیس دا سنسکار ہویا سی نمسکار کیتی ہے پتا کی آکھیا ਕਹਿੰਦਾ ਪਰਮ ਪੂਜ ਗੁਰਦੇਵ ਮਹਾਨ ਹਸਤੀ ਉਹ ਦੂਜਿਆਂ ਲਈ ਕੁਰਬਾਨ ਹੋਣ ਵਾਲੇ ਪਾਤਸ਼ਾਹ ਤਿਲਕ ਜੰਨੂ ਧੋਤੀ ਟੋਪੀ ਨੂੰ ਬਚਾਉਣ ਵਾਲਿਆ ਅੱਜ ਤੇਰਾ ਪੁੱਤਰ ਤੇਰੇ ਚਰਨਾਂ ਵਿੱਚ ਕੁਝ ਮੰਗਣ ਲਈ ਆਇਆ ਹੈ ਪਰਮ ਪੂਜ ਗੁਰਦੇਵ ਮਹਾਨ ਹਸਤੀ ਫਤਿਹ ਸਮਝ ਲਓ ਆਖਰੀ ਵਾਰ ਮੇਰੀ ਮੈਂ ਜੰਗਾਂ ਜੁੱਧਾਂ ਵਿੱਚ ਜੂਝਣ ਲਈ ਚੱਲਿਆ ਆ ਤੇ ਉਹ ਅਸੀਸ ਕੇ ਹੋਵੇ ਨਾ ਹਾਰ ਮੇਰੀ ਇਹ ਪੁੱਤਰ ਨੂੰ ਅਸੀਸ ਦੇ ਕੇ ਤੋਰ ਦਿਓ ਕਰਕੇ ਨਮਸਕਾਰ ਤੁਰ ਪਏ ਪਰਿਵਾਰ ਤੁਰਿਆ ਜਾ ਰਿਹਾ ਮੰਦਰ ਮੁਨਾਰੇ ਛੱਡ ਕੇ ਦਾਤਾਰ ਜਾ ਰਿਹਾ ਹੈ ਨਹੀਂ ਨਹੀਂ ਅਨੰਦਪੁਰ ਦਾ ਸ਼ੰਗਾਰ ਜਾ ਰਿਹਾ ਹੈ ਗਲੀ ਕਹਿੰਦੇ ਕੱਖ ਬੈਰੀ ਆਪਣਾ ਨਜ਼ਰ ਨਹੀਂ ਆਉਂਦਾ ਕੋਈ ਧੋਖਾ ਕਦਮ ਕਦਮ ਤੇ ਪਰ ਉਹ ਹੱਸਦਾ ਤੇ ਕਾਉਂਦਾ ਇਹ ਰਤਨ ਰੁਲਦੇ ਆਂਦਾ ਕੰਮ ਖਾਰ ਜਾ ਰਿਹਾ ਹੈ ਓਏ ਮਾਨੋ ਅਨੰਦਪੁਰ ਦਾ ਸ਼ੰਗਾਰ ਜਾ ਰਿਹਾ ਹੈ ਅਨੰਦਪੁਰੀ ਵੀ ਭੁੱਬਾਂ ਮਾਰ ਕੇ ਰੋ ਪਈ ਕਿਉਂ ਜੀ ਕਿਤ ਵੱਲ ਜਾ ਰਹੇ ਹੋ ਸਹਿਬਾ ਹੋਇਆ ਕਿ ਕਸੂਰ ਮੈਥੋਂ ਕਾਹਨੂੰ ਮੁਖੜਾ ਛਪਾ ਰਹੇ ਹੋ ਸਤਿਗੁਰੂ ਕਹਿੰਦੇ ਤੇਰਾ ਕੁਝ ਵੀ ਕਸੂਰ ਨਹੀਂ ਅਨੰਦਪੁਰੀ ਤੇਰਾ ਕੀ ਕਸੂਰ ਹੈ ਤੇਰਾ ਕੁਝ ਵੀ ਕਸੂਰ ਨਹੀਂ ਪਰ ਸਾਡਾ ਇੱਥੇ ਬਸਣਾ ਹੁਣ ਰੱਬ ਨੂੰ ਮਨਜ਼ੂਰ ਨਹੀਂ ਇਹ ਧਰਤੀ ਤੇ ਹੁਣ ਬਸਣਾ ਉਸ ਪਰਮੇਸ਼ਰ ਨੂੰ ਸਾਡਾ ਮਨਜ਼ੂਰ ਨਹੀਂ ਤੁਰ ਪਏ ਤੁਰੇ ਜਾ ਰਹੇ ਸਰਸਾ ਨਦੀ ਦਾ ਕਿਨਾਰਾ ਆਇਆ ਪਿਆਰਿਓ ਅਸੀਂ ਤੇ ਸੁੱਖਾਂ ਵਿੱਚ ਵੀ ਨਿਤਨੇਮ ਨਹੀਂ ਕਰਦੇ ਕਲਗੀਆਂ ਵਾਲੇ ਨੇ ਤੇ ਸਰਸਾ ਨਦੀ ਦੇ ਕੰਢੇ ਬੈਠ ਕੇ ਵੀ ਅੰਮ੍ਰਿਤ ਵੇੜੇ ਆਸਾ ਦੀ ਵਾਰ ਦਾ ਪਾਠ ਕੀਤਾ ਆਸਾ ਦੀ ਵਾਰ ਦਾ ਕੀਰਤਨ ਹੋਇਆ ਸਤਿਗੁਰੂ ਨੇ ਹੁਕਮ ਕੀਤਾ ਸਿੰਘੋ ਮਾਰੋ ਛਾਣਾ ਹੋ ਜਾਓ ਪਾਰ ਸਤਿਗੁਰੂ ਪਾਰ ਹੋ ਗਏ ਸਤਿਗੁਰੂ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੂਝ ਰਹੇ ਸਨ ਬਾਬਾ ਉਦੈ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਉਹਨਾਂ ਨੂੰ ਘੇਰੇ ਦੇ ਵਿੱਚੋਂ ਕੱਢ ਕੇ ਲੈ ਆਏ ਆਪ ਉਹਨਾਂ ਦੀ ਜਗ੍ਹਾ ਕੁਰਬਾਨੀਆਂ ਕਰ ਗਏ ਬਾਬਾ ਉਦੈ ਸਿੰਘ ਵਰਗੇ ਸ਼ਹੀਦ ਹੋ ਗਏ ਕਹਿੰਦੇ ਬਾਬਾ ਜੀ ਤੁਹਾਨੂੰ ਸਤਿਗੁਰੂ ਬੁਲਾਉਂਦੇ ਨੇ ਇੱਥੇ ਅਸੀਂ ਖੜਦੇ ਹਾਂ ਬਾਬਾ ਉਦੈ ਸਿੰਘ ਸ਼ਹੀਦ ਹੋ ਗਿਆ ਜੀਵਨ ਸਿੰਘ ਲੜਦਾ ਦੁਸ਼ਮਣਾਂ ਦੇ ਪਾਰ ਸਹਾਰਦਾ ਉਹ ਮਹਾਰਾਜ ਦੇ ਨਾਲ ਆ ਰਲਿਆ ਤੇ ਉੱਧਰ ਗੁਰੂ ਕੇ ਮਹਿਲ ਉਹ ਵੀ ਪਾਰ ਹੋ ਗਏ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦੀਆਂ ਬਾਹਾਂ ਫੜ ਕੇ ਸਰਸਾ ਦੇ ਪਰਲੇ ਪਾਸੇ ਖੜੇ ਨੇ ਤੇ ਸਾਹਿਬਜ਼ਾਦਿਆਂ ਨੇ ਸਵਾਲ ਕੀਤਾ ਮਾਂ ਜੀਵਨ ਹੈ ਇਸ ਪਾਰ ਤੇ ਮੰਜ਼ਿਲ ਹੈ ਉਸ ਪਾਰ ਮਾਂ ਜੀਵਨ ਹੈ ਇਸ ਪਾਰ ਤੇ ਮੰਜ਼ਿਲ ਹੈ ਉਸ ਪਾਰ ਦੱਸੋ ਬੇੜੀ ਤੇ ਚੱਪੂ ਮੁਹਾਣਾ ਹੈ ਕਿੱਥੇ ਦਾਦੀ ਮਾਂ ਦਇਆ ਕਰਕੇ ਦੱਸੋ ਨਾ ਉਹ ਦਇਆ ਸਿੰਘ ਹੋਰਾਂ ਦਾ ਲਾਣਾ ਹੈ ਕਿੱਥੇ ਨਾ ਬੀਰਾ ਅਜੀਤ ਨਾ ਸ਼ਿੰਦਾ ਜੁਝਾਰੇ ਮਾਂ ਤੂੰ ਪਿਤਾ ਸਿਆਣਾ ਹੈ ਕਿੱਥੇ ਅਮੀਏ ਖਾਲੀ ਪੇਟ ਪੀੜਾ ਦਾ ਬਣਿਆ ਪਰਾਗਾ ਦੱਸੋ ਰੋਟੀ ਦਾ ਭੋਰਾ ਅਸੀਂ ਖਾਣਾ ਹੈ ਕਿੱਥੇ ਪਿੱਛਿਓ ਸ਼ਿਕਾਰੀ ਤੇ ਅੱਗਿਓ ਹਨੇਰੀ ਇਹਨਾਂ ਪੰਛੀਆਂ ਨੇ ਉੱਡ ਕੇ ਜਾਣਾ ਹੈ ਕਿੱਥੇ ਕਿੱਥੇ ਜਾਣਾ ਹੈ ਆਪਾਂ ਦਾਦੀ ਮਾਂ ਨੇ ਬਾਹਾਂ ਫੜੀਆਂ ਸਰਸਾ ਨਦੀ ਦੇ ਵਿੱਚ ਵੜ ਗਈ ਪਾਣੀ ਦੇ ਧੱਕੇ ਧੋੜੇ ਸਹਾਰ ਦੀ ਮਾਂ ਨਾਲੇ ਪਾਰ ਹੋ ਰਹੀ ਹੈ ਨਾਲੇ ਕਹਿ ਰਹੀ ਓ ਸਰਸਾ ਦੀਆਂ ਪਾਣੀਆਂ ਉਹ ਕੁਝ ਪਲ ਤੇ ਜਾ ਖਲੋ ਇਹ ਲਾਲ ਤੋਂ ਬੜੇ ਮਸੂਮ ਨੇ ਇਹਨਾਂ ਨੂੰ ਹੋ ਲੈਣ ਦੇ ਪਾਰ ਇਹਨਾਂ ਨੂੰ ਲੈਣ ਦੇ ਪਾਰ ਹੋ ਕਿਉਂ ਐਵੇਂ ਇਸ ਤਰ੍ਹਾਂ ਧੱਕੇ ਧੋੜੇ ਮਾਰੀ ਜਾਂਦਾ ਤੇ ਨਾਰੀ ਕਹਿੰਦੀ ਅੱਛਾ ਬਗਲਾ ਬਗਲਾ ਮੁੜ ਕੇ ਕੀ ਪਤਾ ਤੇਰੇ ਕੋਲੋਂ ਏਦਾਂ ਬਗਿਆ ਵੀ ਜਾਣਾ ਕਿ ਨਹੀਂ ਬਗਿਆ ਜਾਣਾ

करागे जरूर मानो पछते दादी जी कर हुण कितनी दूर मानो पछते दादी

ਸਜਨੂਨ ਬੈਰ ਸਾਦੀ ਕਹਿੰਦੀ ਬੱਚੀ ਹੋ ਵਰਤਿਆ ਭਾਵੀ ਦਾ ਗੇੜ ਸਾਦੀ ਕਹਿੰਦੀ

प्यारियो सरसा नदी तो पार होए कुम्मे मासी दी झुग्गी ए कंडे सरसा दे माता जी ओदे विच लैके बढ़ गए। जदों अंदर बड़े ना बाबा जोरावर सिंह जी बह गए, बाबा फतेह सिंह जी बह गए, माता जी बाबा जोरावर सिंह वल वेखी जांदे ने ते वेखदियां वेखदियां दिल च ख्याल आया मेरे लालना तू भी ते एडा कोई सी ना जदों पटना साहब गया सी मां घर उजड़ के ही रहना। अम्मीए ए घर ने एक दिन उजड़ना ही है। जदों कंगन सुटे सी मेरे बच्चड़िया तेरे बोल सत हो गए पर हुण किहड़े पासे जावांगी। इन्हें नूं आवाज पई मां मैं जो हैगा तेरे नाल। ये आवाज कह दिए कहिंदे जी गंगू नौकर नाल सी सतगुर दे दरदा मेरे नाल चलो वे फिक्र हो सिर चरनी तरदा। कहिंदा ना घबरावो माता जी ए भाणा हरदा ओ लिखिया जो करतार दा ना कोमल तरदा जो परमेश्वर ने लिख दिता ओ ते मां हो गई रहना। अम्मीए आ मेरे नाल मेरे पिंड च आ ला। माता जी दा समान चुकिया लद लिया तुर पिया पिंड लै गया। इतिहासकार कहिंदे ने मन दे विच पहला खोट नहीं सी। जदों माता जी कोल माया वेखी ना पापी दा मन ललचा गया अपनी मां सोपी कोल चलिया गया। मां जे बुरा ना मनावे ते एक गल आखां कहन लगी पुत की मां माता गुजरी कोल माया बड़ी है बड़ा धन है। अम्मीए अखीर बनाउनी है जे जहर पा दे इन्हां दा किसे नूं नहीं पता इन्हां नूं मैं आप ही किते टिकाणे ला देंगा बस कहानी खत्म हो जाएगी ते माया पर रातों रात अमीर हो जाएंगे। मां कहन लगी गंगिया तेरे लख लाणा ते ओ गंगिया जेरे घर 21 साल हो गया तेनू खांदे नूं अज एक दिन उन्हां दे दित्ते विच खड़ौना पै गया ते जहर खड़ौना होए तेरी मत मारी गई है पापिया। ए मां ते बड़े वड्डे दिल वाली है ओए ए मां तो ते पंडितां ने आके ते सिर दा साईं मंगिया इहने सिर दा साईं तोड़ दित्ता। ए माया केड़ी गल है माया मंग ला मां तैनू माया दे के तोड़ दूं। माता जी कोल आ गया कहिंदा मां बड़ी माया कठी करी फिरदी है की करनी है। मां जानगी कि इहदा दिल ललचा गया। माता जी कहिंदे गंगा रामा आ वेखना आ मेरा पुत्तर नाल है ना मेरियां नूहां नाल ने बचड़िया कल नूं मेरे पुत ये जवान होणगे ना इहनां दे आनंद कार्ज जो करने होए माया दी लोड़ ते पैणी है ना नाले आनंद कार्जां ते नाले तेरे वरगे बचोले नूं भी ते चार कौड़ां देणियां ही पैणियां। ये माया तां चक्की फिरदी है फिर नहीं समझिया। रात पई समझदा मां सौ गई है धन चुकिया चो दे विच दब के आ गया ते जदों वापस आया ना ते माता जी दे कोल आ गया अमृत वेला भी हो गया। इधर माता जी कहिंदे लाल चंगा होया तू खजाना सांभ लिया मैं ते अगे सोचदी सां किथे चक्की फिरांगे खजाना मां केड़ा खजाना कहिण लगी बच्चा ओही जिहड़ा चुक के लगिया। मां मैं चुक के लगिया चोर दे पैर नहीं हुंदे ते माया वड्डियां वड्डियां दी मत मार दिंदी है। एक विद्वान ने कुंडलिया लिखिया कुंडलिया वो कुंडलिया उन्हूं कहिंदे ने जिहड़े अक्षर तो शुरू होवे उहदे उत्ते खत्म होवे। वो कहिंदा जी माया के दो दाओ है दो केड़े केड़े माया के दो दाओ है दोए करे जोत मार आए ते बौराए नर। जिहदे को आ जाए ना ते दूजिआं नूं सिद्धे मूंह बोलदा नहीं आए ते बौराए नर जाए करे खुआर ओ जाए करे खुआर मरे नर झूर झूर के आए बदे हंकार तुरे नर घूर घूर के बिर विचार तुहकार। सार संतन फरमाया मूर्ख को दुख देत आवती जाती माया। मूर्ख नु दुख ही दिंदी है आउंदी ना ते वाहिगुरु ना करे जिहदे कोलों आके चले जांदी उहनूं पुछ के वेखे वी तेरा की हाल है बोल नहीं हुंदा कहिंदा बड़ी हुंदी सी कोल हुण ते लोकां कोल मंग के गुजारा करदे मैं कई वेखे जिहड़े ना फूकदे सी माया
ਸਮੈਕਾਂ ਉੱਤੇ ਅੱਜ ਵੀ ਕਈ ਫੂਕੀ ਜਾਂਦੇ ਨੇ ਤੇ ਗੁਰੂ ਕੇ ਪਿਆਰਿਆਂ ਉੱਤੇ ਊਜਾਂ ਕਸੀ ਜਾਂਦੇ ਨੇ ਉਹੋ ਜਿਹੇ ਦੁਸ਼ਟ ਤੇ ਫਿਰ ਮੰਗਦੇ ਫਿਰਦੇ ਨੇ ਝੂਠੇ ਫੜ ਕੇ ਹੱਥਾਂ ਦੇ ਵਿੱਚ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੇ ਲਾਲ ਉਹਨਾਂ ਦੇ ਬੱਚੇ ਤੇ ਮਾਤਾ ਗੁਜਰੀ ਜਦੋਂ ਹੁਣ ਜ਼ਾਲਮ ਨੇ ਵੇਖਿਆ ਨਾ ਕਿ ਮੇਰੇ ਤੇ ਸ਼ੱਕ ਹੋ ਗਿਆ ਰੌਲਾ ਪਾਉਣ ਲੱਗਾ ਮਾਂ ਕਹਿੰਦੀ ਰੌਲਾ ਨਾ ਪਾ ਗੰਗਿਆ ਮਾਇਆ ਚਾਹੀਦੀ ਰੱਖ ਲੈ ਹੋਰ ਵੀ ਲੈ ਲਿਆ ਕਿ ਜੇ ਮੇਰਾ ਕਿਤੇ ਲਾਲ ਮਿਲ ਗਿਆ ਪਰ ਰੌਲਾ ਕਿਉਂ ਪਾਉਣਾ ਹੋਏ ਕਹਿੰਦਾ ਅੱਛਾ ਇੱਕ ਤੇ ਤੁਹਾਨੂੰ ਬਾਗੀਆਂ ਨੂੰ ਦਿੱਤੀ ਘਰ ਚ ਪੰਨਾ ਸਰਕਾਰ ਨਾਲ ਲਈ ਦੁਸ਼ਮਣੀ ਤੇ ਉਹ ਤੋਂ ਮੈਨੂੰ ਹੀ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਮੈਂ ਚੋਰ ਆ ਉਲਟਾ ਮੇਰੇ ਘਰ ਵੜ ਕੇ ਮੈਨੂੰ ਹੀ ਚੋਰ ਬਣਾਈ ਜਾਂਦੇ ਹੋ ਮੈਂ ਹੁਣੇ ਦੱਸਦਾ ਬਾਹਰੋਂ ਚੰਦਰਾ ਮਾਰਿਆ ਮੁਰਿੰਡੇ ਆ ਗਿਆ ਜਾਨੀ ਖਾਂ ਮਾਨੀ ਖਾਂ ਨੂੰ ਕਹਿੰਦਾ ਜੇ ਮੈਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਤੇ ਉਹਨਾਂ ਦੀ ਮਾਤਾ ਫੜਾ ਦਿਆਂ ਕੀ ਦਿਓਗੇ ਹੋਏ ਕਹਿਣ ਲੱਗੇ ਬੜਾ ਕੁਝ ਬੜੇ ਵੱਡੇ ਵੱਡੇ ਇਨਾਮ ਮਿਲਣਗੇ ਤੂੰ ਵੀ ਮਾਲਾ ਮਾਲ ਹੋ ਜਾਏਗਾ ਤੇ ਅਸੀਂ ਵੀ ਮਾਲਾ ਮਾਲ ਹੋ ਜਾਵਾਂਗੇ ਉਹਨਾਂ ਨੂੰ ਲੈ ਕੇ ਘਰ ਆ ਗਿਆ ਉਹਨਾਂ ਨੇ ਦਰਵਾਜ਼ਾ ਖੋਲਿਆ ਕੀ ਵੇਖਿਆ ਅੰਦਰ ਚੌਂਕੜੀ ਲੱਗੀ ਹੋਈ ਹੈ ਮਾਂ ਗੁਜਰੀ ਦੀ ਸਿਮਰਨ ਦੇ ਵਿੱਚ ਲੀਨ ਹੈ ਸਾਹਿਬਜ਼ਾਦਿਆਂ ਦੀਆਂ ਚੌਂਕੜੀਆਂ ਲੱਗੀਆਂ ਹੋਈਆਂ ਜਦੋਂ ਵੇਖੇ ਨੇ ਇੱਕ ਵਾਰੀ ਤੇ ਮਨ ਉਹਨਾਂ ਦਾ ਵੀ ਪਸੀਜ ਗਿਆ ਪਰ ਆਵਾਜ਼ ਦਿੱਤੀ ਮਾਂ ਤੈਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਆ ਮਾਂ ਧੰਨ ਮਾਂ ਗੁਜਰੀ ਕਹਿੰਦੀ ਚਲੋ ਬੱਚਿਓ ਤੁਸੀਂ ਕੌਣ ਹੋ ਗ੍ਰਿਫਤਾਰ ਕਰਨ ਵਾਲੇ ਜੋ ਮਾਲਕ ਦਾ ਲਿਖਿਆ ਉਹ ਮੇਰੇ ਹੀਰਿਓ ਮੇਰੇ ਤਿੰਨਿਓ ਹੋ ਕੇ ਹੀ ਰਹਿਣਾ ਉਹ ਮੇਰੇ ਸੋਹਣਿਓ ਚਲੋ ਜਦੋਂ ਤੁਰਨ ਲੱਗੀ ਨਾ ਮਾਂ ਕਹਿੰਦੀ ਅੱਛਾ ਗੰਗਾ ਰਾਮਾ ਜਿਹੜੀ ਮਾਇਆ ਲਈ ਏਡਾ ਧਰੋਕ ਮਾਇਆ ਇਹਨੇ ਤੇਰਾ ਸਾਥ ਨਹੀਂ ਦੇਣਾ ਤੇ ਪੁਲਿਸ ਵਾਲਿਆਂ ਦੇ ਤੇ ਕੰਨ ਹੋ ਗਏ ਖੜੇ ਕਹਿੰਦੇ ਮਾਇਆ ਕਿਹੜੀ ਮਾਇਆ ਹੋਇਆ ਦੱਸ ਸਾਨੂੰ ਤੇ ਪਹਿਲਾਂ ਤੇ ਆੜਾ ਤਾੜਾ ਕਰੇ ਜਦੋਂ ਉਹਨਾਂ ਨੇ ਬਾਬਾ ਫੈਂਟਾ ਚਾੜਿਆ ਨਾ ਕਹਿੰਦਾ ਜੀ ਹੈਗੀ ਏ ਚੋਚ ਦੱਬੀ ਹੋਈ ਆ ਜਦੋਂ ਉੱਥੇ ਗਿਆ ਤੇ ਪਾਣੀ ਉਧਰੋਂ ਬਾਬਾ ਵਾਗਿਆ ਤੇ ਉਹ ਲੱਭੀ ਨਾ ਮਾਇਆ ਉਹਨੇ ਕੁੱਟ ਕੁੱਟ ਕੇ ਕਮਲਾ ਕਰ ਦਿੱਤਾ ਝੱਲਾ ਹੋ ਗਿਆ ਸੁਦਾਈ ਹੋ ਗਿਆ ਜਿਹੜੀ ਮਾਇਆ ਦੇ ਲਈ ਏਡਾ ਵੱਡਾ ਕੁਕਰਮ ਕੀਤਾ ਮੱਥੇ ਤੇ ਕਲੰਕ ਲਾਇਆ ਉਹ ਮਾਇਆ ਵੀ ਸਾਥ ਨਾ ਗਈ ਇਹ ਨੀ ਸਾਥ ਜਾਂਦੀ ਕਿਸੇ ਦੀ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਪਰ ਮਹਾਰਾਜ ਕਹਿੰਦੇ ਮਨਮੁਖ ਖਾਧੇ ਗੁਰਮੁਖ ਉਭਰੇ ਜਿਹਦੀ ਸੱਚ ਨਾਮ ਚਿੱਤ ਲਾਇਆ ਜਿਹੜੇ ਸਿਮਰਨ ਕਰਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੇ ਕੁਝ ਨੀ ਵਿਗਾੜ ਸਕਦੀ ਉਹਨਾਂ ਦੇ ਚਰਨਾਂ ਦੀ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਦਾਸੀ ਹੈ ਖੈਰ ਪਿਆਰਿਓ ਮੈਂ ਲੰਬਾ ਨਾ ਕਰਾਂ ਇਤਿਹਾਸ ਨੂੰ ਉਹ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਲੈ ਆਏ ਕੋਤਵਾਲੀ ਵਿੱਚ ਮਾਂ ਗੁਜਰੀ ਨੂੰ ਕੈਦ ਕਰ ਦਿੱਤਾ ਮਾਤਾ ਗੁਜਰੀ ਪਹਿਲੀ ਮਾਂ ਏ ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਕੈਦ ਕੱਟਣੀ ਪਈ ਏ ਕੈਦ ਕਰ ਦਿੱਤਾ ਸਵੇਰਾ ਹੋਇਆ ਉੱਥੋਂ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਰ ਪਏ ਇਸ ਸਰਹਿੰਦ ਸਹਿਜ ਸ਼ਹਿਰ ਵੱਲ ਨੂੰ ਜਦੋਂ ਇੱਧਰ ਨੂੰ ਤੁਰੇ ਨਾ ਸਾਹਿਬਜ਼ਾਦਿਆਂ ਨੇ ਉੱਚੀਆਂ ਉੱਚੀਆਂ ਅਟਾਰੀਆਂ ਵੇਖੀਆਂ ਇਹ ਬੜਾ ਧੁੱਖ ਬਸਦਾ ਸ਼ਹਿਰ ਸੀ ਜਦੋਂ ਵੇਖਿਆ ਨਾ ਕਿ ਬਾਬਾ ਫਤਿਹ ਸਿੰਘ ਜੀ ਛੋਟੇ ਸਨ ਕਹਿੰਦੇ ਮਾਂ ਮੈਨੂੰ ਨਿੱਕੇ ਜਿਹੇ ਹੁੰਦੇ ਨੂੰ ਤੂੰ ਆਉਂਦੀ ਹੁੰਦੀ ਸੀ ਜਦੋਂ ਮੇਰੀ ਮਾਤਾ ਸੱਚਖੰਡ ਚਲੀ ਗਈ ਸੀ ਮੈਂ ਆਖਿਆ ਸੀ ਮੈਂ ਵੀ ਨਾਲ ਹੀ ਜਾਣਾ ਤੇ ਮਾਂ ਤੂੰ ਕਿਹਾ ਸੀ ਤੇ ਮੈਂ ਤੈਨੂੰ ਨਾਲ ਲੈ ਕੇ ਚੱਲਾਂਗੀ ਕਿਤੇ ਸੱਚਖੰਡ ਤੇ ਨਹੀਂ ਆਪਾਂ ਚੱਲੇ ਮਾਂ ਇਹ ਕਿਤੇ ਸੱਚਖੰਡ ਤੇ ਨਹੀਂ ਮਾਂ ਗੁਜਰੀ ਕਹਿੰਦੀ ਨਹੀਂ ਸੁਣਿਆ ਇਹ ਸੱਚਖੰਡ ਨਹੀਂ ਪਰ ਸੱਚਖੰਡ ਨੂੰ ਜਾਣ ਦੀਆਂ ਟਿਕਟਾਂ ਆਪਾਂ ਨੂੰ ਇੱਥੋਂ ਹੀ ਮਿਲਣੀਆਂ ਨੇ ਸੱਚਖੰਡ ਇੱਥੋਂ ਹੀ ਜਾਵਾਂਗੇ ਇਹੀ ਉਹ ਸ਼ਹਿਰ ਇੱਥੇ ਲੈ ਆਂਦਾ ਗਿਆ ਜ਼ਿਕਰ ਕੀਤਾ ਨਾ ਮਹਾਂਪੁਰਖਾਂ ਨੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਨਾ ਕੁਝ ਉੱਪਰ ਲੈਣ ਵਾਸਤੇ ਕੱਪੜਾ ਨਾ ਮਾਤਾ ਦੇ ਕੋਲ ਪਿਆਰੇ ਉਹ ਬੱਚਿਆਂ ਉੱਤੇ ਦੇਣ ਲਈ ਕੋਈ ਭਾਰਾ ਕੱਪੜਾ ਕਹਿਰਾਂ ਦੀ ਸਰਦੀ ਕੋਰਾ ਕੱਕਰ ਬਰਫੀਲੀਆਂ ਰਾਤਾਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਨੇ ਸਰੀਰ ਨੂੰ ਚੀਰ ਕੇ ਲੰਘਦੇ ਨੇ ਪਰ ਧੰਨ ਮਾਂ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਗੋਦ ਦੇ ਵਿੱਚ ਬਿਠਾਇਆ ਹੋਇਆ ਤੇ ਕਹਿ ਰਹੀ ਹੈ ਲਾਲ ਜੀ ਦਾਤੀ ਪਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਮਾਂ ਆਪਾਂ ਹੁਣ ਇੱਥੇ ਹੀ ਰਹਿਣਾ ਮਾਤਾ ਜੀ ਕਹਿੰਦੀ ਹਾਂ ਲਾਲ ਜੀ ਜ਼ਾਲਮ ਨੇ ਆਪਾਂ ਨੂੰ ਕੈਦ ਕਰ ਲਿਆ ਹੈ ਉਧਰ ਵਜ਼ੀਰ ਖਾਨ ਸੂਬਾ ਸਰਹੰਦ
ਬੜਾ ਖੁਸ਼ ਹੋਇਆ ਜਦੋਂ ਪਤਾ ਲੱਗਾ ਕਿ ਕੈਦ ਦੇ ਵਿੱਚ ਬੱਚੇ ਤੇ ਉਹਨਾਂ ਦੇ ਮਾਤਾ ਜੀ ਆ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ। ਅਬ ਕਹਿੰਦਾ ਜਿਹੜਾ ਗੁਰੂ ਗੋਬਿੰਦ ਸਿੰਘ ਚਮਕੌਰ ਚੋਂ ਬਚ ਕੇ ਭੱਜ ਗਿਆ ਉਹ ਹੁਣ ਆਵੇਗਾ ਮੇਰੇ ਕੋਲ ਮਿੰਟਾਂ ਤਰਲੇ ਹਾੜੇ ਕੱਢੇਗਾ ਹੁਣ ਮੈਂ ਗੁਰੂ ਗੋਬਿੰਦ ਸਿੰਘ ਨੂੰ ਇਹਨਾਂ ਬੱਚਿਆਂ ਦੇ ਜ਼ਰੀਏ ਝੁਕਾ ਦੇਵਾਂਗਾ। ਉਹ ਤੂੰ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦਾ ਦੁਸ਼ਟਾ ਤੇਰੇ ਕੋਲੋਂ ਤਾਂ ਛੋਟੇ ਛੋਟੇ ਸਾਹਿਬਜ਼ਾਦੇ ਨੇ ਝੁਕਾਏ ਜਾਣੇ ਹੋਏ ਕਿੱਥੇ ਭੁੱਲਿਆ ਫਿਰਦਾ ਸਾਹਿਬਜ਼ਾਦੇ ਕੈਦ ਦੇ ਵਿੱਚ ਨੇ। ਰਾਤ ਗੁਜ਼ਰਦੀ ਜਾਂਦੀ ਏ ਤੇ ਦਾਦੀ ਮਾਂ ਸਿੱਖਿਆ ਪਤਾ ਕੀ ਦਿੰਦੀ ਏ ਲਾਡਾ ਪਾਲਿਓ ਤੁਸਾਂ ਦੇ ਵੱਡਿਆਂ ਨੇ ਬੜੀਆਂ ਔਖੀਆਂ ਘਾਲਣਾ ਘਾਲੀਆਂ ਨੇ ਉਹ ਵਹਿ ਕੇ ਅੱਗ ਵਰਗੀ ਸੜਦੀ ਲੋਹ ਉੱਤੇ ਆਪਣੇ ਜਿਸਮ ਦੀਆਂ ਚਰਬੀਆਂ ਢਾਲੀਆਂ ਨੇ। ਲਾਲ ਜੀ ਉਹ ਤੱਤੀਆਂ ਤਵੀਆਂ ਤੇ ਬਹਿ ਗਏ ਉਹ ਰਿੱਝ ਦੀਆਂ ਦੇਗਾਂ ਚ ਉੱਪਰ ਗਏ ਤੀਸ ਤੇ ਤੱਤੀ ਰੇਤ ਤੇ ਪਵਾ ਲਈ ਪਰ ਉਹਨਾਂ ਸੀ ਨਹੀਂ ਆਖੀ ਵਾਂਗ ਵੱਡਿਆਂ ਦੇ ਅੱਜ ਤੁਸਾਂ ਲਈ ਵੀ ਇਮਤਿਹਾਨ ਦਾ ਦਿਨ ਆ ਗਿਆ ਲੱਗਦਾ ਮੇਰੇ ਬੱਚਿਓ ਤੁਹਾਡੇ ਦਾਦੇ ਦੀ ਚਿੱਟੀ ਚਾਦਰ ਕਿਤੇ ਦਾਗੀ ਨਾ ਹੋ ਜਾਏ ਤੁਹਾਡੇ ਦਾਦੇ ਦਾ ਫੁਰਮਾਨ ਹੈ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਏ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਓਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਤੀਜੇ ਵਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਬੱਚਿਓ ਧਰਮ ਨਿਭਾਉਣਾ ਧਰਮ ਤੇ ਸਾਹਿਬਜ਼ਾਦੇ ਪਤਾ ਕੀ ਕਹਿੰਦੇ ਕਹਿੰਦੇ ਮਾਂ ਹਮਰੇ ਬੰਸ ਰੀਤ ਇਹ ਆਈ ਤੀਸ ਦੇਤ ਪਰ ਸਿਰ ਨਾ ਜਾਈ ਇਹ ਸਿਰ ਵੀ ਦੇ ਦਿੰਦੇ ਨੇ ਪਰ ਸਿਰੜ ਨਹੀਂ ਛੱਡਦੇ ਧਰਮੋਂ ਨਹੀਂ ਹਾਰਦੇ। ਉਹ ਮੀਏ ਅਸੀਂ ਇਹ ਗੱਲ ਨੂੰ ਜਾਣਦੇ ਹਾਂ ਪਰ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਅਲੀ ਉਦੋਂ ਵੀ ਸੀ ਅਲ ਅਜੇ ਵੀ ਹੈ ਉਹ ਜਿਹਦੇ ਵਿੱਚ ਨਾ ਭੈਣ ਤੇ ਭਰਮੇ ਆਵੇ ਖਾਲੀ ਉਦੋਂ ਵੀ ਸੀ ਖਲ ਅਜੇ ਵੀ ਹੈ ਸਿੱਖ ਪੰਥ ਦੇ ਪੈਰੀ ਨੂੰ ਸਾਧਣੇ ਦਾ ਬਲ ਉਦੋਂ ਵੀ ਸੀ ਬਲ ਅਜੇ ਵੀ ਹੈ ਹੱਸ ਹੱਸ ਕੇ ਸਿੱਖੀ ਲਈ ਮਰਨ ਵਾਲਾ ਝੱਲ ਉਦੋਂ ਵੀ ਸੀ ਤੇ ਝੱਲ ਅਜੇ ਵੀ ਹੈ ਡੋਲਾਂਗੇ ਨਹੀਂ ਥਿੜਕਾਂਗੇ ਨਹੀਂ। ਮਾਂ ਕਹਿਣ ਲੱਗੀ ਠੀਕ ਹੈ ਬੱਚਿਓ ਗੱਲਾਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਮਾਤਾ ਨੇ ਹੱਥੀਂ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਸੀਸ ਦੇ ਉੱਤੇ ਦੁਮਾਲੇ ਸਜਾਏ ਨੇ ਛੋਟੀਆਂ ਛੋਟੀਆਂ ਕਲਗੀਆਂ ਨਾ ਉਹ ਲਾ ਦਿੱਤੀਆਂ ਪਤਾ ਕਿਉਂ ਕਿ ਲੋਕਾਂ ਨੂੰ ਇਹ ਪੁੱਛਣਾ ਨਾ ਪਵੇ ਕਿਸੇ ਨੂੰ ਇਹ ਕੌਣ ਨੇ ਲੋਕਾਂ ਨੂੰ ਇਹ ਗੱਲ ਨਾ ਕਹਿਣੀ ਪਵੇ ਵੀ ਇਹ ਕਿੱਥੋਂ ਆਏ ਨੇ ਆਪਣੇ ਆਪ ਹੀ ਪਤਾ ਚੱਲ ਜਾਏ ਵੀ ਕਲਗੀਆਂ ਲੱਗੀਆਂ ਹੋਈਆਂ ਤੇ ਕਲਗੀਆਂ ਵਾਲੇ ਦੇ ਲਾਲ ਨੇ ਇਹ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਐਨ ਹੋ ਗਿਆ ਤਿਆਰ ਬਰ ਤਿਆਰ ਤੇ ਮਾਤਾ ਨੇ ਇੱਕ ਵਾਰੀ ਫਿਰ ਆਖਿਆ ਬੱਚੇ ਉਹ ਜਾਓ ਜ਼ਾਲਮ ਨੂੰ ਇੱਕ ਵਾਰੀ ਕੰਬੜੀ ਲਾ ਦਿਓ ਉਹ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਦੇ ਲਾਲ ਉਹਦੀ ਕਚਹਿਰੀ ਦੇ ਵਿੱਚ ਆਏ ਨੇ ਤੇ ਸਾਹਿਬਜ਼ਾਦਿਆਂ ਕਿਹਾ ਮਾਤਾ ਇਸੇ ਤਰ੍ਹਾਂ ਹੀ ਕਰਾਂਗੇ ਉਧਰੋਂ ਆਵਾਜ਼ ਪਈ ਹੈ ਮਾਂ ਬੱਚਿਆਂ ਨੂੰ ਛੇਤੀ ਭੇਜ ਸੂਬੇ ਨੇ ਕਚਹਿਰੀ ਦੇ ਵਿੱਚ ਬੁਲਾਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਲਾਲ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੁਰ ਪਏ ਨੇ ਹੁਣ ਤੁਰੇ ਜਾਂਦੇ ਨੇ ਸਾਨੂੰ ਸੂਬੇ ਦੀ ਕਚਹਿਰੀ ਵੱਲ ਨੂੰ ਉਹਨਾਂ ਜਾਂਦਿਆਂ ਜਾਂਦਿਆਂ ਪੜਿਆ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮ ਚਾ ਕਬਹੂ ਨਾ ਕਰੋ ਨਾ ਕਰੋ ਉੱਥੋਂ ਜਬ ਜਾਇ ਲੜੋ ਨਿਸ਼ਚਾ ਕਰ ਆਪਣੀ ਜੀਤ ਕਰੋ ਸਿੱਖੋ ਆਪਣੀ ਹੀ ਮਨ ਕੋ ਇਹ ਲਾਲ ਚੌਗੜ ਤੋਂ ਉਚਰੋ ਜਬ ਆਪ ਕੀ ਆਉਦਨੀ ਧਾਨ ਬਣੇ ਅੱਜ ਹੀ ਰਣ ਮੈਂ ਤਬ ਝੂਠ ਮਰਾ ਗੱਲਾਂ ਕਰਦੇ ਆ ਗਈ ਪਾਪੀ ਸੂਬੇ ਦੀ ਕਚਹਿਰੀ ਜੋ ਮੈਂ ਸੂਰਮੇ ਹੋਏ ਕਚਹਿਰੀ ਦੇ ਵਿੱਚ ਦਾਖਲ ਤਾਂ ਕਿ ਸੂਬੇ ਨੂੰ ਸਾਹਮਣੇ ਛੱਡ ਕੇ ਸੱਤਰੀ ਅਕਾਲ ਦੇ ਚਕਾਰੇ ਮਾਰ

ਸੂਬੇ ਦੀ ਕਚਹਿਰੀ ਦੀਆਂ ਕੰਧਾਂ ਵੀ ਹਿੱਲ ਗਈਆਂ। ਇੱਕ ਵਾਰੀ ਆਪਣੇ ਆਸਣ ਨੂੰ ਉੱਠ ਕੇ ਭੜਕ ਕੇ ਤਾਂ ਨੂੰ ਉੱਠਿਆ, ਕਹਿੰਦਾ ਉਹ ਗੁਸਤਾਖ ਬੱਚਿਓ, ਇਹ ਕਿਆ ਕਰ ਰਹੇ ਹੋ। ਬੱਚੇ ਕਹਿਣ

0: ਕੇ ਸੁਣਿਆ ਨੀ ਜਕਾਰਾ ਛੱਡਿਆ ਤੇਰੇ ਕੰਨਾਂ ਚੋਂ ਮੈਲ ਕੱਢਦੀ ਹਾਲੇ ਕਹਿੰਦਾ ਵੀ ਆਹ ਕੀ ਕਰਦੇ ਹੋ ਜਕਾਰਾ ਛੱਡਿਆ ਕਹਿੰਦਾ ਜਾ ਇੱਥੇ ਜਕਾਰਿਆ ਇਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਇਹ ਅੰਮ੍ਰਿਤਸਰ ਕਹਿਣ ਲੱਗੇ ਸੂਬਿਆ ਜਿਹੜੀਆਂ ਚੀਜ਼ਾਂ ਸਿਰ ਦੇ ਕੇ ਲਈਆਂ ਹੁਣ ਨਾ ਉਹ ਏਦਾਂ ਗੱਜ ਵੱਜ ਕੇ ਛੱਡੀ ਦੀਆਂ ਹੁੰਦੀਆਂ ਕਹਿੰਦਾ ਗੱਲ ਸੁਣੋ ਅਗਰ ਚਾਹੁੰਦੇ ਹੋ ਭਲਾ ਹੋ ਜਾਏ ਫਿਰ ਆਖੋ ਅਸਲਾਮਾ ਲੇਕਮ ਅਸੀਂ ਆਖਾਂਗੇ ਵਾਲੇਕਮ ਇਸਲਾਮ ਸਾਹਿਬਜ਼ਾਦੇ ਪਤਾ ਕੀ ਕਹਿੰਦੇ ਅੱਜ ਕਹਿੰਦਾ ਛੱਡ ਕੇ ਜੈਕਾਰਿਆਂ ਨੂੰ ਸਿੰਘ ਦੀ ਕਦੇ ਸਲਾਮਾ ਕਹਿੰਦੇ ਸੂਬਿਆ ਜੇ ਚਾਹੁੰਦਾ ਨਾ ਸਾਡੇ ਕੋਲੋਂ ਕੁਝ ਹੋਰ ਸੁਣਨਾ ਤੇ ਲੈ ਫਿਰ ਉਹ ਵੀ ਸੁਣ ਲੈ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬਾ ਕੰਬ ਗਿਆ ਉਹਨੇ ਪੈਂਤੜਾ ਬਦਲ ਲਿਆ ਆਪਣਾ ਕਹਿੰਦਾ ਬੱਚਿਓ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਜਿਹੜਾ ਪਿਓ ਤੇ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਾਬਾ ਜ਼ੋਰਾਵਰ ਸਿੰਘ ਨੇ ਮਾਰਿਆ ਉੱਚੀ ਦੇਣੀ ਨਾਲ ਕਹਿੰਦਾ ਹਾਂ ਕੋਈ ਮਾਂ ਨੇ ਹਾਲੇ ਤੱਕ ਪੁੱਤ ਨਹੀਂ ਪੈਦਾ ਕੀਤਾ ਹੋਇਆ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਏ ਉਹ ਨੀ ਮਾਂ ਨੇ ਪੁੱਤ ਪੈਦਾ ਕੀਤਾ ਜਿਹੜਾ ਕਲਗੀਆਂ ਵਾਲੇ ਨੂੰ ਗ੍ਰਿਫਤਾਰ ਕਰ ਲਏ ਕਹਿੰਦਾ ਵੀ ਤੁਹਾਨੂੰ ਇਹ ਵੀ ਨੀ ਪਤਾ ਤੁਹਾਡੇ ਵੱਡੇ ਭਾਈ ਉਹ ਅਸੀਂ ਕਤਲ ਕਰ ਦਿੱਤੇ ਨੇ ਖੁਸ਼ ਹੋ ਕੇ ਕਹਿਣ ਲੱਗਾ ਤੇ ਪਤਾ ਕੀ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਕਹਿੰਦੇ ਗੱਲ ਸੁਣੋ ਏ ਤੂੰ ਸਾਡੀ ਗਿਣਤੀ ਕਿੰਨੀ ਕਰਦਾ ਕਹਿੰਦਾ ਕਿੰਨੀ ਚਾਰ ਹੀ ਹੋ ਦੋ ਤੁਸੀਂ ਤੇ ਦੋ ਉਹ ਕਹਿੰਦੇ ਭੁੱਲਦਾ ਸੂਬਿਆ ਉਹ ਸਾਡੀ ਗਿਣਤੀ ਚਾਰ ਨਹੀਂ ਅਸੀਂ ਤੇ ਉਸ ਦਿਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਅਸੀਂ ਚਾਰ ਨਹੀਂ ਹਜ਼ਾਰਾਂ ਹਾਂ ਸੂਬਿਆ ਆ ਕੋਈ ਮਾਂ ਦਾ ਪੁੱਤ ਸਾਨੂੰ ਮਾਰ ਨਹੀਂ ਸਕਦਾ ਤੇ ਅੱਗੇ ਹੋਇਆ ਸੱਚਾ ਆਨੰਦ ਪਾਪੀ ਜਿਹਨੂੰ ਗੁਰੂ ਕਾ ਪੰਥ ਝੂਠਾ ਆਨੰਦ ਕਹਿੰਦਾ ਜਿਹੜਾ ਹੈ ਹੀ ਝੂਠਾ ਤੇ ਸੱਚ ਸੁੱਚਾ ਕਿੱਥੋਂ ਹੋ ਜੂ ਅੱਗੇ ਹੋਇਆ ਕਹਿੰਦਾ ਜਨਾਬ ਕਾਹਨੂੰ ਮੱਥੇ ਲੱਗਦੇ ਹੋ ਇਹਨਾਂ ਨਾਲ ਮੈਂ ਗੁਫ਼ਤਗੂ ਕਰਦਾ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਅੱਗੇ ਆ ਕੇ ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦੇਈਏ ਤੇ ਕੀ ਕਰੋਗੇ ਸਾਹਿਬਜ਼ਾਦੇ ਕਹਿੰਦੇ ਕਰਨਾ ਕੀ ਹੈ ਬਾਹਰ ਨਿਕਲਾਂਗੇ ਜਿਹੜੇ ਸਿੰਘ ਇੱਧਰ ਉੱਧਰ ਖਿੰਡ ਗਏ ਨੇ ਕਈ ਜੰਗਲਾਂ ਵਿੱਚ ਰਹਿ ਗਏ ਨੇ ਉਹਨਾਂ ਕੋਲ ਜਾਵਾਂਗੇ ਉਹਨਾਂ ਨੂੰ ਇਕੱਠੇ ਕਰਾਂਗੇ ਕਹਿੰਦੇ ਫਿਰ ਕੀ ਕਰੋਗੇ ਕਹਿੰਦਾ ਤੁਸੀਂ ਆਨੰਦਪੁਰ ਤੇ ਹੱਲੇ ਬੋਲਦੇ ਰਹੇ ਅਸੀਂ ਤੁਹਾਡੇ ਸਰਹੰਦ ਤੇ ਹੱਲੇ ਬੋਲਾਂਗੇ ਕਿੰਨਾ ਚਿਰ ਅੱਜ ਜਿੰਨਾ ਚਿਰ ਤੁਹਾਡੇ ਸਰਹੰਦ ਦੀ ਇੱਤ ਦੇ ਨਾਲ ਇੱਤ ਨਹੀਂ ਖੜਕਾ ਦਿੰਦੇ ਇਹ ਤੇ ਖੜਕ ਕੇ ਹੀ ਰਹਿਣੀ ਹੈ ਅੱਜ ਖੜਕ ਖੜਕ ਜਾਏ ਉਹ ਜਾਂ ਕੱਲ ਖੜਕ ਜਾਏ ਤੇ ਕਹਿਣ ਲੱਗਾ ਜਨਾਬ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੀ ਹੁੰਦੇ ਆ ਤੇ ਨਾਲੇ ਸੱਪ ਦੇ ਪੁੱਤ ਸਪੋਲੀਏ ਹੀ ਹੋਣੇ ਆ ਉਹ ਜਿਸ ਗੁਰੂ ਨੇ ਏਡੇ ਪਰ ਉਪਕਾਰ ਕੀਤੇ ਅੱਜ ਉਸ ਗੁਰੂ ਦੇ ਬਾਰੇ ਇਹੋ ਜਿਹੀ ਮੰਦੀ ਸ਼ਬਦਾਵਲੀ ਵਰਤਦਾ ਪਰ ਪਿਆਰਿਓ ਇਹ ਸੱਚ ਹੈ ਜਦੋਂ ਬੰਦਾ ਗੁਲਾਮ ਹੋਵੇ ਨਾ ਉਹਦੀ ਸੋਚ ਆਜ਼ਾਦ ਨਹੀਂ ਹੋ ਸਕਦੀ ਤੇ ਇੱਕ ਹੋਰ ਗੱਲ ਆਖਾਂ ਕੌਮ ਸਾਰੀ ਕੋਈ ਮਾੜੀ ਨਹੀਂ ਹੁੰਦੀ ਚੰਗੇ ਮਾੜੇ ਬੰਦੇ ਸਾਰੀਆਂ ਕੌਮਾਂ ਵਿੱਚ ਹੀ ਹੁੰਦੇ ਆ ਸਿੱਖਾਂ ਵਿੱਚ ਕਿਤੇ ਸਾਰੇ ਚੰਗੇ ਹੀ ਨੇ ਆਪਣੇ ਮਰਵਾਉਣ ਵਾਲੇ ਆਪਣੇ ਮਾਰਨ ਵਾਲੇ ਤੇ ਆਪਣੀ ਸੂਹਾ ਦੇਣ ਵਾਲੇ ਆਪਣੀ ਇੱਕ ਦੂਜੇ ਤੇ ਵਾਰ ਕਰੀ ਜਾਂਦੇ ਨੇ ਦੁਸ਼ਮਣਾਂ ਤੇ ਕੀ ਗਿਲਾ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਖੁਦ ਤੇਰੇ ਸਰਦਾਰਾਂ ਨੇ ਸਰਦਾਰੀਆਂ ਟਕੇ ਟਕੇ ਨੂੰ ਵਿਕਦੇ ਵੇਖੇ ਜਾ ਸਕਦੇ ਨੇ ਖੈਰ ਮੇਰਾ ਇਹ ਮਜ਼ਬੂਨ ਨਹੀਂ ਗੁਰੂ ਪਿਆਰਿਓ ਸਾਹਿਬਜ਼ਾਦਿਆਂ ਨੂੰ ਇਹ ਕਹਿ ਕੇ ਮਾਤਾ ਕੋਲ ਭੇਜ ਦਿੱਤਾ ਕਹਿੰਦੇ ਭੇਜ ਦਿਓ ਵਾਪਸ ਤੇ ਜਾ ਕੇ ਉਹ ਬੁੱਢੀ ਮਾਂ ਨੂੰ ਸਮਝਾਓ ਇਹ ਤੇ ਬੱਚੇ ਨੇ ਉਹਨੂੰ ਕਹੋ ਜੇ ਇਹਨਾਂ ਨੂੰ ਜਿਉਂਦੇ ਵੇਖਣੇ ਚਾਹੁੰਦੀ ਹੈ ਨਾ ਤੇ ਫਿਰ ਭੁੜਕ ਭੁੜਕ ਕੇ ਇਹ ਗੱਲਾਂ ਨਾ ਕਰਨ ਜੇ ਏਦਾਂ ਨਾ ਇਹ ਸਾਡੇ ਕੋਲ ਵੱਧ ਚੜ ਕੇ ਆਉਣ ਜਦੋਂ ਗੱਲ ਆਖੀ ਨਾ ਤੇ ਸਾਹਿਬਜ਼ਾਦਿਆਂ ਨੇ ਵੀ ਸੁਣ ਲਈ ਵਾਪਸ ਆ ਗਏ ਮਾਤਾ ਜੀ ਕੋਲ ਰਾਤ ਪੈ ਗਈ ਹੈ ਫਿਰ ਉਸੇ ਤਰ੍ਹਾਂ ਮਾਂ ਔਰ ਬੱਚੇ ਠੰਡੇ ਬੁਰਜ ਦੇ ਵਿੱਚ ਕੈਦ ਨੇ ਇੱਕ ਸ਼ਖਸ ਜਿਹਦਾ ਇਤਿਹਾਸ ਨੇ ਜ਼ਿਕਰ ਕੀਤਾ ਤੇ ਮੈਂ ਕੁਤਾਹੀ ਨਹੀਂ ਕਰਾਂਗਾ ਵੀ ਉਹਦਾ ਜ਼ਿਕਰ ਨਾ ਕਰਾਂ ਉਹ ਕੌਣ ਹੈ ਮੋਤੀ ਰਾਮ ਮਹਿਰਾ ਜਿਹਨੇ ਆਪਣੇ ਘਰ ਦੇ ਗਹਿਣੇ ਵੇਚ ਕੇ ਇਹਨਾਂ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਇਤਿਹਾਸ ਵਿੱਚ ਬਚਨ ਆਉਂਦਾ ਧਨ ਮੋਤੀ ਜਿਨ ਪੁੰਨ ਕਮਾਇਆ ਗੁਰਲਾਲਾ ਤਾਈਂ ਦੁੱਧ ਪੜਾਇਆ ਉਹ ਗੁਰੂ ਕੇ ਲਾਲਾਂ ਦੀ ਉਹਨੇ ਸੇਵਾ ਕੀਤੀ ਆਪਣੀ ਜਾਨ ਆਪਣੀ ਜ਼ਿੰਦਗੀ ਉਸ ਪਿਆਰੇ ਨੇ ਪਿਆਰਿਓ ਕੋਹਲੂ ਦੇ ਵਿੱਚ ਪੜਵਾਉਣੀ ਤੇ ਪ੍ਰਵਾਨ ਕਰ ਲਈ ਪਰ ਉਹ ਗੁਰੂ ਕਾ ਪਿਆਰਾ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਂਦਾ ਰਿਹਾ ਹੋਰ ਕੋਈ ਆਸਰਾ ਨਹੀਂ ਕੱਪੜਾ ਲੀੜਾ ਨਹੀਂ ਰਾਤ ਗੁਜ਼ਰ ਜਾਂਦੀ ਏ ਖੈਰ ਪੇਸ਼ੀਆਂ ਤੇ ਤਿੰਨ ਹੋਈਆਂ ਨਾ ਦੂਜੀ ਪੇਸ਼ੀ ਹੋਈ ਫਿਰ ਸਾਹਿਬਜ਼ਾਦੇ ਉਸੇ ਤਰ੍ਹਾਂ ਜਾ ਕੇ ਗੱਜੇ ਟੂਪਾ ਨਿਰੋਤਰ ਹੋ ਗਿਆ ਉਹ ਕਹਿੰਦਾ ਇੱਕ ਵਾਰੀ ਭੇਜ ਦਿਓ ਇਸ ਤੋਂ ਬਾਅਦ ਮੁੜ ਕੇ ਇਹਨਾਂ ਦੇ ਮੂੰਹ ਮੈਂ ਚੱਜ ਨਾਲ ਹੀ ਲੱਗਾਂਗਾ ਜਾਂ ਤੇ ਇਹ ਇਸਲਾਮ ਕਬੂਲ ਕਰ ਲੈਣਗੇ ਤੇ ਜਾਂ ਫਿਰ ਇਹਨਾਂ ਨੂੰ ਕਤਲ ਕਰਵਾ ਦਿਆਂਗਾ ਲਓ ਜੀ ਦੋ ਵਾਰੀ ਕਚਹਿਰੀ ਵਿੱਚ ਜਾ ਕੇ ਸਾਹਿਬਜ਼ਾਦੇ ਆ ਗਏ ਤੇ ਮਾਂ ਗੁਜਰੀ ਵੀ ਇਹ ਗੱਲ ਜਾਣਦੀ ਏ ਵੀ ਅੱਗੇ ਤੇ ਜਾ ਕੇ ਮੁੜਦੇ ਰਹੇ ਅੱਜ ਚਲੇ ਜਾਣਗੇ ਇਹਨਾਂ ਨੇ ਮੁੜ ਕੇ ਨਹੀਂ ਆਉਣਾ ਅੱਜ ਦੀ ਰਾਤ ਇਹਨਾਂ ਸਰੀਰਾਂ ਵਿੱਚ ਇਹ ਸੋਹਣੀਆਂ ਸੋਹਣੀਆਂ ਸੂਰਤਾਂ ਆਖਰੀ ਰਾਤ ਨੇ ਮਾਤਾ ਉਹਨਾਂ ਵੱਲ ਵੇਖਦੀ ਏ ਤੇ ਮਾਤਾ ਨੂੰ ਚੇਤੇ ਆ ਗਈ ਮਾਂ ਜੀਤੋ ਰਾਣੀ ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਜਿਹੜੇ ਚਾਹੁੰਦੇ ਸੀ ਕਿ ਮੈਂ ਸਾਹਿਬਜ਼ਾਦਿਆਂ ਦੇ ਵਿਆਹ ਹੁੰਦੇ ਵੇਖਾਂ ਇਹਨਾਂ ਦੇ ਆਨੰਦ ਕਾਰਜ ਹੁੰਦੇ ਵੇਖਾਂ ਤੇ ਸਤਿਗੁਰੂ ਨੇ ਭਾਣਾ ਵਰਤਦਾ ਦਿਖਾ ਦਿੱਤਾ ਮਾਤਾ ਜੀਤੋ ਜੀ ਸੱਚਖੰਡ ਚਲੇ ਗਏ ਤੇ ਹੁਣ ਮਾਂ ਗੁਜਰੀ
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Seek Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿ ਗੁਰੂ ਨਾਨਕ ਜਿਸ ਕਰਮ

ਮੁਗਲਾਂ ਦੇ ਰਾਜ ਦੀ ਗੱਲ ਹੈ। ਜਦ ਜ਼ੁਲਮ ਹੱਦੋਂ ਵੱਧ ਗਿਆ, ਪਾਪੀ ਮੁਗਲਾਂ ਦਾ ਰਾਜ ਵਿੱਚ ਪਾਪਾਂ ਦਾ ਰਿਵਾਜ, ਇਹਨੇ ਕੁੱਤਾਂ ਤੋਂ ਵਿਆਜ, ਨੀਤਾਂ ਬਹੁਤ ਬੇਈਮਾਨਾਂ ਦੀਆਂ ਕੁੱਟੀਆਂ, ਸਿੰਘਾਂ ਦੇ ਦਿਲਾਂ 'ਚ ਬੋਝ ਪੈ ਗਿਆ, ਸਿੰਘ ਨੂੰ ਬੋਝ ਹੋ ਗਿਆ। ਕਦੇ ਕਦੇ ਆ ਕੇ ਜ਼ੁਲਮ ਦਾ ਪ੍ਰਚਾਰ ਕਰ ਜਾਂਦੇ, ਅਮਰਤ ਪਾਲ ਨੂੰ ਮਿਲਵਾ ਜਾਂਦੇ। ਜਲੰਧਰ ਜ਼ਿਲ੍ਹੇ 'ਚ ਕਾਮੇ ਮੰਤਰੀ ਦਾ ਮੁੰਡਾ ਬਲਵੰਤ ਰਾਏ ਗੁਰਮਤ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲਾ ਹੋ ਗਿਆ ਤੇ ਬਲਵੰਤ ਰਾਏ ਤੋਂ ਬਲਵੰਤ ਸਿੰਘ ਬਣ ਕੇ ਜਦ ਸੰਪੂਰਨ ਪਾਣੀ 'ਚ ਘਰ ਵਰਤਦਾ ਹੈ ਤੇ ਮਾਂ ਦੁਨਿਆਵੀ ਗੁਣ ਕਰਕੇ ਇਹ ਮਤਲਬ ਦਿੰਦੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਾਗ ਤੁਮ ਹਰ ਜਾਣ ਹੋਵੇ ਅੰਮ੍ਰਿਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੀਰਾ ਜਿਤ ਮਿਲਿਆ ਚੁੱਕਾ ਸਭ ਸੋਗ ਸੰਤਾਪੇ ਚੁਕਹੋ ਟਲ ਗੁਰ ਸੇਵੀ ਅਹਿਨ ਸੁਸਹਿਜ ਸੁਖਾਏ ਦਰਸ਼ਨ ਪਰਤਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਾਨੋ ਦੀ ਦੂਰ ਅਰਸੋ ਪੁਰਸੋ ਝਟੀਆ ਸੋਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ ਜਿਸ

आत्मयाकार शरीर स्वस्थ खीण समय सिमरंत नाम के राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ बिरद बाबा धन गुरु अमरदास जी महाराज उन्हां दा बख्शिश कीता अज दा हुक्मनामा ये चार पदियां दे चाहे चार चरणां दे चाहे चार पैरियां दे चाहे किसे एक केंद्रीय ख्याल नूं किसे एक मरकजी ख्याल नूं बार बार चार पैरियां दे चार चरणां दे चार पदियां दे दोहराया गया। इहदे च प्रथम पंक्ति अक्सर चौपदियां दे अगर रहाव ना होवे तो फिर पहली पंक्ति ही सिरलेख है, सिरमौर है, अनुमान है। युग चारे धन जे भवे, इहदे च चार युगां दा मेरे पातशाह ने जिगर किया है। अर्थ करन तो पहले थोड़ा जा मैं इस दा जिक्र कर रहा। युग बदल देने समय दे, युग बदल देने शरीर दे, युग बदल देने मन दे। युग दी तब्दीली तीन थावां ते आउंदी है। मन दी दुनिया च युग बदल देने हर युग मानसिक अवस्था है। युग बदल देने तन दी दुनिया दे, तन दी अवस्था है युग। युग बदल देने समय दे, वक्त दे, और निर्धारित समय दे युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदल देने, पशु पक्षियां दी दुनिया च नहीं। युग सिर्फ मनुखां दी दुनिया च बदल देने, कीड़े मकोड़ियां दी दुनिया च नहीं। युग सिर्फ मनुखां दी दुनिया च बदल देने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हाँ, बाकी सब कुछ कायनात विच ओही चलता रहिंदा है। लखां करोड़ां साल पहले जड़ा सूरज सी अज भी होई है, लखां करोड़ां साल पहले जड़े तारे सन अज भी होई है, ये धरती भी होई है, ये सागर भी होई है। प्राचीन तो प्राचीन ग्रंथां विच भी गंगा दा जिक्र है जिहड़ी हजारां लखां साल पहले से अज भी होई है। इसनों धन गुरु नानक देव जी महाराज रामकली राग विच इस तरह बयान भी करते हैं, सोई चंद चढ़े से तारे, सोई दिनियर तपतर है साधर पीसा पवन जुलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किस ते खड़ी है, किस ते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलदे। हजारां लखां साल पहले जिवें चिड़ियां रहिंदियां सन अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तरज़े जिंदगी विच कोई तब्दीली नहीं। तब्दीली तीन थावां ते मंदे ने,
और वह सिर्फ मनुख नाल संबंधित ने। समय के तल ते युग का बदलना, मन के तल दे ते युग का बदलना, तन के तल दे ते युग का बदलना। समय के तल दे ते जिहड़ा युग बदलता है उसकी व्याख्या आसा दीवार दे धन गुरु नानक देव जी महाराज ने बड़े सोहने ढंग नाल कर दिती है। जब जीवन का लक्ष्य बदल जाता है तो मनुखी दुनिया दे युग बदल जाता है। जब जीवन का मनोरथ बदल जाता है तो युग बदल जाता है। समय दे मन दे तल ते युग बदलता है। इत्थे आप इतने गुरमुख बैठे हो तो मैं कह सकदा कोई सतयुगी होवेगा, कोई त्रेते युग दे बैठा होवेगा, कोई द्वापर दे बैठा होवेगा, गुस्ताखी माफ, कोई कलयुगी जीव होवेगा। असे सारे मनुखां नूं कलयुगी नहीं कह सकते ते सारियां नूं सतयुगी भी नहीं कह सकते। मनुख सतयुगी हो सकता है, त्रेते युग दे जी सकता है, द्वापर दे जी सकता है, कलयुग दे जी सकता है। मनुख नूं वेख के कहा जा सकता है कि किहड़े युग दे जी रहे। ये भी मैं इस तरह यह तब्दीली मन दे तल ते आउंदी है। तन दे तल दी तब्दीली गर्भकाल दी अवस्था सतयुग, बचपना त्रेता, जवानी द्वापर, बुढ़ेपा बिरध अवस्था कलयुग। ये इस तरीके नाल चार अवस्थावां बनदियां ने। गर्भकाल दी अवस्था बच्चे दी, फिर बचपना गर्भ दे मां दी कुख दे च, फिर धरती दी गोद दे च आया बचपना, फिर जवानी, फिर बुढ़ेपा। तन मन ते समय दियां हालतां दे च युग की जिहड़ी तब्दीली है, मैं थोड़ा जिहा जितना खुलासा कर सकिया तुहाडे सामने रखा। मन की तब्दीली, विचारां की तब्दीली, सोचने की तब्दीली, चिंतन की तब्दीली। विचार बदलते ने उसे नूं कहिंदे ने मनुख का संसार बदल जाता है। बहुगिणती दे च मनुखां दे विचार तब्दील हो जाण तो फिर कह देने ने युग बदल गए, युग बदल गए। सतयुग की व्याख्या सतगुर इस तरह करते हैं, सतयुग रत संतोख का धर्म अगे रख। मानसिक तल दे उते युगां की तब्दीली, धर्म अगे रखवा। जद मनुख जिंदगी का लक्ष्य धर्म नूं रख लैंदा है, धर्म अगे, उसकी प्राप्ति का साधन होंदा है संतोख। सतयुग रथ संतोख का धर्म अगे रखवा। संतोख ही धर्म की प्राप्ति का वसीला है, और कुछ भी वसीला नहीं। जप है संतोख नहीं, तीर्थां का रटन है संतोख नहीं, पूजा पाठ है संतोख नहीं, कथा कीर्तन का करना है सुनना है संतुष्टि नहीं। कि जी संतुष्टि नहीं, ये मनुख अपने जीवन का लक्ष्य धर्म नहीं बना सकता। जीवन का लक्ष्य जब सत होवे, भाव परमात्मा होवे, धर्म होवे, तो फिर प्राप्ति का साधन संतोख होता है। सतयुग रत संतोख का धर्म अगे रखवा। मानसिक तल ते युग इंज बदलते हैं। त्रेते रथ जथे का जोर अगे रख। जब कोई मनुख जिंदगी का लक्ष्य प्रभता ताकत समर्था, ताकत चाहिए, मेरी भुजावां विच बल चाहिए, मेरे दो हथ हजारां हथां नूं जकड़ सकन, मेरी जबान दा एक बोल हजारां मनुखां दे सिर झुका दे रहे,
ਤਾਕਤ ਚਾਹੀਦੀ ਹੈ, ਸਮਰੱਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭੁਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਅਤੇ ਬਹੁਤ ਦਿਨ ਤੱਕ ਆਪਣੀ ਸੱਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਵੇ, ਦੁਨੀਆ ਠੁਕਰਾ ਦੇਵੇ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਆਉਂਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ ਵਿੱਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਵਿੱਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹੀ। ਤੋ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤੋ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਤ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ। ਉਂਝ ਪਾਣੀ ਨਿਵਾਲ ਨੂੰ ਜਾਂਦਾ, ਉਂਝ ਜ਼ਿੰਦਗੀ ਨਿਵਾਲ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਲ ਵਿੱਚ ਜਾਣਾ। ਇਸ ਹਿਸਾਬ ਨਾਲ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਵਿੱਚ ਜਾ ਰਿਹਾ, ਨਿਵਾਣ ਵਿੱਚ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ। ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ। ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਮੋਇਆ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ,
ਇਹ ਮਨੁੱਖ ਕਲਯੁਗੇ ਹੈ, ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਅਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪੁਰ ਯੁਗ ਦੇ ਜੀ ਰਿਹਾ, ਇਹ ਦੁਆਪੁਰ ਦਾ, ਇਹ ਦੁਆਪੁਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਅਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਵਿੱਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਅਤੇ ਧਰਮ ਹੈ, ਪਰਮਾਤਮਾ ਹੈ ਅਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗ ਹੈ। ਇਹਨੂੰ ਕਹਿੰਦੇ ਤੋਂ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗ ਹੀ ਹੈ ਕਿ ਕਲਯੁਗ ਹੈ। ਤ੍ਰੇਤੇ ਯੁਗ ਦੇ ਵਿੱਚ ਜੀ ਰਹੇ ਕਿ ਦੁਆਪਰ ਯੁਗ ਦੇ ਵਿੱਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਹੁੰਦਾ ਹੈ। ਕੋਈ ਮਨੁੱਖ ਇੱਕ ਯੁੱਗ ਦੇ ਸਾਰੇ ਨਹੀਂ ਜੀਂਦੇ, ਇਹ ਵੀ ਮੈਂ ਅਰਜ਼ ਕਰਦੇ। ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਵਿੱਚ ਜੀ ਰਿਹਾ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗ ਹੀ ਜੀ ਰਿਹਾ। ਫਰਜ਼ ਦੀ ਜ਼ਿੰਦਗੀ ਨੂੰ ਦੇਖ ਕੇ ਕਹਿ ਦਿੱਤਾ ਜਾਂਦਾ ਇਹ ਤੇ ਨਿਰਾ ਹੀ ਕਲਯੁਗ, ਕਲਯੁਗ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਦੇ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਦੇ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ। ਇਹ ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਣ ਕਰਾ ਸਕਾਂ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ। ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁੱਖ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਵਿੱਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰੱਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ, ਭੋਜਨ ਮਿਲ ਗਿਆ ਸਿਰਫ। ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ, ਆਦਮਜ਼ਾਦ, ਬਨਮਾਨਸ, ਨਗਨ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ, ਕਹਿੰਦਾ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੀਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰੱਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜਨ ਗੁਰੂ ਨਾਨਕ। ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਹੀ ਘੁੰਮਦੇ ਪੈਣ।
ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਰ ਨਾਂਗੇ ਫਿਰੇ ਜਨ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨ ਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ, ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ, ਨਾ ਮਿਲਣ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ। ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਸੀ, ਪੇਟ ਭਰ ਜਾਏ ਸੀ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸਰੀਰ ਦੇ ਸਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ। ਨਾ ਉਸਦਾ ਕੋਈ ਨਾਮ ਹੈ, ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ, ਨਾ ਕੋਈ ਉਸਦਾ ਨਾਮ ਹੈ। ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ, ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ, ਪ੍ਰਕਿਰਤੀ ਪੂਰਤੀ ਕਰਦੇ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿੱਥੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ। ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ, ਗਰਭ ਕਾਲ ਦੇ ਬੱਚੇ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ, ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ। ਕਹਿੰਦਾ ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ ਹੈ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਝ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਵਿੱਚ ਬੈਠਾ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਕਿ ਅੰਸਾ ਅਵਤਾਰ ਹੈ,
ਇਹ 2 ਕਲਾ ਅਵਤਾਰ ਹੈ, ਇਹ 4 ਕਲਾ ਅਵਤਾਰ ਹੈ, ਇਹ 10 ਕਲਾ 12 ਕਲਾ ਅਵਤਾਰ ਹੈ, ਔਰ ਇਹ 16 ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸਦੇ ਕੋਲ ਕਿਤਨੀ ਹੈ, ਹੁਨਰ ਇਸਦੇ ਕੋਲ ਕਿਤਨਾ ਹੈ, ਗੁਣ ਇਸਦੇ ਕੋਲ ਕਿਤਨਾ ਹੈ। ਗੁਣ ਕਲਾ ਇਹ ਕਲਾਕਾਰ ਤਾਂ ਹੈ, ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ। ਇਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ਰੂਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਨੇ, ਸਭ ਅਵਤਾਰ। ਇਹ ਆਪ ਨਹੀਂ ਪਿਆ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ, ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ, ਇਹਦੇ 'ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦਾ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੂ ਜੀ, ਠੀਕ ਹੈ, ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ। ਤੁਹਾਡੇ ਦਿਮਾਗ 'ਚੋਂ ਨਿਕਲੇ ਨੇ, ਤੁਹਾਡੀ ਸੋਚਣੀ 'ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤਾਂ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ, ਅਤੇ ਪੋਥੀ ਪਰਮੇਸ਼ਰ ਕਾ ਸਥਾਨ। ਅਤੇ ਫਿਰ ਇਹਦੇ 'ਚ ਕੁਝ ਹੋਰ ਨਾ ਸਮਝਣਾ, ਇਹ ਤੇ ਰਵਿਦਾਸ ਦੇ ਬੋਲਣੇ ਅਤੇ ਕਬੀਰ ਦੇ ਬੋਲਣੇ, ਸਾਡੇ ਵਿੱਚ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ। ਸੰਸਾਰ ਦਾ ਭਰਮਣ ਕਰਦੇ ਹੋਇਆ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ ਸਹਿਮਤ ਹੋਣ ਵਾਸਤੇ ਅਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ। ਖੰਡਨ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਪਰਮਾਤਮਾ 'ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ, ਤਰਕ ਦਾ ਕੀ ਹੈ? ਤਰਕ ਤਾਂ ਸਿੱਧੀ ਪਰਮਾਤਮਾ 'ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ, ਤਰਕ ਤਾਂ ਹੋ ਸਕਦੀ ਹੈ, ਸੂਰਜ 'ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ 'ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤੋ ਅੰਧੇ ਦੇ ਤਨ 'ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਹੈ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤੋ ਇਤਨਾ ਹੀ ਕਹਿਣਾ ਪਏਗਾ, ਜੇ ਤੈਨੂੰ ਸਮਝ ਨਹੀਂ ਹੈ, ਪਰਮਾਤਮਾ ਤਾਂ ਹੈ ਤੈਨੂੰ ਸਮਝ ਨਹੀਂ ਹੈ, ਸੂਰਜ ਤਾਂ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਮਾਫ, ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਅਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ, ਤੁਸੀਂ ਆਪਣੇ ਤਲ 'ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ 'ਤੇ ਤੁਸੀਂ ਗਲਤ ਹੋ, ਆਪਣੇ ਤਲ 'ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਡ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ, ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ, ਕੋਈ ਰੋਸ਼ਨੀ ਵੀ ਆਉਂਦੀ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ?
ਕਿਹੜਾ ਪ੍ਰਤੱਖ ਪ੍ਰਮਾਣ ਦੇ ਦਿੰਦੇ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏ, ਗੁਸਤਾਖੀ ਮਾਂ। ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ, ਬੰਦ ਬੰਦ ਕੱਟੇ ਨੇ, ਸੂਲੀ 'ਤੇ ਲਟਕਾਇਆ, ਕਤਲ ਕੀਤਾ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾਂ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤੇ ਦਿਖਾਓ, ਪ੍ਰਤੱਖ ਪ੍ਰਮਾਣ ਦੇ। ਹੁਣ ਕੀ ਪ੍ਰਤੱਖ ਪ੍ਰਮਾਣ ਦੇ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ। ਅੰਧੇ ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ। ਮੰਦਰ ਮਸਜਿਦ ਕਈ ਸੁੰਨੇ ਹੋ ਗਏ ਨੇ, ਬੌਧ ਮੱਠ ਕਈ ਸੁੰਨੇ ਹੋ ਗਏ ਨੇ, ਚਰਚ ਅਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਹੈ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤੇ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਹੈ ਸਤਸੰਗ ਦੇ ਵਿੱਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ, ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਰੇ, ਸੰਗਤ ਦੇ ਕੇ ਆਉਣਾ ਪਏ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਦੇ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਨਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ, ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਨਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਦਰੱਖਤਾਂ ਦੇ ਫਲ ਤੋੜ ਲੈਣੇ, ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ, ਖਾ ਲੈਣਾ, ਜ਼ਿੰਦਗੀ ਬੜੀ ਇੰਝ ਕਹਿ ਲਓ
ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ 'ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤਾਂ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ, ਕਿੱਥੇ ਹੋਣਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਵਿੱਚ ਹੈ, ਸੁੱਖ ਦੇ 'ਚ ਹੈ, ਸਤਿਯੁਗ, ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦੇ ਹਾਂ। ਇਹਦੀਆਂ ਕੁਝ ਲੋੜਾਂ ਅਤੇ ਬੱਚੇ ਨੂੰ ਕੀ ਚਾਹੀਦੀ? ਤਾਕਤ, ਸਮਰੱਥਾ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸੱਭੇ ਹੈ। ਸੱਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ 'ਚ ਗੱਲ ਕਹਿ ਦੇ। ਸੱਭੇ, ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਪ੍ਰੇਤਾ ਯੁੱਗ ਇੰਝ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ 'ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਹੈ। ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲ ਦੇ ਰਹੇ। ਸਤਯੁਗ ਦੇ 'ਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ। ਅਗਰ ਆਉਂਦਾ ਵੀ ਹੈ ਜ਼ਿਕਰ ਤਾਂ ਬੋਨੇ ਅਵਤਾਰ ਦਾ। ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ। ਬਿਲਕੁਲ ਮਦਰਾ ਜਿਹਾ 2-2.5 ਫੁੱਟ ਦਾ ਬਾਵਨ ਅਵਤਾਰ, ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ। ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ? ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦਾ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ 'ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਝ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ? ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏਗਾ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ,
ਯੁੱਗ ਦਾ ਬਚਪਨਾ ਸੀ ਔਰ ਕੀ ਸੀ ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਤੇ ਇਖਲਾਕ ਸਿਖਾਉਣਾ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਏ, ਜਵਾਨ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰੱਥ ਤਤੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਣ ਇਖਲਾਕ। ਇੰਝ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਵਿੱਚ ਲੀਲਾ ਹੀ ਪ੍ਰਧਾਨ ਆਉਂਦੀ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰਨਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ, ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ। ਇਹਦੀ ਮਹਿਸ ਕਰ, ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਜਿਸ ਤੇ ਅਸੀਂ ਪਾਂਡੋ ਹਾਰਦੇ ਪਏ ਮਜ਼ਲੂਮ ਨੇ। ਸੱਚਾਈ ਇਹ ਕਿ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣ। ਮਰਿਆਦਾ ਤੇ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ, ਇੱਕ ਮਜ਼ਲੂਮ ਕੁਰਬਾਨ ਹੁੰਦਾ ਕਿ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦੇ। ਪ੍ਰਣ ਉਹਨਾਂ ਨੇ ਕਦਮ ਕਦਮ ਦੇ ਤੋੜੇ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ 'ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਦੀ ਆਉਂਦੀ, ਹੁਣੇ ਮੈਂ ਅਰਜ਼ ਕਰ ਬੈਠਾ। ਉਹਨਾਂ ਨੇ ਕਿਸੇ ਥਾਂ 'ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ, ਤੋੜੀ ਹੈ ਮਰਿਆਦਾ। ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ, ਇੱਕ ਠੀਕ। ਮੈਂ ਇੰਗਲੈਂਡ ਦੇ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਵਿੱਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ਼, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ, ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤੇ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ, ਝੂਠੀ ਗਵਾਹੀਆਂ ਕਰ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ, ਨਿਤ ਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ।
ਉਹ ਲੋਅਰ ਕੋਰਟ ਵਿੱਚ ਵੀ ਪੇਸ਼ ਹੋਏ, ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ ਵਿੱਚ, ਉਹਦਾ ਅਨੁਵਾਦ ਮੈਂ ਲਿਖ ਕੇ ਲੈਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ ਹਰੇਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤੇ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ ਤੇ ਕਿਸੇ ਨੂੰ ਫਾਂਸੀ ਤੇ ਚਾੜ ਦੇਣਾ ਮਰਿਆਦਾ ਤੇ ਵੱਧ ਜਾਏਗੀ, ਕਾਨੂੰਨ ਤੇ ਵੱਧ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ। ਤੋ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ, ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਹੈ, ਗੱਲ ਖਤਮ। ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ, ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ। ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ, ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਹੈ, ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ। ਉਮਰ ਹੀ ਹੈ, ਅਤੇ ਉਮਰ ਹੀ ਹੈ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਜੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ। ਤਾਂ ਬੁੱਢਾ ਸਿਆਣਾ ਬੜਾ ਹੁੰਦਾ, ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ, ਬਜ਼ੁਰਗ ਦਾ ਸਤਿਕਾਰ ਕਰੋ। ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵ ਵਿਦਿਆਲੇ, ਕਦਮ ਕਦਮ ਦੇ ਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦੇ ਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ, ਇਹ ਮੈਂ ਅਰਜ਼ ਕਰ ਰਿਹਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨੇ, ਇਹ ਵੀ ਮੈਂ ਅਰਜ਼ ਕਰਦੇ। ਬਸ ਇਤਨਾ ਹੀ ਮੈਂ ਕਹਿ ਰਿਹਾ, ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਜੇ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ। ਤੋ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਦੇ ਬੋਲ ਬੋਲ ਕੇ
ਤਰਕ ਦੀ ਥਾਂ ਤੇ ਕੁਤਰਕ। ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ। ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ? ਸਿਆਣਾ ਯੁੱਗ ਹੈ ਤੋ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨਿਰਤ ਕਰਦੇ ਸਨ। ਪਰ ਨਹੀਂ, ਸੰਗੀਤ ਤੇ ਹੈ, ਗੁਰੂ ਘਰ ਵਿੱਚ ਵੀ ਮਰਿਆਦਾ 'ਚ। ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ ਮਰਿਆਦਾ ਦੇ ਚੋਲ। ਗੀਤ ਤੇ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖਦੇ ਨੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖਦੇ। ਗੁਰਪੁਰਸ਼ੋਤਮ ਅਵਤਾਰ ਤੋਂ ਇਹ ਕੈਸਾ ਹੋ ਸਕਦਾ ਹੈ? ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ, ਸਿੱਖ ਦਾ ਮਤਲਬ ਤੋਂ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਦਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ, ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿੱਚ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ? ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤੋ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲ ਦੇਣਾ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲ ਦੇਣਾ, ਇੱਕ ਸਰੀਰ ਦੇ ਤਲ ਤੇ ਯੁੱਗ ਬਦਲ ਦੇਣਾ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ ਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਦਾ। ਹੈਰਾਨਗੀ ਦੀ ਗੱਲ, ਦੁਨੀਆ ਦੇ 97% ਜਿਹੜੇ ਰਾਜਨੀਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ 97%। ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ, ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਹੁੰਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਹੁੰਦੀਆਂ, ਇਹ ਵੀ ਨਰਸ ਉਹਦੇ ਕੋਲ ਮੇਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਹੁੰਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਹੈ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ, ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ

0: ਚਾਰ ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਜੇ ਚਾਰ ਯੁਗਾਂ ਵਿੱਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰੂ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
1: ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਯੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
0: ਚਾਰ ਯੁਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰੂ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਆਉਂਦਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ।
1: ਹਾਂਜੀ, ਸਦਾ ਹਰ ਕੇਰਾ ਇਸ ਬਿਨੇ ਆਵਰਨਾ ਕੋਈ ਰਾ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ,
1: ਇਸ ਬਿਨੇ ਆਵਰਨਾ ਕੋਈ, ਸਦਾ ਸਾਚ ਸੋਈ, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
1: ਤਾਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਅਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਅਤੇ ਇੱਕ ਹੈ। ਹਾਂਜੀ,
1: ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਮ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
1: ਨਾਨਕ ਕੰਮ ਪੰਪਾ ਕਰਾਵੇ, ਮਨ ਮਾਨਿਆ ਸੁਖ ਹੋਈ।
0: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਅਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
1: ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵਹਿ ਸੋਈ ਰਾ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਹ ਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ, ਇਹ ਜੀਵ ਇਸਤਰੀ ਹੈ, ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ, ਸਾਰਾ

0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ 'ਚ ਕਿਧਰੇ ਕਿਧਰੇ ਹੁਣ ਵੀ ਪਿੰਡਾਂ 'ਚ ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ। ਉਹਨਾਂ ਨੂੰ ਕਿਹਾ ਜਾਂਦਾ ਸੀ ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ ਭਾਵ, ਫਿਰ ਬੇਵਾ ਵਾਲਾ ਦੁੱਖ, ਲੰਡੇਤੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
1: ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਦੇ ਮੈਲਾ ਨਹੀਂ ਆਉਂਦਾ। ਹਾਂਜੀ,
1: ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰਖ ਜੋ ਹੈ ਜੋੜ ਲੈਂਦਾ ਅਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
1: ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
1: ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
0: ਮਹਾਰਾਜ ਫਰਮਾਨ ਕਰਦੇ ਨੇ ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਵਿੱਚ ਇਸਦਾ ਵਾਸਾ ਹੋ ਜਾਏਗਾ, ਉਸ ਵਿੱਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਅਤੇ ਗੁਣੀ ਨਿਧਾਨ ਹੈ। ਹਾਂਜੀ,
1: ਗੁਰ ਕੀ ਕਾਰ ਕਰੇ ਧੰਦਾ ਲੜੀਏ ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
1: ਹਰ ਕਰ ਅੰਗ ਰੱਤੀ ਹੈ ਕੰਮ ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਹੁੰਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁੱਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ ਜੀਵਦਾ। ਹਾਂਜੀ,
1: ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ, ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹੱਲੇ ਮਹੱਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ ਪਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾ ਧਨ ਵਾਲੀ ਗੁਰਮੇਲੀ ਮੀਰਾ ਪ੍ਰਵਿਆਤ ਮਲਾਈ ਰਾਮ। ਸਾ ਧਨ ਵਾਲੀ ਗੁਰਮੇਲੀ ਮੀਰਾ ਪ੍ਰਵਿਆਤ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪੈ ਕਰਦੇ ਨੇ ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ, ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ, ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਘਟ ਚਾਨਣ ਹੋਵੇ ਪ੍ਰਭ ਰਾਵ ਰਹੇ ਆਸਵ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਵਿੱਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਰਾਮ ਰਾਮ ਰਹਿਆ ਸਭ ਸਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਵਿੱਚ ਰਵੇ ਹੈ, ਵਿਆਪਕ ਹੈ, ਉਹ ਇਸ ਘਟ ਵਿੱਚ ਪ੍ਰਗਟ ਹੋ ਗਿਆ, ਇਸ ਜੀਵਨ ਵਿੱਚ ਪ੍ਰਗਟ ਹੋ ਗਿਆ। ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਵ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਪਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ। ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ ਹੈ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ।
1: ਕਾਮਣ ਨਿਰਮਲ ਹਉਮੈ ਮਰਖ ਹੋਈ ਗੁਰਮੁਖ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਗ ਜੋੜੀ, ਕੋਈ ਜੀਵ ਰੂਪੀ ਇਸਤਰੀ ਭਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ।
2: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਾਹਿਗੁਰੂ ਜੀ ਕੀ ਫਤਿਹ। ਪੂਜਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਣੋ, ਗੁਰੂ ਕੇ ਪਿਆਰਿਓ ਤਥਾ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਵਾਹਿਗੁਰੂ ਜੀ ਦੀ ਕਿਰਤ ਹਾਂ, ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠੇ ਹਾਂ। ਗੁਰੂ ਨਾਨਕ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਇਹ ਸਤਸੰਗ ਦਾ ਸਮਾਂ ਪ੍ਰਾਪਤ ਹੋਇਆ ਜੋ ਮਨੁੱਖ ਜਨਮ ਵਿੱਚ ਅਤਿ ਜ਼ਰੂਰੀ ਹੈ। ਗੁਰੂ ਦੀ ਸੰਗਤ ਵਿੱਚ ਆਇਆ, ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਹੁੰਦਾ। ਗੁਰੂ ਦੀ ਸੰਗਤ ਵਿੱਚ ਆਇਆ, ਆਤਮਾ ਦਾ ਗਿਆਨ ਹੁੰਦਾ। ਗੁਰੂ ਦੀ ਸੰਗਤ ਵਿੱਚ ਆਇਆ, ਵਾਹਿਗੁਰੂ ਜੀ ਦਾ ਨਾਮ ਦ੍ਰਿੜ ਹੁੰਦਾ। ਗੁਰੂ ਦੀ ਸੰਗਤ ਵਿੱਚ ਆਇਆ, ਭੁੱਲਿਆ ਮਨ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਪੈਂਦਾ। ਅਤੇ ਐਸੀ ਸੰਗਤ ਪ੍ਰਾਪਤ ਹੁੰਦੀ ਹੈ ਜਿਸ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਦਾ ਮੌਕਾ ਮਿਲਦਾ। ਅਤੇ ਅੰਤੋਂ ਗਤਵਾ ਸਤਿਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੁੰਦਾ। ਅਸੀਂ ਸਾਰੇ ਬੱਚੇ ਗੁਰੂ ਨਾਨਕ ਦੇ ਦਰ 'ਤੇ ਬੈਠੇ ਹਾਂ। ਗੁਰੂ ਦੀ ਮੱਤ ਦੇ ਅਨੁਸਾਰ ਵਾਹਿਗੁਰੂ ਜੀ ਦਾ ਸਿਮਰਨ ਕਰਨ ਦਾ ਇੱਕ ਤਰੀਕਾ ਹੈ, ਇੱਕ ਵਿਧੀ ਹੈ ਜੋ ਸਤਿਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਨਾਮ ਜਪਣਾ ਕਠਿਨ ਵੀ ਹੈ ਅਤੇ ਵਾਹਿਗੁਰੂ ਜੀ ਦਾ ਨਾਮ ਜਪਣਾ ਸਰਲ ਵੀ ਹੈ। ਕਠਿਨ ਇਸ ਕਰਕੇ ਹੈ ਕਿ ਇਹ ਮਾਨਸਿਕ ਕਰਮ ਹੈ, ਮਨ ਦੁਆਰਾ ਕੀਤਾ ਜਾਣ ਵਾਲਾ ਕਰਮ ਹੈ ਅਤੇ ਮਨ ਚੰਚਲ ਬਹੁਤ ਹੈ। ਮਨ ਇਸ ਤਨ ਵਿੱਚ ਰਹਿੰਦਾ, ਆਪਣੀ ਮਰਜ਼ੀ ਕਰਨ ਦਾ ਮਨ ਆਦੀ ਹੋਇਆ ਹੋਇਆ, ਆਪ ਹੁਦਰੇ ਕਰਮ ਕਰਦਾ, ਗੁਰੂ ਦੀ ਮੱਤ ਨੂੰ ਸੁਣਦਾ ਤਾਂ ਹੈ ਪਰ ਬਹੁਤ ਘੱਟ ਮੰਨਦੇ ਗ੍ਰਹਿਣ ਕਰਦਾ। ਇਸ ਲਈ ਵਾਹਿਗੁਰੂ ਜੀ ਦਾ ਨਾਮ ਕਿਉਂਕਿ ਇਸ ਮਨ ਨੇ ਜਪਣਾ, ਇਸ ਲਈ ਔਖਾ ਹੈ। ਸਰਲ ਇਉਂ ਹੈ ਜੇ ਗੁਰੂ ਦੀ ਕਿਰਪਾ ਹੋ ਜਾਵੇ, ਜੇ ਮਨ ਵਿੱਚ ਇਹ ਲੋੜ ਉਤਪੰਨ ਹੋ ਜਾਵੇ। ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਹੀ ਇਹ ਦੇਹੀ ਮਿਲੀ ਹੈ। ਜੇ ਇਹ ਮਨ ਮੰਨ ਲਵੇ, ਜੇ ਇਹ ਮਨ ਸਮਝ ਲਵੇ ਵੀ ਆਪ ਹੁਦਰੇ ਕਰਮ ਕੀਤੀਆਂ, ਇਹ ਮਨਾ ਤੈਨੂੰ ਦੁੱਖ ਹੀ ਹੋਵੇਗਾ। ਔਰ ਜਿਹੜਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਨਾਮ ਸਿਮਰਨ ਕਰਨ ਵਾਸਤੇ, ਉਹ ਸਮਾਂ ਵੀ ਅਨਿਆਈ ਬੀਤ ਜਾਵੇਗਾ। ਮਨ ਵਿੱਚ ਬੈਰਾਗ ਆ ਜਾਵੇ, ਮਨ ਵਿੱਚ ਇਹ ਲਕਸ਼ ਬਣ ਜਾਵੇ ਵੀ ਮੈਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਔਰ ਵਾਹਿਗੁਰੂ ਜੀ ਦਾ ਦਰਸ਼ਨ ਵੀ ਪਾਉਣਾ। ਨਾਲ ਦੇ ਨਾਲ ਸਤਸੰਗ ਕੀਤਿਆਂ, ਸਤਿਗੁਰਾਂ ਦੇ ਵਚਨ ਸੁਣਿਆ, ਇਹ ਵੀ ਮਨ ਨੂੰ ਪਤਾ ਲੱਗ ਜਾਂਦਾ ਕਿ ਜਿੰਨੀਆਂ ਦਾਤਾਂ ਸਾਡੇ ਪਾਸ ਅਸੀਂ ਵਰਤ ਰਹੇ ਹਾਂ, ਉਹਨਾਂ ਦਾਤਾਂ ਦੇ ਕਾਰਨ ਜਿਤਨੇ ਇਸ ਮਨ ਔਰ ਤਨ ਨੂੰ ਸੁੱਖ ਹਨ, ਉਹ ਵਾਹਿਗੁਰੂ ਜੀ ਦੇ ਹੀ ਦਿੱਤੇ ਹੋਏ ਹਨ। ਇਹ ਤਨ ਵੀ ਵਾਹਿਗੁਰੂ ਜੀ ਨੇ ਦਿੱਤਾ, ਇਸ ਦੇ ਵਿੱਚ ਮਨ ਵੀ ਵਾਹਿਗੁਰੂ ਜੀ ਦਾ ਹੀ ਬਣਾਇਆ ਹੋਇਆ। ਇਹ ਤਨ ਜਿਸ ਤਰ੍ਹਾਂ ਪੰਜ ਤੱਤ ਦਾ, ਇਸੇ ਤਰ੍ਹਾਂ ਇਹਦੇ ਵਿੱਚ ਮਨ ਵੀ ਜਿਹੜਾ ਉਹ ਪੰਜ ਤੱਤ ਦਾ ਹੀ ਬਣਿਆ ਹੋਇਆ। ਜਿਸ ਤਰ੍ਹਾਂ ਇਸ ਤਨ ਦੇ ਵਿੱਚ ਮਨ ਹੁੰਦਾ ਅਤੇ ਮਨ ਨੂੰ ਅਨੁਭਵ ਕੀਤਾ ਜਾਂਦਾ, ਮਨ ਇੱਕ ਸੋਚ ਹੈ, ਇਸੇ ਹੀ ਤਰ੍ਹਾਂ ਮਨ ਦੇ ਅੰਦਰ ਆਤਮਾ ਹੈ ਜੋ ਇੱਕ ਸੋਚ ਹੈ ਜੋ ਅਨੁਭਵ ਕੀਤਾ ਜਾਂਦਾ। ਜਦੋਂ ਮਨ ਫੁਰਨਿਆਂ ਤੋਂ ਰਹਿਤ ਹੋ ਜਾਵੇ, ਜਦੋਂ ਮਨ ਇੱਛਾਵਾਂ ਤੋਂ ਰਹਿਤ ਹੋ ਜਾਵੇ, ਜਦੋਂ ਮਨ ਵਾਹਿਗੁਰੂ ਨਾਮ ਜਪਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੰਯਮ ਵਿੱਚ ਕਰ ਲਵੇ, ਜਦੋਂ ਮਨ ਇੰਦਰੀਆਂ ਅਤੀਤ ਹੋ ਜਾਵੇ, ਜਦੋਂ ਮਨ ਤਿੰਨ ਗੁਣ ਛੱਡ ਕੇ ਚੌਥੇ ਵਿੱਚ ਆਰੂੜ ਹੋ ਜਾਵੇ, ਜਿਸ ਨੂੰ ਸਹਿਜ ਪਦ ਦਾ ਪ੍ਰਾਪਤ ਕਰਨਾ ਕਹੀਦਾ, ਉਸ ਹਾਲਤ ਵਿੱਚ ਇਸ ਮਨ ਨੂੰ ਅਨੁਭਵ ਹੁੰਦਾ ਕਿ ਮੈਂ ਮਨ ਨਹੀਂ ਹਾਂ ਤੇ ਤਨ ਵੀ ਨਹੀਂ ਹਾਂ, ਮੈਂ ਤੇ ਸ਼ੁੱਧ ਚਿੱਤ ਆਤਮਾ ਹਾਂ। ਸੋ ਮਨ ਨੂੰ ਇਹ ਗਿਆਨ ਹੋਣਾ ਹੀ ਚਾਹੀਦਾ। ਜਿੰਨੀ ਦੇਰ ਤੱਕ ਮਨ ਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ, ਉਨੀ ਦੇਰ ਤੱਕ ਮਨ ਪੂਰਨ ਤੌਰ ਤੇ ਸੁਖੀ ਨਹੀਂ ਹੁੰਦਾ। ਮਨੁੱਖ ਜਨਮ ਵਿੱਚ ਮਨ ਪੂਰਾ ਹੁੰਦਾ। ਪੂਰਾ ਇਸ ਲਈ ਹੁੰਦਾ ਕਿ ਮਨੁੱਖ ਜਨਮ ਵਿੱਚ ਮਨ ਬਾਹਰੋਂ ਵੀ ਤਨ ਦੀ ਸੰਭਾਲ ਆਪਣੀ ਮਰਜ਼ੀ ਨਾਲ ਕਰ ਸਕਦਾ ਤੇ ਅੰਦਰੋਂ ਵੀ ਇਹ ਜਾਗ ਕੇ ਵਾਹਿਗੁਰੂ ਜੀ ਨੂੰ ਪਛਾਣ ਸਕਦਾ। ਬਾਕੀ ਜੂਨਾਂ ਜੋ ਹਨ 84 ਲੱਖ ਜੂਨਾਂ ਵਿੱਚ ਮਨ ਕੇਵਲ ਭੋਗੀ ਹੁੰਦਾ। ਉਹਦੇ ਵਿੱਚ ਜਿੱਦਾਂ ਦੇ ਪੂਰਵਲੇ ਜਨਮਾਂ ਦੇ ਕਰਮ ਕੀਤੇ ਹੋਏ ਹੁੰਦੇ ਨੇ ਉਹ ਭੋਗਦਾ ਹੀ ਹੈ। ਮਨ ਸੁਤੰਤਰ ਹੋ ਕੇ ਕੋਈ ਕਰਮ ਨਹੀਂ ਕਰ ਸਕਦਾ। ਇਸ ਲਈ ਜਿਸ ਦੇਹੀ ਵਿੱਚ ਮਨ ਸੁਤੰਤਰ ਹੋ ਕੇ ਵਿਚਰ ਸਕਦਾ ਹੋਵੇ, ਆਪਣੇ ਆਪ ਨੂੰ ਜਾਣ ਸਕਦਾ ਹੋਵੇ, ਉਸ ਨੂੰ ਹੀ ਪੂਰੇ ਮਨ ਵਾਲਾ ਜਾਂ ਉਹਨੂੰ ਮਨੁੱਖ ਕਹੀਦਾ। ਸੋ ਅਸੀਂ ਸਾਰੇ ਭਾਗਾਂ ਵਾਲੇ ਹਾਂ, ਵਾਹਿਗੁਰੂ ਦੀ ਕਿਰਪਾ ਨਾਲ ਮਨੁੱਖ ਜਾਮੇ ਵਿੱਚ ਆਏ ਹਾਂ। ਸਾਡਾ ਮਨ ਜੋ ਤਨ ਨਾਲ ਲੱਗਾ ਹੋਇਆ, ਉਸ ਨੂੰ ਜੋ ਸੁੱਖ ਪ੍ਰਾਪਤ ਹੋ ਰਿਹਾ, ਇਸ ਨੂੰ ਭੌਤਿਕ ਸੁੱਖ ਕਹੀਦਾ ਜਾਂ ਫਿਰ ਮਾਇਆ ਦਾ ਸੁੱਖ ਕਹੀਦਾ। ਇਹ ਸੁੱਖ ਜੋ ਭਾਗਾਂ ਵਿੱਚ ਲਿਖਿਆ ਹੁੰਦਾ, ਕੀਤੇ ਕਰਮਾਂ ਦਾ ਜੋ ਫਲ ਹੁੰਦਾ ਉਸ ਦੇ ਅਨੁਸਾਰ ਜੋ ਸੁੱਖ ਲਿਖਿਆ ਹੁੰਦਾ, ਜਿਹਨੂੰ ਆਪਾਂ ਤਕਦੀਰ ਕਹਿੰਦੇ ਹਾਂ, ਭਾਗ ਕਹਿੰਦੇ ਹਾਂ, ਕਰਮ ਕਹਿੰਦੇ ਹਾਂ, ਉਸ ਅਨੁਸਾਰ ਵੀ ਮਿਲਦਾ। ਪਰ ਉਸ ਤੋਂ ਵੱਧ ਵੀ ਮਿਲ ਜਾਂਦਾ ਜੇ ਅਸੀਂ ਗੁਰੂ ਦੀ ਸੇਵਾ ਕਰੀਏ ਔਰ ਵਾਹਿਗੁਰੂ ਜੀ ਦਾ ਸਿਮਰਨ ਕਰੀਏ। ਪਰ ਇੱਕ ਸੁੱਖ ਜੋ ਹੈ, ਜਿਹਨੂੰ ਆਤਮਾ ਦੇ ਮਿਲਣ ਦਾ ਸੁੱਖ ਕਹੀਦਾ, ਉਹ ਤੇ ਕੇਵਲ ਵਾਹਿਗੁਰੂ ਜੀ ਦਾ ਸਿਮਰਨ ਕਰਨ ਨਾਲ ਹੀ ਮਿਲ ਸਕਦਾ, ਵੈਸੇ ਨਹੀਂ ਮਿਲ ਸਕਦਾ। ਤਾਂ ਤੇ ਇਹ ਤਜਰਬਾ ਹੋਇਆ ਇਸ ਮਨ ਨੂੰ, ਇਹਨਾਂ ਮਨੁੱਖਾਂ ਨੂੰ, ਕਿ ਮਨੁੱਖ ਭੌਤਿਕ ਜਗਤ ਵਿੱਚ ਕਿਤਨਾ ਵੀ ਅਮੀਰ ਹੋ ਜਾਵੇ ਪਰ ਉਹ ਅਸ਼ਾਂਤ ਹੀ ਰਹਿੰਦਾ। ਅਸ਼ਾਂਤ ਇਸ ਕਰਕੇ ਰਹਿੰਦਾ ਕਿ ਮਨ ਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੋਇਆ। ਮਨ ਨੂੰ ਜੋ ਸੁੱਖ ਹੋਇਆ ਉਹ ਟੈਂਪਰੇਰੀ ਹੀ ਹੋਇਆ, ਉਹ ਥੋੜ੍ਹੇ ਸਮੇਂ ਲਈ ਹੋਇਆ, ਉਹ ਸੁੱਖ ਛੱਡ ਜਾਣ ਵਾਲਾ, ਖਤਮ ਹੋ ਜਾਣ ਵਾਲਾ। ਪਰ ਜਦੋਂ ਮਨ ਨੂੰ ਆਤਮਾ ਦਾ ਗਿਆਨ ਹੋ ਜਾਂਦਾ, ਜਦੋਂ ਮਨ ਆਪਣੇ ਸਰੂਪ ਵਿੱਚ ਸਥਿਤ ਹੋ ਜਾਂਦਾ, ਜਦੋਂ ਮਨ ਫੁਰਨੇ ਤੋਂ ਰਹਿਤ ਹੋ ਜਾਂਦਾ, ਜਦੋਂ ਮਨ ਸਹਿਜ ਵਿੱਚ ਟਿਕ ਕੇ ਆਪਣੇ ਆਪ ਨੂੰ ਜਾਣ ਲੈਂਦਾ, ਤਾਂ ਇਹ ਆਤਮਿਕ ਸੁੱਖ ਜਿਹੜਾ ਹੈ ਇਹ ਨਿਰੰਤਰ ਹੁੰਦਾ। ਫਿਰ ਮਨ ਨੂੰ ਨਾ ਤਾਂ ਆਵਾਗਮਨ ਵਿੱਚ ਆਉਣਾ ਪੈਂਦਾ ਔਰ ਨਾ ਹੀ ਇਸ ਨੂੰ ਕੋਈ ਟੈਂਪਰੇਰੀ ਸੁੱਖ ਹੁੰਦਾ। ਜਿਤਨਾ ਵੀ ਸੁੱਖ ਹੁੰਦਾ ਉਹ ਪਰਮਾਨੈਂਟ ਸੁੱਖ ਹੁੰਦਾ। ਦੇਹੀ ਵਿੱਚ ਮਨ ਫਿਰ ਇਉਂ ਰਹਿੰਦਾ ਜਿੱਦਾਂ ਮੈਂ ਕੋਈ ਤਮਾਸ਼ਾ ਵੇਖ ਰਿਹਾ ਹਾਂ, ਔਰ ਮਨ ਜਿਵੇਂ ਜਾਣਦਾ ਵੀ ਇਹ ਤਮਾਸ਼ਾ ਜਿਹੜਾ ਇਹ ਟੈਂਪਰੇਰੀ ਹੈ, ਇਹ ਮੈਂ ਕੇਵਲ ਐਕਟਿੰਗ ਹੀ ਕਰ ਰਿਹਾ ਹਾਂ, ਇਹਦੇ ਵਿੱਚ ਮੈਨੂੰ ਕੁਛ ਲੈਣਾ ਦੇਣਾ ਨਹੀਂ ਹੈ, ਮੈਂ ਤੇ ਵਾਸਤਵ ਵਿੱਚ ਕੋਈ ਹੋਰ ਹਾਂ। ਐਨ ਇਸੇ ਹੀ ਤਰ੍ਹਾਂ ਆਤਮਾ ਦਾ ਗਿਆਨ ਹੋਣ ਕਾਰਨ ਮਨ ਨੂੰ ਸਦੀਵ ਹੀ ਸੁੱਖ ਹੋ ਜਾਂਦਾ ਤੇ ਸਰੀਰ ਵਿੱਚ ਉਹ ਜਿਵੇਂ ਕਿਵੇਂ ਵੀ ਰਹੇ ਉਹ ਆਪਣੀ ਗੁਜ਼ਰਾਨ ਕਰ ਜਾਂਦਾ। ਜਿਸ ਤਰ੍ਹਾਂ ਇੱਕ ਸਰਾਂ ਦੇ ਵਿੱਚ ਮੁਸਾਫਰ ਰਹਿੰਦਾ, ਸਰਾਂ ਵਿੱਚ ਕਿਤਨਾ ਵੀ ਸੁੱਖ ਕਿਉਂ ਨਾ ਹੋਵੇ, ਮਨ ਮੁਸਾਫਰ ਨੂੰ ਪਤਾ ਹੁੰਦਾ ਵੀ ਇਹ ਸੁੱਖ ਥੋੜ੍ਹੇ ਸਮੇਂ ਦਾ ਹੈ। ਜਿਤਨਾ ਸਮਾਂ ਮੈਂ ਇਸ ਸਰਾਂ ਵਿੱਚ ਰਹਿੰਦਾ ਉਤਨਾ ਸਮਾਂ ਦਾ ਸੁੱਖ ਹੈ, ਪਰ ਜਦੋਂ ਮੈਂ ਸਰਾਂ ਛੱਡ ਜਾਵਾਂਗਾ ਉਸ ਦੇ ਨਾਲ ਹੀ ਸਾਰੇ ਸੁੱਖ ਸਮਾਪਤ ਹੋ ਜਾਣਗੇ। ਸੋ ਮਨ ਮੁਸਾਫਰ ਹੋ ਕੇ ਇਸ ਤਨ ਵਿੱਚ ਰਹਿੰਦਾ। ਇਹ ਤਨ ਇੱਕ ਸਰਾਂ ਹੈ, ਮਨ ਮੁਸਾਫਰ ਹੈ, ਪਰ ਮਨ ਨੂੰ ਇਸ ਸਰਾਂ ਵਿੱਚ ਰਹਿੰਦਿਆਂ ਗੁਰਦੇਵ ਕਹਿੰਦੇ ਨੇ ਕਿ ਆਪਣਾ ਘਰ ਮਿਲ ਜਾਣਾ ਚਾਹੀਦਾ। ਮਨ ਨੂੰ ਜਦੋਂ ਆਪਣਾ ਘਰ ਮਿਲ ਜਾਏ, ਜਿਹਨੂੰ ਨਿੱਜ ਘਰ ਕਹੀਦਾ, ਫਿਰ ਮਨ ਨੂੰ ਸਰਾਵਾਂ ਵਿੱਚ ਨਹੀਂ ਰਹਿਣਾ ਪੈਂਦਾ, ਭਾਵ ਸਰੀਰਾਂ ਵਿੱਚ ਨਹੀਂ ਰਹਿਣਾ ਪੈਂਦਾ, ਕਿਉਂਕਿ ਸਰੀਰ ਵਿੱਚ ਮਨ ਦਾ ਜੋ ਰਹਿਣਾ ਹੈ ਉਹ ਦੁੱਖਦਾਈ ਹੈ। ਕਿਉਂਕਿ ਜਿਹੜਾ ਮਨ ਜਨਮ ਲੈਂਦਾ, ਭਾਵ ਜਿਹੜਾ ਮਨ ਸਰੀਰ ਧਾਰਨ ਕਰਦਾ, ਉਹ ਇੱਕ ਦਿਨ ਸਰੀਰ ਨੂੰ ਛੱਡੇਗਾ ਤੇ ਸਰੀਰ ਨੂੰ ਜਦੋਂ ਛੱਡੇਗਾ ਫਿਰ ਉਹਨੂੰ ਦੁੱਖ ਹੋਵੇਗਾ। ਜੋ ਕੁਛ ਵੀ ਇਸ ਭੌਤਿਕ ਜਗਤ ਵਿਚ ਸਾਨੂੰ ਮਿਲਦਾ ਹੈ, ਸੁੱਖਾਂ ਦਾ ਸਮਾਨ, ਦੇਹੀ ਦੇ ਸੁੱਖਾਂ ਦਾ ਸਮਾਨ, ਜਿਹਦੇ ਵਿਚ ਮਨ ਦੇਹੀ ਵਿਚ ਰਹਿ ਕੇ ਭੋਗਦਾ ਹੈ, ਉਹ ਵੀ ਸੁੱਖ ਨਾਲ ਹੀ ਸਮਾਪਤ ਹੋ ਜਾਂਦੇ ਨੇ ਜਦੋਂ ਇਹ ਦੇਹੀ ਦਾ ਤਿਆਗ ਕਰਦਾ। ਤਾਂ ਤੇ ਮਨ ਫਿਰ ਬੜਾ ਉਦਾਸ ਹੁੰਦਾ, ਮਨ ਬੜਾ ਪਛਤਾਉਂਦਾ। ਇਸ ਲਈ ਇਸ ਮਨ ਨੂੰ ਗੁਰਦੇਵ ਇਹ ਗਿਆਨ ਦਿੰਦੇ ਨੇ ਕਿ ਇਹ ਮਨਾ, ਜਿਤਨੀ ਦੇਰ ਤੂੰ ਇਸ ਤਰ੍ਹਾਂ ਵਿਚ ਰਹਿੰਦਾ, ਇਹ ਸੁੱਖ ਭੋਗਦਾ, ਤੂੰ ਆਪਣਾ ਨਿੱਜ ਘਰ ਲੱਭ ਲੈ, ਆਪਣਾ ਨਿੱਜ ਘਰ ਲੋੜ ਲੈ। ਜਿਵੇਂ ਇੱਕ ਮਨ ਤਨ ਨੂੰ ਲੈ ਕੇ ਕਿਸੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਤੇ ਕਿਰਾਏਦਾਰ ਮਨ ਸਦਾ ਹੀ ਸੋਚਦਾ ਰਹਿੰਦਾ ਕਿ ਕਦੀ ਮੇਰਾ ਆਪਣਾ ਘਰ ਹੋ ਜਾਵੇ ਜਿਹਦੇ ਵਿਚ ਮੈਨੂੰ ਕਿਰਾਇਆ ਨਾ ਦੇਣਾ ਪਏ, ਔਰ ਮੈਂ ਆਪਣੇ ਮਨ ਦੀ ਮਸਤੀ ਦੇ ਅੰਦਾਜ਼ ਵਿਚ ਉਸ ਘਰ ਵਿਚ ਰਹਾਂ, ਕੋਈ ਹੋਰ ਉਸ ਘਰ ਦਾ ਮਾਲਕ ਨਾ ਹੋਵੇ, ਮੈਂ ਹੀ ਉਸ ਘਰ ਦਾ ਸਵਾਮੀ ਹੋਵਾਂ। ਐਨ ਇਸੇ ਹੀ ਤਰ੍ਹਾਂ ਗੁਰਮੁਖ ਪਿਆਰੇ ਇਸ ਤਨ ਵਿਚ ਰਹਿੰਦਿਆਂ ਹੋਇਆਂ ਉਹ ਗੁਜ਼ਰਾਣ ਤੇ ਜ਼ਰੂਰ ਕਰਦੇ ਨੇ, ਪਰ ਮਨ ਹੀ ਮਨ ਵਿਚ ਸੋਚਦੇ ਰਹਿੰਦੇ ਨੇ ਕਿ ਮੈਨੂੰ ਨਿੱਜ ਘਰ ਦੀ ਪ੍ਰਾਪਤੀ ਹੋ ਜਾਵੇ। ਨਿੱਜ ਘਰ ਇਸ ਘਰ ਦੇ ਅੰਦਰ ਹੀ ਹੁੰਦਾ, ਭਾਵ ਇਸ ਤਨ ਦੇ ਅੰਦਰ ਮਨ ਹੈ ਔਰ ਮਨ ਦੇ ਅੰਦਰ ਆਤਮਾ ਹੈ। ਆਤਮਾ ਨੂੰ ਜਾਣ ਲੈਣ ਦਾ ਨਾਉ ਹੈ ਮਨ ਦਾ ਵਸੇਬਾ ਹੋ ਜਾਣਾ। ਆਤਮਾ ਦੇ ਘਰ ਵਿਚ ਇਸ ਨੂੰ ਨਿੱਜ ਘਰ ਕਹੀਦਾ ਹੈ। ਇਸ ਨਿੱਜ ਘਰ ਨੂੰ ਪ੍ਰਾਪਤ ਕਰਨ ਵਾਸਤੇ ਪੂਰਨ ਸਤਿਗੁਰੂ ਦੀ ਸੇਵਾ ਦੀ ਲੋੜ ਹੈ, ਸਿਮਰਨ ਦੀ ਲੋੜ ਹੈ। ਪੂਰਨ ਸਤਿਗੁਰੂ ਜਦੋਂ ਦਇਆ ਮਿਹਰ ਕਰਦੇ ਨੇ, ਜਦੋਂ ਇਹ ਮਨ ਨਾਮ ਦਾ ਅਭਿਆਸ ਕਰਦੇ, ਜਦੋਂ ਇਹ ਮਨ ਔਰ ਤਨ ਨੂੰ ਸਤਿਗੁਰੂ ਦੀ ਅਮਾਨਤ ਸਮਝ ਕੇ ਵਰਤਦਾ, ਇਸ ਵਿਚ ਕੋਈ ਖਿਆਨਤ ਨਹੀਂ ਕਰਦਾ, ਔਰ ਲਗਾਤਾਰ ਜਦੋਂ ਵਾਹਿਗੁਰੂ ਨਾਮ ਦਾ ਅਭਿਆਸ ਪ੍ਰੇਮ ਔਰ ਸ਼ਰਧਾ ਨਾਲ ਕਰਦੇ, ਜਦੋਂ ਦਿਨ ਔਰ ਰਾਤ ਕਰਦੇ, ਜਦੋਂ ਮਨ ਤਨ ਨੂੰ ਸੋਧ ਕੇ ਰੱਖਦੇ, ਭਾਵ ਮਨ ਵਚਨ ਔਰ ਕਰਮ ਨੂੰ ਸ਼ੁੱਧ ਹੋ ਕੇ ਰੱਖ ਕੇ ਮਨ ਨੂੰ ਵਾਹਿਗੁਰੂ ਜੀ ਦਾ ਜਦੋਂ ਸਿਮਰਨ ਕਰਦੇ, ਤਦੋਂ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਮਨ ਦਾ ਵਾਸਤਾ ਨਿੱਜ ਕਰ, ਭਾਵ ਆਤਮ ਸਰੂਪ ਵਿੱਚ ਮਨ ਸਫਿਤ ਹੋ ਜਾਂਦਾ। ਜਿੱਥੇ ਦਿਨ ਨਹੀਂ, ਕੋਈ ਰਾਤ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਭੋਜਨ ਦੀ ਚਿੰਤਾ ਨਹੀਂ, ਕੋਈ ਪਰਾਏ ਘਰ ਦਾ ਕੋਈ ਚਿੰਤਾ ਨਹੀਂ, ਆਉਣ ਨਹੀਂ, ਜਾਵਣ ਨਹੀਂ, ਜਿੱਥੇ ਹਰ ਤਰ੍ਹਾਂ ਨਾਲ ਲਗਾਤਾਰ ਸੁੱਖ ਹੀ ਸੁੱਖ ਰਹਿੰਦੇ, ਉਸ ਥਾਂ ਇਸ ਮਨ ਦਾ ਵਾਸਾ ਹੋ ਜਾਂਦਾ। ਇਸੇ ਨੂੰ ਮੁਕਤੀ ਕਹੀਦਾ ਤੇ ਇਹ ਵਾਸਤਾ ਹੋਣਾ ਸਰੀਰ ਵਿਚ ਰਹਿੰਦਿਆਂ ਹੋਇਆਂ ਹੀ ਹੋ ਸਕਦਾ ਹੈ। ਤਾਂ ਤੇ ਗੁਰੂ ਰੂਪ ਖਾਲਸਾ ਜੀਓ, ਆਪ ਆਪਣੇ ਤੇ ਦਇਆ ਕਰੋ, ਵਾਹਿਗੁਰੂ ਜੀ ਦਾ ਨਾਮ ਜਪੋ, ਪੂਰਨ ਸਤਿਗੁਰੂ ਦੀ ਆਗਿਆ ਵਿਚ ਰਹੋ, ਮਨ ਔਰ ਤਨ ਨੂੰ ਸੋਧ ਕੇ ਰੱਖੋ ਤੇ ਮਨ ਵਿਚ ਇਹ ਖਿਆਲ ਦ੍ਰਿੜ ਕਰੋ ਵੀ ਇਹ ਸਰੀਰ ਅਸੀਂ ਛੱਡ ਜਾਣ, ਇਹ ਸਰੀਰ ਵਾਹਿਗੁਰੂ ਦਾ ਦਿੱਤਾ ਹੋਇਆ, ਇਹ ਜਿਤਨੇ ਵੀ ਸੁੱਖ ਇਸ ਸਰੀਰ ਨੂੰ ਹਨ ਮਨ ਭੋਗਦਾ, ਇਹ ਸਭ ਵਾਹਿਗੁਰੂ ਦੇ ਦਿੱਤੇ ਨੇ। ਜਦੋਂ ਸਰੀਰ ਮੁੱਕੇਗਾ ਨਾਲ ਹੀ ਸੁੱਖ ਮੁੱਕ ਜਾਣਗੇ। ਦੂਜਾ ਇਹ ਵੀ ਦ੍ਰਿੜ ਕਰਕੇ ਰੱਖੋ, ਜਿਸ ਪਰਿਵਾਰ ਵਿਚ ਜਿਸ ਸਮਾਜ ਵਿਚ ਰਹਿ ਰਹੇ ਹਾਂ, ਇਹ ਵੀ ਰਿਸ਼ਤਾ ਟੈਂਪਰੇਰੀਲੀ ਹੈ, ਇਹ ਪੂਰਵੇ ਜਨਮਾਂ ਦਾ ਕੋਈ ਸੰਯੋਗ ਹੋਣ ਦੇ ਕਾਰਨ ਅਸੀਂ ਪਰਿਵਾਰ ਵਿਚ ਸਮਾਜ ਵਿਚ ਆ ਗਏ ਹਾਂ, ਵਾਸਤਵ ਵਿਚ ਕੋਈ ਕਿਸੇ ਦਾ ਨਹੀਂ ਹੈ। ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ, ਅੰਤ ਸਮਾਂ ਜਦ ਆਵੇਗਾ, ਜਦ ਮਨ ਨੂੰ ਤਨ ਛੱਡਣਾ ਪਏਗਾ ਤੇ ਕੋਈ ਵੀ ਪਰਿਵਾਰ ਦਾ ਸਖਾ ਜਾਂ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਸਾਡੀ ਕੋਈ ਸਹਾਇਤਾ ਨਹੀਂ ਕਰ ਸਕੇਗਾ, ਸਭ ਪਰਾਏ ਹੋ ਜਾਣਗੇ, ਸਭ ਕੁਝ ਛੱਡ ਕੇ ਜਾਣਾ ਪਏਗਾ। ਤਾਂ ਤੇ ਜੀਵਦਿਆਂ ਹੀ, ਭਾਵ ਜਿੰਨੀ ਦੇਰ ਤੱਕ ਇਸ ਤਨ ਵਿਚ ਰਹਿੰਦੇ ਹੋ, ਕੋਈ ਐਸਾ ਸੱਜਣ ਲੋੜ ਲਵੋ ਜੋ ਸਦੀਵੀ ਤੁਹਾਡੇ ਨਾਲ ਰਵੇ। ਇਹ ਸੱਜਣ ਹੈ ਵਾਹਿਗੁਰੂ ਜੀ ਦਾ ਨਾਮ, ਰਾਮ ਜੀ ਦਾ ਨਾਮ ਜੋ ਸੱਤ ਹੈ, ਜੋ ਸੱਤ ਨਾਮ ਵਾਹਿਗੁਰੂ ਜੀ ਦਾ ਨਾਮ ਹੈ, ਅਸੀਂ ਉਸ ਨੂੰ ਗ੍ਰਹਿਣ ਕਰ ਲਵੀਏ, ਉਸ ਦੀ ਪਛਾਣ ਕਰ ਲਵੀਏ। ਇਹ ਵਾਹਿਗੁਰੂ ਜੀ ਦਾ ਨਾਮ ਸਾਨੂੰ ਸਤਿਗੁਰੂ ਬਖਸ਼ਦੇ ਹਨ। ਇਹ ਵਾਹਿਗੁਰੂ ਜੀ ਦਾ ਨਾਮ ਦੋ ਹਿੱਸਿਆਂ ਵਿੱਚ ਹੁੰਦਾ, ਪਹਿਲਾਂ ਸ਼ਬਦ ਨਾਮ ਹੁੰਦਾ ਜਿਹਨੂੰ ਅੱਖਰੀ ਨਾਮ ਕਹੀਦਾ, ਫਿਰ ਸਹਿਜੇ ਸਹਿਜੇ ਜਦੋਂ ਇਹ ਨਾਮ ਦ੍ਰਿੜ ਹੁੰਦਾ ਇਹ ਧੁਨ ਬਣ ਜਾਂਦਾ। ਧੁਨ ਦਾ ਅਰਥ ਇਹ ਹੈ ਲਿਵ ਲੱਗ ਜਾਂਦੀ ਹੈ ਵਾਹਿਗੁਰੂ ਦੇ ਨਾਮ ਵਿੱਚ ਔਰ ਉਹ ਲਿਵ ਕਦੀ ਛੁੱਟਦੀ ਨਹੀਂ। ਇਸ ਲਿਵ ਵਿੱਚ ਜਦੋਂ ਮਨ ਇਕਾਗਰ ਹੁੰਦਾ ਉਹਨੂੰ ਧਿਆਨ ਕਹੀਦਾ ਤੇ ਧਿਆਨ ਦੇ ਵਿੱਚ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਆਤਮਾ ਦੀ ਹੁੰਦੀ ਹੈ। ਧੁਨਵੇਂ ਧਿਆਨ ਧਿਆਨਵੇਂ ਜਾਣੇ ਤਾਂ ਤੇ ਵਾਹਿਗੁਰੂ ਨਾਮ ਦਾ ਇਤਨਾ ਅਭਿਆਸ ਕਰੀਏ ਕਿ ਵਾਹਿਗੁਰੂ ਨਾਮ ਵਿੱਚ ਸਾਡੀ ਲਿਵ ਲੱਗ ਜਾਵੇ ਔਰ ਐਸੀ ਲਿਵ ਲੱਗੇ ਕਿ ਸਾਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ। ਸੋ ਇਹ ਮਿਹਨਤ ਦਾ ਵਿਸ਼ਾ ਹੈ। ਇਸ ਵਾਸਤੇ ਮਿਹਨਤ ਸਾਨੂੰ ਕਰਨੀ ਚਾਹੀਦੀ ਹੈ। ਮਨੁੱਖ ਮਿਹਨਤੀ ਵੀ ਬੜਾ ਸੁਭਾਵਕ ਹੀ ਬਹੁਤ ਮਿਹਨਤ ਕਰਦਾ। ਵੇਖੋ ਨਾ ਮਾਇਆ ਕਮਾਉਣ ਵਾਸਤੇ ਘਰ ਬਣਾਉਣ ਵਾਸਤੇ ਰਿਸ਼ਤੇਦਾਰੀਆਂ ਦੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਬੱਚੇ ਪਾਲਣ ਵਾਸਤੇ ਤਾਲੀਮ ਦੇਣ ਵਾਸਤੇ ਜਾਂ ਹੋਰ ਵੀ ਸੁੱਖਾਂ ਦਾ ਸਮਾਨ ਪੈਦਾ ਕਰਨ ਵਾਸਤੇ ਇਸ ਮਨੁੱਖ ਨੇ ਕਿੰਨੀ ਮਿਹਨਤ ਕੀਤੀ ਹੈ। ਇਸ ਲਈ ਇਹ ਵੀ ਇੱਕ ਮਿਹਨਤ ਦਾ ਵਿਸ਼ਾ ਹੈ। ਇਹਨੂੰ ਮਨ ਕਰਕੇ ਮਿਹਨਤ ਕਰੋ ਤੇ ਵਾਹਿਗੁਰੂ ਨਾਮ ਜਪੋ ਤਾਂ ਜੋ ਸਾਨੂੰ ਆਪਣਾ ਘਰ ਪ੍ਰਾਪਤ ਹੋ ਜਾਏ। ਜਿਨ੍ਹਾਂ ਮਨੁੱਖਾਂ ਨੂੰ ਆਪਣਾ ਘਰ ਪ੍ਰਾਪਤ ਨਹੀਂ ਹੁੰਦਾ ਉਹ ਇਸ ਤਨ ਨੂੰ ਛੱਡ ਕੇ ਹੇਠਲੀਆਂ ਜੋਨਾਂ ਵਿੱਚ ਚਲੇ ਜਾਂਦੇ ਨੇ, ਭੋਗੀ ਜੋਨਾਂ ਵਿੱਚ ਚਲੇ ਜਾਂਦੇ ਨੇ। ਉਹਨਾਂ ਦਾ ਨਿਰਵਾਹ ਨਹੀਂ ਹੁੰਦਾ, ਉਹਨਾਂ ਨੂੰ ਬਹੁਤ ਕਸ਼ਟ ਸਹਿਣੇ ਪੈਂਦੇ ਨੇ। ਇਸ ਵਾਸਤੇ ਕੇਵਲ ਆਪਣਾ ਕਾਰਜ ਅਸੀਂ ਆਪ ਹੀ ਸਵਾਰ ਸਕਦੇ ਹਾਂ, ਉਹ ਹੈ ਵਾਹਿਗੁਰੂ ਨਾਮ ਜਪਣਾ। ਇੱਕ ਗੱਲ ਹੋਰ ਯਾਦ ਰੱਖਣਾ, ਅਸੀਂ ਇਸ ਤਨ ਵਿੱਚ ਕੈਦੀ ਹਾਂ, ਅਸੀਂ ਛੁੱਟ ਨਹੀਂ ਸਕਦੇ ਇਸ ਤਨ ਦੀ ਕੈਦ ਵਿੱਚੋਂ ਜਿੰਨਾ ਸਮਾਂ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ। ਇਸ ਲਈ ਆਪਣੇ ਆਪ ਤੇ ਦਇਆ ਕਰੋ, ਆਪਣੀਆਂ ਬੇੜੀਆਂ ਨੂੰ ਆਪ ਹੀ ਕੱਟ ਲਵੋ। ਇੱਕ ਰਾਮ ਨਾਮ ਦੀ ਦਵਾਈ ਹੈ, ਇਹ ਲਗਾਤਾਰ ਅੱਖਾਂ ਦੇ ਰਹਾਂਗੇ, ਸੇਵਨ ਕਰਦੇ ਰਹਾਂਗੇ ਤਾਂ ਫਿਰ ਅਸੀਂ ਇੱਕ ਦਿਨ ਛੁੱਟ ਹੀ ਜਾਵਾਂਗੇ। ਗੁਰੂ ਅਰਜਨ ਮਹਾਰਾਜ ਅੱਜ ਦੇ ਇਸ ਸ਼ਬਦ ਵਿੱਚ ਸਾਨੂੰ ਇਹ ਸਭ ਕੁਝ ਸਮਝਾ ਰਹੇ ਨੇ ਜਿਸ ਦੀ ਉਥਾਨਕਾ ਆਪਨੇ ਸਰਵਣ ਕੀਤੀ ਹੈ। ਪਹਿਲੀ ਗੱਲ ਇਹ ਦੱਸਦੇ ਨੇ ਕਿ ਨਾਮ ਹੀ ਸਭ ਸੁੱਖ ਦੇਣ ਵਾਲਾ ਹੈ। ਦੂਜੀ ਗੱਲ ਦੱਸਦੇ ਨੇ ਕਿ ਇਹ ਨਾਮ ਜਿਹੜਾ ਹੈ ਇਹ ਸੰਗਤ ਵਿੱਚ ਆ ਕੇ ਮਿਲਦਾ, ਸਾਧੂ ਜਨਾਂ ਦੀ ਸੰਗਤ ਵਿੱਚ ਆ ਕੇ ਮਿਲਦਾ। ਜਦੋਂ ਇਹ ਨਾਮ ਦੀ ਪ੍ਰਾਪਤੀ ਹੋ ਜਾਏ ਫਿਰ ਇਸ ਨਾਮ ਨੂੰ ਸੰਭਾਲ ਕੇ ਰੱਖੀ ਦੇ, ਸਹਿਜੇ ਸਹਿਜੇ ਇਸ ਨਾਮ ਦੀ ਬਦੌਲਤ ਅੰਦਰ ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਨੇ। ਜਦੋਂ ਵਾਹਿਗੁਰੂ ਜੀ ਪ੍ਰਗਟ ਹੋ ਜਾਣ ਉਦੋਂ ਇਸ ਤਨ ਔਰ ਮਨ ਦੀ ਮਹਿਮਾ ਅਪਰਮ ਅਪਾਰ ਹੋ ਜਾਂਦੀ ਏ ਤੇ ਐਸਿਆਂ ਨੂੰ ਫਿਰ ਸੰਤ ਕਹੀਦਾ, ਐਸਿਆਂ ਨੂੰ ਖਾਲਸਾ ਕਹੀਦਾ, ਭਗਤ ਕਹੀਦਾ, ਹਰੀਜਨ ਕਹੀਦਾ। ਅੰਤ ਵਿੱਚ ਮਹਾਰਾਜ ਜੀ ਇਹ ਸਮਝਾਉਂਦੇ ਨੇ ਸਾਨੂੰ ਜੀਵਾਂ ਨੂੰ ਕਿ ਐ ਗੁਰੂ ਕੇ ਸਿੱਖੋ ਹੁਣ ਅਰਦਾਸ ਕਰੋ ਕਿ ਜਿੰਨਾ ਮਿਲਿਆ ਮੇਰੀ ਦੁਰਮਤ ਵੰਜੇ ਮਿੱਤਰ ਅਸਾਡੇ ਸੇਈ। ਜਿਨ੍ਹਾਂ ਨੂੰ ਮਿਲਣ ਨਾਲ ਗੁਰਮਤ ਦਾ ਪ੍ਰਕਾਸ਼ ਹੋਵੇ, ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਨਾਮ ਚੇਤਾ ਆਵੇ, ਐਸੇ ਮਿੱਤਰ ਸਾਨੂੰ ਮਿਲਦੇ ਰਹਿਣ। ਐਸੇ ਮਿੱਤਰ ਸਾਧ ਜਨ ਹੁੰਦੇ ਨੇ, ਸੰਤ ਜਨ ਹੁੰਦੇ ਨੇ ਜੋ ਇਸ ਸੰਗਤ ਵਿੱਚ ਹੀ ਮਿਲ ਜਾਂਦੇ ਨੇ, ਜਿਹੜੀ ਸੰਗਤ ਸਾਨੂੰ ਵਾਹਿਗੁਰੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕਰਕੇ ਬਖਸ਼ੀ ਹੈ, ਦਿੱਤੀ ਹੈ। ਆਓ ਪਿਆਰਿਓ ਹੁਣ ਸਤਿਗੁਰਾਂ ਦਾ ਵਚਨ ਸਾਂਝਾ ਕਰੀਏ ਤੇ ਨਾਮ ਦੀ ਕਮਾਈ ਕਰਕੇ ਆਪ ਇਸ ਅਵਸਥਾ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ। ਆਸਥਾ ਰਾਗ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਸਗਲ ਸੁਖ ਜਪ ਏਕੈ ਨਾਮ। ਇੱਕੋ ਹੀ ਨਾਮ ਵਾਹਿਗੁਰੂ ਜੀ ਦਾ ਜਦੋਂ ਅਸੀਂ ਜਪਾਂਗੇ ਹਜ਼ੂਰ ਕਹਿੰਦੇ ਨੇ ਸਾਰੇ ਸੁਖ ਹੋ ਜਾਣਗੇ। ਤਨ ਦਾ ਸੁੱਖ ਵੀ ਹੋਵੇਗਾ, ਮਨ ਦਾ ਸੁੱਖ ਵੀ ਹੋਵੇਗਾ, ਵਿਚਾਰਾਂ ਦਾ ਸੁੱਖ ਵੀ ਹੋਵੇਗਾ, ਚਿੱਤ ਵਿੱਚ ਨਾਮ ਟਿਕ ਗਿਆ, ਗਲਤ ਫੁਰਨੇ ਨਹੀਂ ਹੋਣਗੇ, ਅੱਖ ਸਾਫ ਹੋ ਜਾਵੇਗੀ, ਖਾਣ ਪੀਣ ਦਾ ਸੁੱਖ ਹੋਵੇਗਾ, ਵੇਖਣ ਦਾ ਸੁੱਖ ਹੋਵੇਗਾ, ਪਹਿਰਨ ਦਾ ਸੁੱਖ ਹੋਵੇਗਾ, ਉੱਠਣ ਬੈਠਣ ਦਾ ਸੁੱਖ ਹੋਵੇਗਾ, ਮਾਇਆ ਦੇ ਸੰਸਾਰ ਦਾ ਸੁੱਖ ਹੋਵੇਗਾ, ਪਰਿਵਾਰ ਦਾ ਸੁੱਖ ਹੋਵੇਗਾ, ਦੋਸਤਾਂ ਮਿੱਤਰਾਂ ਦਾ ਸੁੱਖ ਹੋਵੇਗਾ, ਆਉਣ ਦਾ ਸੁੱਖ ਹੋਵੇਗਾ, ਜਾਣ ਦਾ ਸੁੱਖ ਹੋਵੇਗਾ, ਜਨਮ ਦਾ ਸੁੱਖ ਹੋਵੇਗਾ, ਮੌਤ ਦਾ ਸੁੱਖ ਹੋਵੇਗਾ। ਜਨਮ ਔਰ ਮਰਨ ਦੇ ਦਰਮਿਆਨ ਜੋ ਜੀਵਨ ਹੈ, ਇਸ ਜੀਵਨ ਵਿੱਚ ਜਦੋਂ ਨਾਮ ਜੁਗ ਦੀ ਜੁਗਤੀ ਪ੍ਰਾਪਤ ਹੋ ਜਾਵੇ, ਨਾਮ ਜਿਹੜੇ ਜਪਣ ਲੱਗ ਪੈਂਦੇ, ਉਹਨੂੰ ਜੀਵਨ ਦਾ ਸੁੱਖ ਵੀ ਹੋ ਜਾਂਦਾ, ਤਾਂ ਕਿ ਸਰੀਰ ਵੀ ਸੁਖੀ, ਮਨ ਵੀ ਸੁਖੀ, ਬੁੱਧੀ ਵੀ ਸੁਖੀ, ਚਿੱਤ ਵੀ ਸੁਖੀ, ਅੰਤਸ਼ਕਰਨ ਵੀ ਸੁਖ। ਅੰਤਸ਼ਕਰਨ ਵਿੱਚ ਅੰਤਸ਼ਕਰਨ ਅੱਖ ਨੂੰ ਕਹੀਦਾ, ਜਦੋਂ ਅੱਖ ਸਾਫ ਹੋ ਜਾਏ, ਇਸ ਦਾ ਬੜਾ ਵੱਡਾ ਸੁੱਖ ਹੁੰਦਾ। ਜਿਨ੍ਹਾਂ ਗੁਰਮੁਖਾਂ ਦੀ ਅੱਖ ਸਾਫ ਹੋ ਗਈ, ਉਹਨੂੰ ਵਾਹਿਗੁਰੂ ਹੀ ਵਾਹਿਗੁਰੂ ਦਿਸਿਆ, ਵਾਹਿਗੁਰੂ ਤੋਂ ਛੁੱਟ ਹੋਰ ਕੁਛ ਨਹੀਂ ਦਿਸਿਆ। ਇੱਕ ਘਨੱਈਆ ਮਾਸ਼ਕੀ ਸੀ ਪਾਣੀ ਪਿਲਾਉਂਦਾ, ਦਸਮ ਪਾਤਸ਼ਾਹ ਦੇ ਵੇਲੇ ਦਾ ਜ਼ਿਕਰ ਹੈ, ਉਹਦੀ ਅੱਖ ਸਾਫ ਹੋ ਗਈ। ਉਹਨੂੰ ਗੁਰੂ ਗੋਬਿੰਦ ਸਿੰਘ ਹੀ ਨਜ਼ਰ ਆਉਂਦੇ ਸਨ। ਹਰੇਕ ਦੇ ਵਿੱਚ, ਹਿੰਦੂ, ਮੁਸਲਮਾਨ, ਸਿੱਖ, ਸਭ ਦੇ ਵਿੱਚ, ਛੋਟੇ ਵੱਡੇ ਵਿੱਚ ਉਹਨੂੰ ਗੁਰੂ ਗੋਬਿੰਦ ਸਿੰਘ ਹੀ ਨਜ਼ਰ ਆਉਣ ਲੱਗ ਪਏ। ਮਾਸ਼ਕੀ ਤਾਂ ਉਹ ਸਿੱਖਾਂ ਵੱਲੋਂ ਸੀ, ਗੁਰੂ ਦੀ ਆਗਿਆ ਸੀ ਸਿੱਖਾਂ ਨੂੰ ਪਾਣੀ ਪਿਲਾਵੇ, ਪਰ ਸਭ ਨੂੰ ਪਾਣੀ ਪਿਲਾਈ ਜਾਂਦਾ ਸੀ। ਜਦੋਂ ਸ਼ਿਕਾਇਤ ਹੋਈ ਗੁਰਦੇਵ ਦੇ ਅੱਗੇ, ਤਾਂ ਬੇਨਤੀ ਕੀਤੀ, ਐ ਸਤਿਗੁਰੂ ਜੀ, ਮੈਂ ਕੀ ਕਰਾਂ, ਮੈਨੂੰ ਤੇ ਤੁਹਾਡਾ ਹੀ ਸਰੂਪ ਸਾਰਿਆਂ ਵਿੱਚ ਨਜ਼ਰ ਆਉਂਦਾ, ਇਸ ਲਈ ਮੈਂ ਸਭ ਨੂੰ ਪਾਣੀ ਪਿਆਈ ਜਾਂਦਾ, ਮੈਂ ਸਭ ਨੂੰ ਪਾਣੀ ਨਹੀਂ ਪਿਆਉਂਦਾ। ਐ ਮੇਰੇ ਕਲਗੀਆਂ ਵਾਲੇ ਪ੍ਰੀਤਮ, ਐ ਅੰਮ੍ਰਿਤ ਦੇ ਦਾਤੇ, ਐ ਛੋਡੀ ਸੁਲਤਾਨ, ਐ ਮੇਰੇ ਪਿਤਾ ਸਤਿਗੁਰੂ, ਮੈਂ ਤੇ ਪਾਣੀ ਹੀ ਤੈਨੂੰ ਪਿਆਉਣਾ, ਤੂੰ ਹੀ ਪਿਆਸਾ ਹੈ, ਹਰੇਕ ਦੇ ਵਿੱਚ ਤੂੰ ਹੀ ਪਿਆਸਾ ਹੈ। ਮਹਾਰਾਜ ਜੀ ਧੰਨ ਧੰਨ ਕਹਿ ਉੱਠੇ, ਕੋਲੋਂ ਮਲਮ ਦਿੱਤੀ, ਭਾਈ ਕਨਈਆ ਤੇਰਾ ਜੀਵਨ ਧੰਨ ਹੋਇਆ, ਤੇਰੀ ਮਾਂ ਧੰਨ ਹੋਈ, ਤੇਰੇ ਸਤਿਗੁਰੂ ਧੰਨ ਹੋਏ, ਜਿਨ੍ਹਾਂ ਨੇ ਤੈਨੂੰ ਇਹ ਗਿਆਨ ਦਿੱਤਾ। ਲੈ ਹੁਣ ਤੂੰ ਐਂ ਕਰਿਆ ਕਰ, ਜਿਹੜੇ ਫੱਟੜ ਹੋ ਜਾਣ ਉਹਨਾਂ ਨੂੰ ਮਲਮ ਵੀ ਲਾ ਦਿਆ ਕਰ। ਤਦ ਤੋਂ ਗੁਰੂ ਘਰ ਵਿੱਚ ਇਹ ਔਸ਼ਧਾਲੇ ਬਣ ਗਏ, ਦਵਾਈ ਦੇਣ ਦਾ ਰਿਵਾਜ ਪੈ ਗਿਆ, ਜਿਹੜਾ ਅੱਜ ਤੱਕ ਔਰ ਬਰਾਬਰ ਚੱਲਦਾ। ਸੋ ਇਹ ਗੁਰੂ ਦੀ ਕਿਰਪਾ ਹੈ, ਸਾਨੂੰ ਅੰਦਰ ਔਰ ਬਾਹਰ ਸੁੱਖ ਹੋ ਜਾਂਦਾ। ਜਿਹੜਾ ਸੁੱਖ ਆਤਮਾ ਦੇ ਮਿਲਣ ਦਾ ਹੁੰਦਾ, ਉਹ ਸਦੀਵੀ ਹੁੰਦਾ, ਉਹ ਬਹੁਤ ਵੱਡਾ ਸੁੱਖ ਹੁੰਦਾ। ਉਸ ਸੁੱਖ ਨੂੰ ਤਾਂ ਸੰਤ ਸਤਿਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਮਾਣਦਾ, ਪਰ ਅਸੀਂ ਸਾਰੇ ਉਸ ਸੁੱਖ ਨੂੰ ਮਾਣ ਸਕਦੇ ਹਾਂ। ਇਹ ਸਾਡਾ ਨਿੱਜੀ ਸੁੱਖ ਹੈ, ਇਸ ਨੂੰ ਨਿੱਜਾ ਆਨੰਦ ਵੀ ਕਹਿੰਦੇ, ਨਿੱਜ ਦਾ ਆਨੰਦ, ਸਾਡਾ ਆਪਣੇ ਸਰੂਪ ਦਾ ਆਨੰਦ, ਜੋ ਸਾਡੇ ਮਨ ਤੋਂ ਪਰੇ, ਬੁੱਧੀ ਦੇ ਵਿਚਾਰਾਂ ਤੋਂ ਅਲੱਗ ਹੋ ਕੇ ਜੋ ਟਿਕਿਆ ਹੋਇਆ ਸੁੱਖ ਹੈ, ਜਿਸ ਨੂੰ ਅਸੀਂ ਨਹੀਂ ਜਾਣਦੇ, ਜੋ ਨਾਮ ਧੰਨ ਦਾ ਖਜ਼ਾਨਾ ਹੈ ਸਾਡੇ ਅੰਦਰ, ਜੋ ਪ੍ਰਗਟ ਨਹੀਂ ਹੋਇਆ, ਲੁਕਿਆ ਪਿਆ ਹੈ, ਜਿਸ ਤੱਕ ਅਸੀਂ ਪਹੁੰਚਣਾ ਨਹੀਂ ਜਾਣਦੇ, ਰਾਹ ਨਹੀਂ ਪਤਾ, ਉਸ ਤੱਕ ਸਾਨੂੰ ਕੋਈ ਪਹੁੰਚਾ ਦੇਵੇ ਤਾਂ ਅਸੀਂ ਸ਼ਹਿਨਸ਼ਾਹ ਹੋ ਜਾਵਾਂਗੇ, ਅਸੀਂ ਅਮੀਰ ਹੋ ਜਾਵਾਂਗੇ। ਇੱਕ ਸੁੱਖ ਬਹੁਤ ਵੱਡਾ ਹੁੰਦਾ, ਮੈਂ ਆਪਣਾ ਸਾਂਝਾ ਕਰਦਾ, ਉਹ ਹੈ ਇੱਛਾ ਮੁਕਤ ਹੋ ਜਾਣ ਦਾ ਸੁੱਖ। ਜਿਸ ਪ੍ਰਾਣੀ ਦੀਆਂ ਇੱਛਾਵਾਂ ਮੁਕਤ ਹੋ ਜਾਣ, ਇਹ ਸਤਿਗੁਰੂ ਦੀ ਕਿਰਪਾ ਨਾਲ ਹੁੰਦੀਆਂ। ਪੂਰਨ ਸਤਿਗੁਰੂ ਦੀ ਇਹ ਨਿਸ਼ਾਨੀ ਹੈ, ਜਦੋਂ ਪੂਰਨ ਸਤਿਗੁਰੂ ਅੰਦਰ ਹਿਰਦੇ ਵਿੱਚ ਪ੍ਰਗਟ ਹੋ ਜਾਂਦੇ ਨੇ, ਤਦੋਂ ਅਸੀਂ ਸਾਰੀਆਂ ਇੱਛਾਵਾਂ ਤੋਂ ਮੁਕਤ ਹੋ ਜਾਣੇ, ਬਿਨਾਂ ਕੁਛ ਕਿਹਾ। ਜਦੋਂ ਇੱਛਾ ਤੋਂ ਮੁਕਤ ਹੋ ਜਾਵੇਗਾ, ਫਿਰ ਜੀਵਨ ਦਾ ਬਹੁਤ ਵੱਡਾ ਸੁੱਖ ਹੁੰਦਾ। ਦਰਅਸਲ ਇੱਛਾ ਤੋਂ ਹੀ ਦੁੱਖ ਪੈਦਾ ਹੁੰਦਾ, ਤੇ ਦੁੱਖ ਦੇ ਕਾਰਨ ਸਾਡਾ ਮਨ ਵਿਚਲਿਤ ਹੁੰਦਾ। ਹਜ਼ੂਰ ਕਹਿੰਦੇ ਨੇ, ਨਾਮ ਜਪਣ ਨਾਲ ਸਾਰੇ ਸੁੱਖ ਹੋ ਜਾਂਦੇ ਨੇ। ਸਗਲ ਧਰਮ ਹਰ ਕੇ ਗੁਣ ਗਾਉਣ, ਜਿੰਨੇ ਵੀ ਅਜੋਕੇ ਧਰਮ ਕਹੇ ਜਾਂਦੇ ਨੇ, ਜਿੰਨਾ ਵੀ ਕਰਮ ਧਰਮ ਦਾ ਸੰਸਾਰ ਮੰਨਿਆ ਜਾਂਦਾ, ਹਜ਼ੂਰ ਕਹਿੰਦੇ ਨੇ ਕਰਮ ਵੀ ਇਹੀ ਸ੍ਰੇਸ਼ਟ ਹੈ, ਵਾਹਿਗੁਰੂ ਨਾਮ ਜਪਿਆ ਜਾਵੇ, ਧਰਮ ਵੀ ਇਹੀ ਸ੍ਰੇਸ਼ਟ ਹੈ, ਵਾਹਿਗੁਰੂ ਨਾਮ ਜਪਿਆ ਜਾਵੇ। ਸਾਰੇ ਕਰਮ ਔਰ ਸਾਰੇ ਧਰਮ ਇੱਥੇ ਹੀ ਆ ਕੇ ਟਿਕ ਜਾਂਦੇ ਨੇ, ਮਾਨੋ ਸਾਰੇ ਕਰਮ ਕਰ ਲਏ ਉਸ ਪ੍ਰਾਣੀ ਨੇ, ਸਾਰੇ ਧਰਮਾਂ ਨੂੰ ਅਪਣਾ ਲਿਆ ਉਸ ਪ੍ਰਾਣੀ ਨੇ, ਜਿਹਨੇ ਵਾਹਿਗੁਰੂ ਨਾਮ ਜਪਿਆ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਸੰਗਤ ਵਿੱਚ ਆਪ ਬੈਠੇ ਹੋ, ਇਹਨੂੰ ਸੰਗਤ ਕਹੀਦਾ। ਇਹ ਸੰਗਤ ਗੁਰੂ ਨਾਨਕ ਦੀ ਦੇਣ ਹੈ, ਗੁਰੂ ਨਾਨਕ ਤੋਂ ਪਹਿਲਾਂ ਇਹ ਸੰਗਤ ਲੱਭਣੀ ਪੈਂਦੀ ਸੀ, ਦੂਰ ਦੁਰਾਡੇ ਸੀ, ਪਹਾੜਾਂ ਜੰਗਲਾਂ ਵਿੱਚ ਸੀ, ਜਾਂ ਫਿਰ ਤੀਰਥ ਸਥਾਨਾਂ ਤੇ ਸੀ ਜਾਂ ਕਿਤੇ ਨਦੀ ਦੇ ਕਿਨਾਰੇ ਸੀ ਜਿੱਥੇ ਅੱਜ ਕੱਲ ਮੇਲੇ ਲੱਗਦੇ ਨੇ, ਉੱਥੇ ਸੰਤ ਸਤਿਗੁਰੂ ਬੈਠਦੇ ਸਨ, ਉੱਥੇ ਤੱਕ ਪਹੁੰਚਣਾ ਹੁੰਦਾ ਸੀ। ਗੁਰੂ ਨਾਨਕ ਨੇ ਮਿਹਰ ਕੀਤੀ ਬੜੀ ਵੱਡੀ, ਘਰ ਘਰ ਇਸ ਸੰਗਤ ਬਣਾ ਦਿੱਤੀ ਔਰ ਇਸ ਸੰਗਤ ਵਿੱਚ ਬੜੇ ਈਜ਼ੀ ਵੇ ਨਾਲ ਬੜੇ ਆਰਾਮ ਨਾਲ ਅਸੀਂ ਘਰ ਦੇ ਲਾਗੇ ਹੀ ਆ ਕੇ ਬੈਠ ਜਾਂਦੇ ਹਾਂ। ਇੱਕ ਖਿਆਲ ਹੋਰ ਰੱਖਣਾ, ਇਸ ਸੰਗਤ ਵਿੱਚ ਪੰਗਤ ਵੀ ਹੁੰਦੀ ਹੈ। ਪੰਗਤ ਨੂੰ ਤਾਂ ਆਪ ਖੂਬ ਪਛਾਣਦੇ ਹੋ, ਪੰਗਤ ਕਹੀਦਾ ਭੋਜਨ ਨੂੰ। ਅੱਜ ਕੱਲ੍ਹ ਦੇ ਬੰਦੇ ਤਾਂ ਇਸ ਪੰਗਤ ਨੂੰ ਬਹੁਤ ਪਛਾਣਦੇ ਨੇ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਰੀਤੀ ਹੋ ਗਈ ਕਿ ਲੰਗਰ ਬਣਦਾ ਰਹਿੰਦਾ, ਚਾਹ ਪਾਣੀ ਮਿਲਦਾ ਰਹਿੰਦਾ, ਇਸ ਕਾਰਨ ਲੋਕ ਬਹੁਤ ਆਉਂਦੇ ਨੇ। ਪੰਗਤ ਦਾ ਲਾਹਾ ਤੇ ਅਸੀਂ ਉਠਾਉਂਦੇ ਹਾਂ। ਯਾਦ ਰੱਖਣਾ, ਇਹ ਖਾਣ ਪੀਣ ਦੇਣ ਵਾਲਾ ਵੀ ਸਤਿਗੁਰੂ ਹੈ ਕਿ ਜਿਹੜਾ ਸਤਿਗੁਰੂ ਇੰਨਾ ਕੁਝ ਖਾਣ ਪੀਣ ਲਈ ਦਿੰਦਾ, ਘਰ ਵੀ ਗੁਰਦੁਆਰੇ ਵੀ ਹਰ ਥਾਂ ਦਿੰਦਾ, ਉਸ ਲਈ ਸਾਨੂੰ ਕੁਝ ਕਰਨਾ ਵੀ ਚਾਹੀਦਾ, ਉਸਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ, ਉਸਦਾ ਨਾਮ ਵੀ ਜਪਣਾ ਚਾਹੀਦਾ। ਗੱਲ ਸੰਗਤ ਦੀ ਹੋ ਰਹੀ ਹੈ, ਸੰਗਤ ਵਿੱਚ ਇਸ ਵੇਲੇ ਤੁਸੀਂ ਬੈਠੇ ਹੋ। ਸੰਗਤ ਅਰਥ ਇਹ ਹੁੰਦੀ ਸੰਗ, ਗੁਰੂ ਕਾ ਸੰਗ, ਜਿੱਥੇ ਗੁਰੂ ਦੇ ਨਾਮ ਦੀ ਵਿਚਾਰ ਹੋਵੇ, ਜਿੱਥੇ ਗੁਰਦੇਵ ਆਪ ਬੋਲਣ, ਜਿੱਥੇ ਪੂਰਨ ਸਤਿਗੁਰੂ ਦੀ ਬਾਣੀ ਦਾ ਵਿਚਾਰ ਹੁੰਦਾ ਹੋਵੇ, ਉਹਨੂੰ ਸੰਗਤ ਕਹੀਦੀ ਹੈ। ਇਸ ਸੰਗਤ ਵਿੱਚ ਆਪ ਬੈਠੇ ਹੋ, ਪਰ ਮੈਂ ਤੇ ਇਸ ਸੰਗਤ ਵਿੱਚ ਕਿਸੇ ਹੋਰ ਸੰਗਤ ਦੀ ਗੱਲ ਕਰਾਂਗਾ। ਜਰਾ ਵਿਚਾਰ ਨਾਲ ਸਰਵਣ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਲੱਖਾਂ ਸਿੱਖ ਹੁੰਦੇ ਨੇ, ਪਰ ਉਹਨਾਂ ਸਿੱਖਾਂ ਵਿੱਚ ਕੋਈ ਇੱਕ ਸਿੱਖ ਹੁੰਦਾ? ਪਾਣੀ ਜਿਹੜਾ ਕਈ ਸਮੁੰਦਰਾਂ ਦਾ ਹੁੰਦਾ, ਸੱਤਾਂ ਸਮੁੰਦਰਾਂ ਦਾ ਪਾਣੀ ਲੈ ਆਓ, ਪਰ ਉਸ ਪਾਣੀ ਦੇ ਵਿੱਚ ਇੱਕ ਪਾਣੀ ਹੁੰਦਾ ਜਿਹਨੂੰ ਅੰਮ੍ਰਿਤ ਕਹੀਦਾ, ਆਬੇ ਹਯਾਤ ਕਹੀਦਾ। ਸੋ ਵਿਚਾਰ ਇਹ ਹੈ ਕਿ ਇਸ ਸੰਗਤ ਵਿੱਚ ਇੱਕ ਹੋਰ ਸੰਗਤ ਹੈ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜੋ ਸਤਿਗੁਰੂ ਦੀ ਸੰਗਤ ਵਿੱਚ ਨਹੀਂ ਆਇਆ, ਭਾਵ ਪਹਿਲਾਂ ਸਤਿਗੁਰੂ ਵਾਲੇ ਬਣੋ, ਪਹਿਲਾਂ ਸਤਿਗੁਰੂ ਵਾਲੇ ਬਣੋ, ਫਿਰ ਸਤਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੋ, ਸਿੱਖਾਂ ਦੀ ਸੰਗਤ ਵਿੱਚ ਬੈਠੋ, ਨਾਮ ਦੇ ਅਭਿਆਸੀਆਂ ਦੀ ਸੰਗਤ ਵਿੱਚ ਬੈਠੋ, ਸੰਤਾਂ ਜਨਾਂ ਦੀ ਸੰਗਤ ਵਿੱਚ ਬੈਠੋ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਹ ਸ਼ਬਦ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਸ ਦਾ ਅਰਥ ਇਹ ਹੈ, ਗੁਰੂ ਅਰਜਨ ਮਹਾਰਾਜ ਜੀ ਕਹਿੰਦੇ ਨੇ ਕਿ ਸੰਤਾਂ ਦੀ ਸੰਗਤ ਵਿੱਚ ਹਰੀ ਨਾਮ ਜਪਿਆ ਜਾਂਦਾ, ਤਾਂ ਕਿ ਸੰਤ ਚਾਹੀਦੇ ਨੇ, ਕੋਈ ਐਸਾ ਸਾਧੂ ਚਾਹੀਦਾ ਜਿਹੜਾ ਕਿ ਸਾਨੂੰ ਨਾਮ ਦ੍ਰਿੜ ਕਰਾਵੇ, ਜਿਸ ਦੀ ਸੰਗਤ ਵਿੱਚ ਅਸੀਂ ਨਾਮ ਜਪੀਏ, ਜਿਹੜਾ ਸਾਡਾ ਹਮ ਰਾਹ ਹੋ ਜਾਏ, ਹਮ ਮੁਸਾਫਰ ਹੋ ਜਾਏ, ਜਿਹੜਾ ਸਾਡੇ ਨਾਲ ਚੱਲੇ ਮੰਜ਼ਿਲ ਤੇ। ਵਾਹਿਗੁਰੂ ਹਨ, ਤੁਰਨਾ ਅਸੀਂ ਆਪਣੀ ਤਾਕਤ ਨਾਲ ਹੈ, ਪਰ ਇੱਕ ਹਮ ਰਾਹੀ ਜ਼ਿੰਦਗੀ ਵਿੱਚ ਮਿਲ ਜਾਵੇ ਜਿਸ ਦੀ ਮੰਜ਼ਿਲ ਤੁਹਾਡੀ ਮੰਜ਼ਿਲ ਇੱਕ ਹੋਵੇ, ਇਹ ਬਹੁਤ ਵੱਡੀ ਗੱਲ ਹੈ। ਸੋ ਐਸਾ ਹਮ ਰਾਹ ਲੋੜ ਲਵੋ, ਐਸੇ ਸੰਤ ਲੋੜ ਲਵੋ। ਇੱਕ ਸ਼ਬਦ ਯਾਦ ਆਉਂਦਾ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲਗੂ ਮੋਹੇ ਕਰੂੰ ਬੇਨਤੀ, ਕੋ ਸੰਤ ਮਿਲੇ ਵੱਡ ਭਾਗੀ, ਮਨ ਅਰਪੂ ਧਨ ਰਾਖੂ ਆਗੇ, ਮਨ ਕੀ ਮਤ ਮੋਏ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਆਣਗਨ ਫਿਰੂੰ ਤਿਸ ਪਿੱਛੇ ਬਰਾਗੀ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਆ ਪੁਰਖ ਰਸ ਬੈਰਾਗੀ, ਮਿੱਟਿਆ ਅੰਧੇਰ ਮਿਲਤ ਹਰ, ਨਾਨਕ ਜਨਮ ਜਨਮ ਕੀ ਹੋਈ ਜਾਗੀ। ਕੋਈ ਐਸਾ ਸੰਤ ਲੋੜ ਲਵੋ ਜਿਹੜੀ ਹਰੀ ਦੀ ਕਥਾ ਸੁਣਾਵੇ, ਮਨ ਕਰਕੇ ਉਹਦੇ ਨਾਲ ਹੋ ਜਾਣਾ, ਵਾਹਿਗੁਰੂ ਜੀ ਦਾ ਨਾਮ ਜਪਣਾ ਭਾਗ ਉਹਦੇ ਹੋਵੇਗਾ, ਕਿਉਂਕਿ ਮਿਲਣਾ ਤੇ ਭਾਗਾਂ ਦੀ ਅਨੁਸਾਰ ਹੀ ਹੈ। ਜਿਤਨਾ ਸਫ਼ਰ ਅਸੀਂ ਪਿਛਲੇ ਜਨਮ 'ਚ ਕੀਤਾ, ਅੱਜ ਵੀ ਸਫ਼ਰ ਉੱਥੋਂ ਹੀ ਸ਼ੁਰੂ ਹੋਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮ ਦੇ ਅਨੁਸਾਰ ਅਸੀਂ ਵਾਹਿਗੁਰੂ ਤੋਂ ਦੂਰ ਵੀ ਹਾਂ ਤੇ ਨਜ਼ਦੀਕ ਵੀ ਹਾਂ। ਜਿਸਨੇ ਵਾਹਿਗੁਰੂ ਦਾ ਅਭਿਆਸ ਕੀਤਾ ਉਹ ਨੇੜੇ ਹੈ, ਜਿਸਨੇ ਅਜੇ ਥੋੜ੍ਹਾ ਕੀਤਾ ਉਹ ਥੋੜ੍ਹਾ ਦੂਰ ਹੈ, ਜਿਸਨੇ ਨਹੀਂ ਕੀਤਾ ਉਹ ਬਹੁਤ ਦੂਰ ਹੈ। ਪਰ ਜੈਸਾ ਵੀ ਉਹ ਅਭਿਆਸ ਕਰੇਗਾ, ਇੱਕ ਨਾ ਇੱਕ ਦਿਨ ਸੁਹਾਣੀ ਸੁਭਾ ਆਵੇਗੀ, ਵਾਹਿਗੁਰੂ ਜੀ ਦਾ ਦਰਸ਼ਨ ਹੋਵੇਗਾ। ਹਜ਼ੂਰ ਕਹਿੰਦੇ ਨੇ ਮਹਾਂ ਪਵਿੱਤਰ ਸਾਧਕਾ ਸੰਗ, ਇਸ ਸੰਗਤ ਵਿੱਚ ਕੋਈ ਸਾਨੂੰ ਨਾਮ ਜਪਾਉਣ ਵਾਲਾ ਮਿਲ ਜਾਵੇ, ਕੋਈ ਨਾਮ ਦੇ ਜਪਣ ਵਾਲਾ ਮਿਲ ਜਾਵੇ, ਕੋਈ ਵਾਹਿਗੁਰੂ ਦਾ ਵਚਨ ਸੁਣਾਉਣ ਵਾਲਾ ਮਿਲ ਜਾਵੇ, ਕੋਈ ਜੁਗਤੀ ਨੂੰ ਪੱਕਿਆਂ ਕਰਨ ਵਾਲਾ ਮਿਲ ਜਾਵੇ, ਨਾਮ ਤੇ ਸਾਡੇ ਕੋਲ ਹੈ, ਗੁਰੂ ਤਾਂ ਸਾਡੇ ਕੋਲ ਹਨ, ਪਰ ਗੁਰੂ ਦਾ ਸੰਗੀ ਕੋਈ ਮਿਲ ਜਾਵੇ, ਗੁਰੂ ਨੂੰ ਜਿਹੜਾ ਜਾਣਦਾ ਹੋਵੇ ਉਹ ਮਿਲ ਜਾਵੇ, ਜਿਸ ਦੀ ਮੰਜ਼ਿਲ ਸਾਡੀ ਮੰਜ਼ਿਲ ਇੱਕ ਹੋਵੇ, ਐਸਾ ਕੋਈ ਹਮ ਰਾਹ ਮਿਲ ਜਾਵੇ, ਹਜ਼ੂਰ ਕਹਿੰਦੇ ਨੇ ਉਸ ਦੀ ਸੰਗਤ ਪਵਿੱਤਰ ਹੋਵੇਗੀ, ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲੱਗ ਗਏ ਪ੍ਰਭ ਰੰਗ। ਸਾਧੂ ਦੀ ਸੰਗਤ ਦਾ ਅਰਥ ਇਹ ਹੁੰਦਾ ਕਿ ਮਨ ਰੰਗਿਆ ਜਾਂਦਾ, ਸਾਧੂ ਦਾ ਮਨ ਰੰਗਿਆ ਹੁੰਦਾ, ਸਾਧੂ ਨਾਮ ਦੇ ਗਰੂੜ ਅਰਥਾਂ ਨੂੰ ਵੀ ਜਾਣਦਾ, ਸੁਰ ਸ਼ਬਦ ਯੋਗ ਹੋਇਆ ਹੁੰਦਾ ਤੇ ਉਸਦਾ ਮਨ ਇਕਾਗਰ ਹੁੰਦਾ। ਉਸ ਦੀ ਸੰਗਤ ਵਿੱਚ ਅਸੀਂ ਬਹੁਤ ਵੱਡਾ ਲਾਹਾ ਲੈ ਸਕਦੇ ਹਾਂ। ਆਪ ਇਹ ਵੀ ਜਾਣਦੇ ਹੋਵੋਗੇ ਕਿ ਪਿਛਲੇ ਸਮੇਂ ਵਿੱਚ ਅਸੀਂ ਆਪਣੀਆਂ ਲੜਕੀਆਂ ਨੂੰ, ਜਿਨ੍ਹਾਂ ਦੇ ਵਿਆਹ ਨਹੀਂ ਸੀ ਹੋਏ, ਅਸੀਂ ਸੁਹਾਗਣਾ ਲੜਕੀਆਂ ਦੇ ਕੋਲ ਬਿਠਾਇਆ ਕਰਦੇ ਸਾਂ, ਸੰਗਤ ਕਰਵਾਇਆ ਕਰਦੇ ਸਾਂ, ਤਾਂ ਕਿ ਸੁਹਾਗਣਾ ਨਾਲ ਬਹਿ ਕੇ ਸਾਡੀਆਂ ਲੜਕੀਆਂ ਜਿਨ੍ਹਾਂ ਦੇ ਵਿਆਹ ਅਜੇ ਹੋਣੇ ਨੇ ਉਹ ਚੱਜ ਆਚਾਰ ਸਿੱਖ ਲੈਣਗੀਆਂ। ਬਸ ਇਹਨਾਂ ਸੁਹਾਗਣਾ ਦੇ ਕੋਲ ਬਹਿਣਾ, ਇਹਨਾਂ ਨੂੰ ਅਸੀਂ ਵਚਨ ਕਹਿਣਾ ਔਰ ਇਹਨਾਂ ਦਾ ਸੁਣਨਾ, ਤਾਂ ਕਿ ਗੁਰੂ ਦਾ ਸੰਗ ਬਣ ਜਾਏ, ਗੁਰੂ ਪਿਆਰਾ ਲੱਗੇ, ਗੁਰੂ ਸੋਹਣਾ ਲੱਗੇ, ਗੁਰੂ ਆਪਣਾ ਲੱਗੇ। ਵਾਸਤਵ ਵਿੱਚ ਸਤਿਗੁਰੂ ਹੀ ਸਾਡੇ ਆਪਣੇ ਨੇ ਨਾ, ਤੇ ਸਤਿਗੁਰਾਂ ਦਾ ਪਰਮ ਸਤ ਸਰੂਪ ਜੋ ਹੈ ਉਹ ਆਤਮਾ ਹੈ, ਜੋ ਸਾਡੇ ਸਭ ਦੇ ਵਿੱਚ ਬਿਰਾਜਮਾਨ ਹੈ, ਪਰ ਮਨ ਉਸ ਆਤਮਾ ਨੂੰ ਅਜੇ ਜਾਣਦਾ ਨਹੀਂ। ਜਦੋਂ ਆਤਮਾ ਨੂੰ ਜਾਣ ਲਵੋਗੇ ਫਿਰ ਇਸ ਸੰਗਤ ਦੀ ਵੀ ਲੋੜ ਨਹੀਂ ਰਹੇਗੀ। ਜਿਵੇਂ ਬੱਚਾ ਕਿਸੇ ਸਕੂਲ ਕਾਲਜ ਦੀ ਪੜ੍ਹਾਈ ਕਰ ਲੈਂਦਾ, ਫਿਰ ਨਾ ਮਾਸਟਰ ਦੀ ਲੋੜ ਰਹਿੰਦੀ ਹੈ, ਨਾ ਕਿਤਾਬਾਂ ਦੀ ਲੋੜ ਰਹਿੰਦੀ ਹੈ, ਨਾ ਉਸ ਬਿਲਡਿੰਗ ਦੀ ਲੋੜ ਰਹਿੰਦੀ ਹੈ, ਕਿਉਂਕਿ ਪੜ੍ਹਾਈ ਪੜ੍ਹੀ ਹੋਈ ਜੋ ਹੈ ਉਹ ਬੱਚੇ ਦੇ ਮਨ ਵਿੱਚ ਆ ਜਾਂਦੀ ਹੈ। ਜਦੋਂ ਆਤਮਾ ਦਾ ਗਿਆਨ ਹੋ ਜਾਵੇਗਾ, ਆਤਮਾ ਹੀ ਸਤਿਗੁਰੂ ਹੈ, ਆਤਮਾ ਹੀ ਬਾਣੀ ਹੈ, ਆਤਮਾ ਹੀ ਸਬਲ ਸਰੂਪ ਮੂਲ ਰੂਪ ਵਿੱਚ ਸਾਡਾ ਓਮ ਸ਼ਕਤੀ ਹੈ, ਆਤਮਾ ਹੀ ਸਾਨੂੰ ਚਲਾ ਰਹੀ ਹੈ। ਜਦੋਂ ਇਹ ਗਿਆਨ ਹੋ ਜਾਏਗਾ ਫਿਰ ਸਾਨੂੰ ਬਾਹਰੋਂ ਸੰਗਤ ਦੀ ਲੋੜ ਨਹੀਂ ਰਹਿ ਜਾਏਗੀ। ਪਰ ਅਸੀਂ ਤਾਂ ਜੇ ਛੋਟੇ ਛੋਟੇ ਬੱਚੇ ਹਾਂ, ਜੋ ਆਸਰਾ ਚਾਹੁੰਦੇ ਹਾਂ, ਜੋ ਕਿਸੇ ਵੱਡੇ ਵਡੇਰੇ ਦੀ ਉਂਗਲ ਪਕੜ ਕੇ ਗੁਰੂ ਚਰਨਾਂ ਵਿੱਚ ਆਉਣਾ ਚਾਹੁੰਦੇ ਹਾਂ, ਸੋ ਬਾਬਾ ਜੀ ਕਹਿੰਦੇ ਨੇ ਗੁਰੂ ਅਰਜਨ ਮਹਾਰਾਜ, ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੇ ਪ੍ਰਭ ਰੰਗ, ਗੁਰ ਪ੍ਰਸਾਦ ਓਏ ਆਨੰਦ ਪਾਵੇ। ਜਦੋਂ ਅਸੀਂ ਕਿਸੇ ਸਾਧੂ ਦੀ ਸੰਗਤ ਵਿੱਚ ਰਹਾਂਗੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਕਰੋੜਾਂ ਜਨਮਾਂ ਦਾ ਦੁੱਖ ਦੂਰ ਹੋ ਜਾਂਦਾ ਗੁਰੂ ਦੀ ਕਿਰਪਾ ਨਾਲ। ਗੁਰ ਪ੍ਰਸਾਦ ਓਏ ਆਨੰਦ ਪਾਵੇ, ਓਏ ਦਾ ਮਤਲਬ ਹੈ ਜੋ ਸੰਗਤ ਕਰਦਾ, ਜੋ ਸੰਤਾਂ ਦੀ ਪਿਆਰਿਆਂ ਦੀ ਸੰਗਤ ਕਰਦਾ ਹੈ ਉਹ ਇਹ ਗੁਰੂ ਦੀ ਕਿਰਪਾ ਨਾਲ ਐਸੇ ਆਨੰਦ ਵਾਲੀ ਚੀਜ਼ ਨੂੰ ਪ੍ਰਾਪਤ ਕਰੇਗਾ, ਜਿਸ ਸਿਮਰਤ ਮਨ ਹੋਏ ਪ੍ਰਗਾਸਾ, ਤਾਂ ਕਿ ਗਤ ਮਿਤ ਕਹਿਣ ਨਾ ਜਾਵੇ। ਜਿਸ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਮਨ ਵਿੱਚ ਵਾਹਿਗੁਰੂ ਜੀ ਪ੍ਰਗਟ ਹੋ ਜਾਣਗੇ, ਫਿਰ ਉਸਦੀ ਗਤੀਮਤੀ, ਉਸਦਾ ਮਾਣ ਸਤਿਕਾਰ ਵੱਡਾ ਛੋਟਾ ਦਾ ਕੋਈ ਵਰਣਨ ਨਹੀਂ ਕਰ ਪਾਓਗੇ। ਵਾਹਿਗੁਰੂ ਜੀ ਕਿੰਨੇ ਮਿੱਠੇ ਨੇ, ਵਾਹਿਗੁਰੂ ਜੀ ਕਿੰਨੇ ਚੰਗੇ ਨੇ, ਵਾਹਿਗੁਰੂ ਜੀ ਕਿੰਨੇ ਬੀਬੇ ਨੇ, ਵਾਹਿਗੁਰੂ ਜੀ ਕਿੰਨੇ ਆਪਣੇ ਨੇ, ਵਾਹਿਗੁਰੂ ਜੀ ਕਿੰਨੇ ਸੁਖਦਾਈ ਨੇ, ਵਾਹਿਗੁਰੂ ਜੀ ਕਿੰਨੇ ਨਜ਼ਦੀਕ ਨੇ, ਕਿੰਨੇ ਕੋਲੇ ਨੇ, ਅਸੀਂ ਇਸ ਤੋਂ ਬੇਖਬਰ ਰਹੇ ਹਾਂ, ਇਹ ਵੀ ਸਾਨੂੰ ਸਮਝ ਆ ਜਾਵੇਗੀ। ਹਜ਼ੂਰ ਕਹਿੰਦੇ ਨੇ ਕਿ ਜਦੋਂ ਅਸੀਂ ਪਿਆਰੇ ਦੀ ਸੰਗਤ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਾਂਗੇ, ਜਦੋਂ ਅਸੀਂ ਮਨ ਤਨ ਵਾਹਿਗੁਰੂ ਜੀ ਦਾ ਸਮਝ ਕੇ ਵਰਤਾਂਗੇ, ਜਦੋਂ ਮਨਸਾ ਵਾਚਾ ਕਰਮਣਾ ਸ਼ੁੱਧ ਰਹਾਂਗੇ, ਜਦੋਂ ਦਿਨ ਔਰ ਰਾਤ ਵਾਹਿਗੁਰੂ ਨਾਮ ਵਿੱਚ ਲਿਵ ਲੱਗ ਜਾਏਗੀ, ਫਿਰ ਸਾਡੇ ਅੰਦਰੋਂ ਮਨ ਦੇ ਅੰਦਰੋਂ ਆਤਮਾ ਪ੍ਰਗਟ ਹੋਏਗੀ। ਇਸ ਆਤਮਾ ਨੂੰ ਨਾਰਾਇਣ ਕਹੀਦਾ ਹੈ, ਨਾਰਾਇਣ ਉਸ ਨੂੰ ਕਹੀਦਾ ਜੋ ਮਾਇਆ ਤੋਂ ਰਹਿਤ ਹੋਵੇ। ਨਿਰਅੰਜਣ ਦਾ ਨਾਮ ਨਾਰਾਇਣ ਹੈ, ਨਿਰਅੰਜਣ, ਅੰਜਣ ਨਾਮ ਮਾਇਆ ਦਾ, ਨਿਰ ਦਾ ਮਤਲਬ ਹੈ ਮਾਇਆ ਤੋਂ ਰਹਿਤ। ਮਾਇਆ ਤੋਂ ਰਹਿਤ ਜੋ ਸ਼ੁੱਧ ਚਿੱਤ ਆਤਮ ਸਤ ਸਰੂਪਾ ਹੈ ਉਹ ਪ੍ਰਗਟ ਹੋ ਜਾਣਗੇ ਔਰ ਉਹਨਾਂ ਦੀ ਕੈਸੇ ਤਾਰੀਫ ਕੀਤੀ ਨਹੀਂ ਜਾ ਪਾਵੇਗੀ। ਇਸ ਲਈ ਇਹ ਆਪਣੇ ਆਪ ਹੋ ਜਾਵੇਗਾ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਾਂਗੇ। ਸਤਿਗੁਰੂ ਜੀ ਕਹਿੰਦੇ ਨੇ ਸਗਲ ਸੁਖ ਜਾਪੇ ਕੈ ਨਾਮ, ਸਰਬ ਧਰਮ ਹਰ ਕੇ ਗੁਣ ਗਾਮ, ਮਹਾਂ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੇ ਪ੍ਰਭ ਰੰਗ, ਗੁਰ ਪ੍ਰਸਾਦ ਹੋਏ ਆਨੰਦ ਪਾਵੇ, ਜਿਸ ਸਿਮਰਤ ਮਨ ਹੋਏ ਪਰਗਾਸਾ, ਤਾਂ ਕਿ ਗਤ ਮ੍ਰਿਤ ਕਹਿਣ ਨਾ ਜਾਵੇ। ਮਨ ਵਿੱਚ ਕਿੱਦਾਂ ਪ੍ਰਕਾਸ਼ ਹੁੰਦਾ, ਮਨ ਉਲਟ ਜਾਂਦਾ। ਸਾਧੂਆਂ ਦੀ ਬੋਲੀ ਵਿੱਚ ਕੁੰਡਲਨੀ ਦਾ ਜਾਗਰਤ ਹੋਣਾ ਚਾਹੀਦਾ। ਇਹ ਨਾਭੀ ਕਮਲ ਵਿੱਚ ਨਾਭੀ ਜਿਹੜੀ ਸਾਡੀ ਧੁੰਨੀ ਹੈ ਇਸ ਵਿੱਚ ਇੱਕ ਭਾਂਡਾ ਮੂਧਾ ਪਿਆ ਹੋਇਆ, ਅੰਮ੍ਰਿਤ ਰਸ ਉੱਪਰੋਂ ਗਿਰਦਾ ਤੇ ਭਾਂਡੇ ਵਿੱਚ ਰੁਕਦਾ ਨਹੀਂ, ਬਾਹਰ ਵੀਕ ਜਾਂਦਾ। ਬਾਹਰ ਵੀਕਿਆ ਹੋਇਆ ਰਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਣ ਕੇ ਜ਼ਾਇਆ ਚਲਿਆ ਜਾਂਦਾ। ਹਰੇਕ ਦੇ ਕੋਲ ਅੰਮ੍ਰਿਤ ਹੈ, ਹਰੇਕ ਦੇ ਮਨ ਦੇ ਵਿੱਚ ਇਹ ਅੰਮ੍ਰਿਤ ਗਿਰਦਾ, ਪਰ ਮਨ ਦਾ ਕੌਲ ਮੂਧਾ ਹੋਣ ਕਰਕੇ ਇਹ ਅੰਮ੍ਰਿਤ ਬਾਹਰ ਮੁਖੀ ਹੋ ਕੇ ਵੀਕ ਜਾਂਦਾ ਹੈ। ਜਦੋਂ ਮਨ ਦਾ ਕੌਲ ਸਿੱਧਾ ਹੋ ਜਾਏ, ਗੁਰ ਪ੍ਰਸਾਦ ਉਰਧ ਕਮਲ ਵਿਗਾਸ, ਅੰਧਕਾਰ ਮੇਂ ਪਇਆ ਪ੍ਰਕਾਸ਼। ਗੁਰੂ ਅਰਜਨ ਹਜ਼ੂਰ ਫਰਮਾਉਂਦੇ ਨੇ ਜਦੋਂ ਇਹ ਮਨ ਦਾ ਭਾਂਡਾ ਸਿੱਧਾ ਹੋ ਜਾਏ ਫਿਰ ਅੰਮ੍ਰਿਤ ਰਸ ਜੋ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੁੰਦਾ ਉਹ ਭਾਂਡੇ ਵਿੱਚ ਰੁਕ ਜਾਏਗਾ। ਜਿਸ ਕੋਲ ਅੰਮ੍ਰਿਤ ਰਸ ਰੁਕ ਜਾਏਗਾ, ਇਹੀ ਨਾਮ ਅੰਮ੍ਰਿਤ ਹੈ, ਇਹੀ ਵਾਹਿਗੁਰੂ ਜੀ ਦੇ ਨਾਮ ਦਾ ਰਸ ਹੈ, ਇਹੀ ਖੁਦਾ ਦਾ ਮਿੱਠਾਪਨ ਹੈ। ਜਦੋਂ ਇਹ ਰੁਕ ਜਾਵੇਗਾ ਮਨ ਤਨ ਮਿੱਠਾ ਹੋ ਜਾਵੇਗਾ। ਉਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਜਪਿਆ ਜਿਸ ਸਿਮਰਤ ਮਨ ਹੋਏ ਪਰਗਾਸਾ, ਮਨ ਦੀ ਖੋਟੀ ਮਤ ਖਤਮ ਹੋ ਜਾਏਗੀ, ਗੁਰਮਤ ਆ ਜਾਵੇਗੀ, ਤਾਂ ਫਿਰ ਮਨ ਨੂੰ ਆਤਮਾ ਦਾ ਗਿਆਨ ਹੋ ਜਾਏਗਾ। ਮਨ ਆਪ ਉਧਰੇ ਕਰਮ ਛੱਡ ਦੇਗਾ, ਮਨ ਦਾ ਸਰੂਪ ਗਿਰ ਜਾਏਗਾ। ਮਨ ਦਾ ਸਰੂਪ ਪਾਣੀ ਤੇ ਬੁਲਬਲੇ ਵਾਂਗੂ ਹੁੰਦਾ ਹੈ ਜਾਂ ਸਮੁੰਦਰ ਵਿੱਚ ਲਹਿਰ ਵਾਂਗੂ ਹੁੰਦਾ ਹੈ। ਲਹਿਰ ਸਮੁੰਦਰ ਚੋਂ ਉੱਠਦੀ ਏ ਤੇ ਸਮੁੰਦਰ ਵਿੱਚ ਸਮਾ ਜਾਂਦੀ ਏ। ਪਾਣੀ ਦਾ ਬੁਲਬਲਾ ਪਾਣੀ ਦੀ ਸਤ੍ਹਾ ਤੋਂ ਉੱਠਦਾ, ਅੰਤੋ ਗਤਵਾ ਪਾਣੀ ਸਮਾ ਜਾਂਦਾ। ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਆਤਮਾ ਦਾ ਇੱਕ ਮਲ ਰੂਪ ਹੈ। ਆਤਮਾ ਜਦੋਂ ਸਰੀਰ ਵਿੱਚ ਰਹਿੰਦੀ ਰਹਿੰਦੀ ਰਹਿੰਦੀ ਰਹਿੰਦੀ ਬਹੁਤ ਸਮਾਂ ਰਵੇ ਉਹ ਮੈਲੀ ਹੋ ਜਾਂਦੀ ਏ, ਉਹਨੂੰ ਮਨ ਕਹੀਦਾ। ਜਿਸ ਤਰ੍ਹਾਂ ਗੰਦਾ ਸਰੀਰ, ਜਿਸ ਤਰ੍ਹਾਂ ਜੂ ਹੁੰਦੀ ਏ, ਸੂਰ ਹੁੰਦਾ ਜਾਂ ਹੋਰ ਗੰਦੇ ਕੀਟਾਣੂ ਹੁੰਦੇ ਨੇ ਜਾਂ ਗੰਦਗੀ ਦੇ ਜਿਹੜੇ ਜੀਵ ਹੁੰਦੇ ਨੇ ਉਹਨਾਂ ਦੇ ਵਿੱਚ ਆਤਮਾ ਕੈਸੀ ਹੋਵੇਗੀ। ਉਹਨਾਂ ਵਿੱਚ ਆਤਮਾ ਦਾ ਸਰੂਪ ਜੋ ਹੋਵੇਗਾ ਉਹ ਮਨ ਦਾ ਗੰਦਾਪਨ ਹੈ। ਐਨ ਇਸੇ ਤਰ੍ਹਾਂ ਮਨੁੱਖ ਜਨਮ ਦੇ ਵਿੱਚ ਵੀ ਮਨ ਗੰਦਾ ਹੁੰਦਾ। ਜਦੋਂ ਆਤਮਾ ਸਰੀਰ ਵਿੱਚ ਰਹਿ ਕੇ ਸਰੀਰ ਦੇ ਭੈੜੇ ਕਰਮਾਂ ਦੇ ਕਾਰਨ ਗੰਦੀ ਹੋ ਜਾਂਦੀ ਹੈ ਉਸ ਨੂੰ ਮਨ ਕਹੀਦਾ। ਔਰ ਸਹੀਜੇ ਸਹੀਜੇ ਜਦੋਂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਇਹ ਮਨ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਤੇ ਸਹੀਜੇ ਸਹੀਜੇ ਸਾਫ਼ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਇਹ ਮਨ ਸਾਫ਼ ਹੋ ਜਾਵੇ ਫਿਰ ਆਤਮ ਸਰੂਪ ਵਿੱਚ ਸਥਿਤ ਹੋ ਜਾਂਦਾ। ਮਨ ਦਾ ਗੰਦਾਪਨ ਹੀ ਦਰਅਸਲ ਮਨ ਦਾ ਸਰੂਪ ਹੈ। ਜਦੋਂ ਮਨ ਸਾਫ਼ ਹੋ ਜਾਵੇਗਾ ਉਦੋਂ ਇਸਨੇ ਆਤਮਾ ਹੋ ਜਾਣਾ, ਉਦੋਂ ਇਸਨੇ ਮਨ ਦਾ ਸਰੂਪ ਨਹੀਂ ਰਹਿ ਜਾਣਾ। ਤੇ ਮਨ ਨੂੰ ਇਹ ਪਤਾ ਲੱਗ ਜਾਣਾ ਕਿ ਮੈਂ ਤੇ ਪਹਿਲੇ ਵੀ ਸ਼ੁੱਧ ਚਿੱਤ ਆਤਮਾ ਹੀ ਸਾਂ, ਮੈਂ ਭੁਲੇਖੇ ਵਿੱਚ ਆਪਣੇ ਆਪ ਨੂੰ ਮਨ ਔਰ ਤਨ ਸਮਝ ਲਿਆ ਸੀ। ਸੋ ਸ਼ੁੱਧ ਗਿਆਨ ਇਹ ਹੈ ਕਿ ਅਸੀਂ ਆਤਮਾ ਹਾਂ। ਕਉ ਕਬੀਰ ਇਹ ਰਾਮ ਕੀ ਅੰਸ, ਅਸੀਂ ਜਿਤਨੇ ਵੀ ਬੈਠੇ ਹਾਂ ਅਸੀਂ ਗੁਰੂ ਦੀ ਅੰਸ ਹਾਂ, ਅਸੀਂ ਵਾਹਿਗੁਰੂ ਦੇ ਜੁਗ ਹਾਂ, ਅਸੀਂ ਆਤਮਾਵਾਂ ਹਾਂ। ਪਰ ਭੁੱਲ ਕੇ ਅਸੀਂ ਆਪਣੇ ਆਪ ਨੂੰ ਮਨ ਸਮਝ ਲਿਆ ਔਰ ਮਨ ਤੋਂ ਪਰੇ ਅਸੀਂ ਆਪਣੇ ਆਪ ਨੂੰ ਤਨ ਸਮਝ ਲਿਆ। ਅਸੀਂ ਜੁਦੇ ਜੁਦੇ ਕਰਮ ਕਰਨ ਲੱਗ ਪਏ, ਪਰ ਮਨ ਨੂੰ ਇਹ ਵੀ ਗਿਆਨ ਹੈ ਕਿ ਜਿਹੋ ਜਿਹੇ ਵੀ ਅਸੀਂ ਕਰਮ ਕੀਤੇ ਅੰਤੋ ਗਤਵਾ ਉਹਨਾਂ ਦਾ ਕੋਈ ਸੁੱਖ ਨਹੀਂ ਹੋਇਆ। ਸੁੱਖ ਉਹਨਾਂ ਨੂੰ ਹੋਇਆ ਜਿਸ ਮਨ ਨੇ ਗੁਰੂ ਦੀ ਕਿਰਪਾ ਨਾਲ ਇਹ ਜਾਣ ਲਿਆ
1: कि मैं आत्मा हाँ। कबीर ने जान लिया, उसने कहा मैं ना मरूं, मरबो संसारा, क्योंकि आत्मा का मरण कभी नहीं होंदा। बहुत सारे विश्वास करते हैं कि आत्मा शरीर विच आउंदी है ते आत्मा चली जाती है, ना आत्मा आउंदी है ते ना ही आत्मा जाती है, क्योंकि आत्मा परमात्मा का अंश है, परमात्मा ना आउंदा है ना ही जाता है। दरअसल गल यह है कि वो आत्मा का जुज जो मन का स्वरूप धारण करी बैठा है, जो अति मैला हो गया, जिसने अपने आप को शरीर समझ लिया, जिदा सूर अपने आप को समझदा मैं सूर हाँ, गंदा कीड़ा समझदा मैं गंदा कीड़ा हाँ, इस तरह मनुख ने समझ लिया मैं एक तन हाँ, और तन रोटी चाहिए है, कपड़ा चाहिए है, बस वो तन वाले कर्म करन लग पैंदा। जिस तरह असी मन लिया कि असी बच्चे हाँ, जिस तरह असी मन लिया कि असी पति हाँ, जिस तरह असी मन लिया कि असी सिख हाँ, वास्तविक असी आत्मा हाँ, आत्मा हाँ, आत्मा हाँ। एक कदों ज्ञान होंदे जदों असी गुरु के चरणों में जुड़ जाने, जदों गुरु के मन नाल साडा मन लग जाता है, चरण मन होंदे ने, चरण पैर नहीं होंदे, क्योंकि गुरु शरीर होंदा ही नहीं, गुरु तां आत्म स्वरूप है, असी मन स्वरूप हाँ, इसलिए गुरु का मन जो आत्म स्वरूप है, साडा मन जो मन स्वरूप है, आत्म स्वरूप होके जो गुरु के आत्मा नाल जुड़ जाएगा वह सिख बन जाता। जदों सिख गुरु इकट्ठे हो जाते उन्हों का इको ही एक काम रह जाता, जो गुरु करता वही सिख करता। जिस तरह माता के गर्भ में एक बच्चा आ जाता तो जो माता करती बच्चा वो ही करता, बच्चा होर कुछ करन जोगा ही नहीं रह जाता। इस तरह जब सिख सतगुरु के मन नाल जा जुड़ता फिर जो सतगुरु करदे कराउंदे उही सिख करदा, सिख कोई होर काम नहीं कर सकता, ये पूर्ण सिख खालसे की निशानी है। तो ऐसी सिख बनो, ऐसी सिख तुसी गुरु नानक के बच्चे हो, बने हुए हो, अंदर हो, अंदर ही स्वरूप बनया होया, अपने स्वरूप नूं पहचानो। अपने स्वरूप की पहचान केवल वाहिगुरु जी के नाम नाल हो सकती है, कि ये मनन नाल हो सकेगी कि जड़ा असी बाहरों स्वरूप धारण किया है ये साडा नहीं है, ये किराए का मकान है। रहाओ वर्त नेम मज्जन किस्त पूजा, बहुत सारे वाहिगुरु का अभ्यास वर्त करने लिए रखते ने, भाव वर्त करते ने, नेम का मतलब नेता नेम, नेता नेम की बाणी पढ़ते ने या होर कोई नेम करते ने। मज्जन कहते ने स्नान नू, कई तरह का स्नान करते ने, असी भी करते हैं, लोग भी करते ने। हजूर कहते ने वाहिगुरु सिमरन करन नाल ही स्नान है, वाहिगुरु सिमरन करन नाल ही नितनेम है, वाहिगुरु

ਇਹਦੇ ਵਿੱਚ ਵਰਤ ਵੀ ਹੈ, ਇਹਦੇ ਵਿੱਚ ਸਨਾਨ ਵੀ ਹੈ। ਚਿੱਤ ਪੂਜਾ, ਉਸ ਦੀ ਪੂਜਾ ਕੀ ਹੈ? ਵਾਹਿਗੁਰੂ ਨੂੰ ਨਾਮ ਜਪਣਾ। ਫਿਰ ਅੱਗੇ ਕਹਿੰਦੇ ਨੇ ਵੇਦ ਪੁਰਾਣ, ਵੇਦਾਂ ਦਾ ਵਿਚਾਰ ਔਰ ਸਾਰੀ ਬਾਣੀ ਦਾ ਵਿਚਾਰ, ਪੁਰਾਣਾਂ ਦਾ ਵਿਚਾਰ, ਨੀਤੀ ਸ਼ਾਸਤਰ ਦਾ ਵਿਚਾਰ ਜਾਂ ਵੱਡੇ ਤੋਂ ਵੱਡੇ ਗ੍ਰੰਥ ਪੰਥ ਦਾ ਵਿਚਾਰ ਜਿਹੜਾ ਹੈ, ਹਜ਼ੂਰ ਕਹਿੰਦੇ ਨੇ ਇਹਨਾਂ ਨੂੰ ਸੁਣਨਾ, ਵੇਦਾਂ ਨੂੰ ਸੁਣਨਾ ਜਾਂ ਵੀ ਪਾਠ ਕਰਨੇ ਜਾਂ ਪੜ੍ਹਾਉਣਾ, ਇਹ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਇਹ ਵਾਹਿਗੁਰੂ ਨਾਮ ਜਪਣ ਨਾਲ ਪੂਰੀਆਂ ਹੋ ਜਾਂਦੀਆਂ ਨੇ। ਉੱਦਾਂ ਵੇਦ ਸੁਣਿਆ ਗਿਆਨ ਨਹੀਂ ਹੁੰਦਾ, ਬਾਣੀ ਸੁਣਿਆ ਵੀ ਗਿਆਨ ਨਹੀਂ ਜੇ ਹੁੰਦਾ, ਵਾਹਿਗੁਰੂ ਨਾਮ ਜਪਿਆ ਗਿਆਨ ਹੁੰਦਾ ਹੈ। ਜਿੰਨੇ ਵੀ ਨੀਤੀ ਸ਼ਾਸਤਰ ਸੁਣ ਲਵੋ, ਜਿੰਨੇ ਵੀ ਸੰਤਾਂ ਗੁਰਾਂ ਦਾ ਵਚਨ ਤੁਸੀਂ ਸੁਣ ਲਵੋ, ਸੁਣ ਕੇ ਗਿਆਨ ਨਹੀਂ ਹੁੰਦਾ, ਮੰਨ ਕੇ ਗਿਆਨ ਹੁੰਦਾ। ਸੁਣਨ ਦਾ ਸਰੋਤ ਕੁਝ ਹੋਰ ਹੁੰਦਾ, ਮੰਨਣ ਦਾ ਸਰੋਤ ਕੁਝ ਹੋਰ ਹੁੰਦਾ। ਅਸੀਂ ਸੁਣਦੇ ਤਾਂ ਹਾਂ ਕਿ ਮੰਨਣ ਕਰੀਏ, ਜੇ ਮੰਨਣ ਨਹੀਂ ਕਰਾਂਗੇ ਤਾਂ ਸੁਣਨਾ ਇਹ ਸਰੀਰ ਦਾ ਕਰਮ ਹੁੰਦਾ, ਉਹ ਖਤਮ ਹੋ ਜਾਵੇਗਾ। ਸਰੀਰ ਜਦੋਂ ਖਤਮ ਹੋਵੇਗਾ, ਸੁਣਿਆ ਹੋਇਆ ਗਿਆਨ ਖਤਮ ਹੋ ਜਾਏਗਾ। ਪਰ ਮਨ ਦਾ ਤਾਂ ਮਨ ਹੈ, ਮਨ ਕਦੀ ਮਰਦਾ ਨਹੀਂ, ਇਹ ਬਾਡੀ ਤੋਂ ਨੈਕਸਟ ਬਾਡੀ ਨੂੰ ਟਰੈਵਲ ਕਰਦਾ, ਮਨ ਹੀ ਕਰਮ ਕਰਦਾ, ਮਨ ਹੀ ਭੋਗਦਾ, ਮਨ ਕਦੀ ਨਹੀਂ ਮਰਦਾ। ਇਸ ਲਈ ਮੰਨਿਆ ਹੋਇਆ ਕਰਮ ਤੁਹਾਡੇ ਨਾਲ ਜਾਏਗਾ। ਇੱਕ ਵਾਰ ਮੰਨ ਕੇ ਵਾਹਿਗੁਰੂ ਕਹਿ ਲਵੋ, ਇਹ ਜਪਿਆ ਹੋਇਆ ਬੋਲਿਆ ਹੋਇਆ ਨਾਮ ਵਾਹਿਗੁਰੂ ਦਾ ਮਨ ਦੇ ਨਾਲ ਹੋ ਜਾਏਗਾ, ਤਨ ਤੋਂ ਪਰੇ ਤੁਹਾਡੀ ਹੈਲਪ ਕਰੇਗਾ। ਇਸ ਵਿਚਾਰ ਨੂੰ ਖਿਆਲ ਨਾਲ ਸਮਝ ਲੈਣਾ। ਵੇਦ ਪੁਰਾਣ ਤਿੰਨ ਸਿਮਰਤ ਸੁਣੀ ਜਾ, ਸਿਮਰਤੀਆਂ ਦੇ ਪਾਠ ਸੁਣਨੇ, ਵੇਦ ਪੜ੍ਹਨੇ, ਪੁਰਾਣ ਪੜ੍ਹਨੇ। ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਜਪਦਾ ਉਹਨਾਂ ਨੂੰ ਸਾਰਾ ਹੀ ਫਲ ਪੈਦਾ ਪ੍ਰਾਪਤ ਹੋ ਜਾਂਦਾ ਹੈ। ਮਹਾਂਪੁਨੀਤ ਜਾਂ ਕਾ ਨਿਰਮਲ ਥਾਨ, ਵਾਹਿਗੁਰੂ ਨਾਮ ਜਪ ਕੇ ਜੋ ਮਨ ਦੀ ਅਵਸਥਾ ਬਣਦੀ ਹੈ ਉਹ ਥਾਨ ਸੁਥਾਨ ਹੋ ਜਾਂਦਾ, ਉਹ ਮਨ ਦੀ ਜਗ੍ਹਾ ਪਵਿੱਤਰ ਹੋ ਜਾਂਦੀ ਜਿਸ ਜਗ੍ਹਾ 'ਤੇ ਮਨ ਵਾਹਿਗੁਰੂ ਨਾਮ ਜਪਦਾ। ਵੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਧਰਤੀ 'ਤੇ ਬਹਿ ਕੇ ਵਾਹਿਗੁਰੂ ਨਾਮ ਜਪਿਆ, ਉਸ ਧਰਤੀ ਦੀ ਪੂਜਾ ਵੀ ਹੁੰਦੀ, ਅੱਜ ਤੱਕ ਹੁੰਦੀ ਹੈ। ਇਸ ਤਰ੍ਹਾਂ ਅਸੀਂ ਜਿੱਥੇ ਵੀ ਬਹਿ ਕੇ ਨਾਮ ਜਪਾਂਗੇ, ਵਾਸਤਵਿਕ ਮਨ ਨਾਮ ਜਪਦਾ ਅਤੇ ਮਨ ਸਾਰੀ ਧਰਤੀ ਦਾ ਮਾਲਕ ਹੁੰਦਾ। ਮਨ ਦਾ ਉਹ ਕੋਣਾ ਪਵਿੱਤਰ ਹੋ ਜਾਂਦਾ ਜਿਸ ਮਨ ਦੇ ਕੋਣੇ ਵਿੱਚ ਮਨ ਵਾਹਿਗੁਰੂ ਨਾਮ ਜਪਦਾ। ਇਸ ਲਈ ਮਨ ਦਾ ਕੋਣਾ ਵਾਹ ਚਾਹੀਦਾ। ਮਨ ਦਾ ਕੋਣਾ ਹੀ ਆਸਣ ਹੈ, ਮਨ ਦਾ ਕੋਣਾ ਹੀ ਥਾਣ ਹੈ, ਮਨ ਦਾ ਕੋਣਾ ਹੀ ਟਿਕਾਓ ਹੈ। ਕੋਨਸਨਟ੍ਰੇਟਡ ਪੋਜੀਸ਼ਨ ਆਫ ਦਾ ਮਾਇੰਡ ਜਿਹੜਾ ਹੈ ਇਹ ਆਸਣ ਹੈ। ਮਨ ਜਦੋਂ ਇਕਾਗਰ ਚਿੱਤ ਹੋ ਕੇ ਵਾਹਿਗੁਰੂ ਵਾਹਿਗੁਰੂ ਜਪੇਗਾ, ਉਸ ਥਾਂ ਦਾ ਜ਼ਿਕਰ ਕਰਦਿਆਂ ਹਜ਼ੂਰ ਕਹਿੰਦੇ ਨੇ ਮਹਾਂਪੁਨੀਤ ਜਾਂ ਕਾ ਨਿਰਮਲ ਥਾਨ, ਸਾਧ ਸੰਗਤ ਜਾਂ ਕੇ ਹਰ ਹਰ ਨਾਮ। ਸਾਧੂ ਦੀ ਸੰਗਤ ਵਿੱਚ ਉਸਨੇ ਜਦੋਂ ਵਾਹਿਗੁਰੂ ਨਾਮ ਜਪਿਆ, ਉਹ ਮਨ ਦਾ ਕੋਣ ਪਵਿੱਤਰ ਹੋ ਗਿਆ, ਪਵਿੱਤਰ ਹੋ ਗਿਆ, ਪਵਿੱਤਰ ਹੋ ਗਿਆ। ਪ੍ਰਗਟਿਓ ਸੋ ਜਨ ਸਗਲੇ ਭਵਨ। ਵਾਹਿਗੁਰੂ ਵਾਹਿਗੁਰੂ ਬੋਲਦਿਆਂ ਇੱਕ ਦਿਨ ਵਾਹਿਗੁਰੂ ਧਨ ਅੰਦਰ ਇੰਨਾ ਇਕੱਠਾ ਹੋ ਜਾਂਦਾ, ਵਾਹਿਗੁਰੂ ਨਾਮ ਇਸ ਧਨ ਵਿੱਚ ਪ੍ਰਗਟ ਹੋ ਜਾਂਦਾ। ਪਹਿਲਾਂ ਮਨ ਵਿੱਚ ਪ੍ਰਗਟ ਹੁੰਦਾ, ਫਿਰ ਬੁੱਧੀ ਵਿੱਚ ਪ੍ਰਗਟ ਹੁੰਦਾ, ਫਿਰ ਚਿੱਤ ਵਿੱਚ ਪ੍ਰਗਟ ਹੁੰਦਾ, ਫਿਰ ਅੱਖ ਵਿੱਚ ਪ੍ਰਗਟ ਹੁੰਦਾ, ਫਿਰ ਸਹਿਜੇ ਸਹਿਜੇ ਰਸਨਾ 'ਤੇ ਪ੍ਰਗਟ ਹੁੰਦਾ, ਫਿਰ ਸਹਿਜੇ ਸਹਿਜੇ ਵਾਣੀ ਵਿੱਚ ਪ੍ਰਗਟ ਹੁੰਦਾ, ਫਿਰ ਸਹਿਜੇ ਸਹਿਜੇ ਰੋਮ ਰੋਮ ਵਿੱਚ ਪ੍ਰਗਟ ਹੋ ਜਾਂਦਾ। ਜਦੋਂ ਰੋਮ ਰੋਮ ਵਿੱਚ ਵਾਹਿਗੁਰੂ ਨਾਮ ਪ੍ਰਗਟ ਹੋ ਜਾਏ, ਉਦੋਂ ਮਨ ਦੀ ਅਵਸਥਾ ਬ੍ਰਹਮ ਗਿਆਨੀ ਦੀ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਸ ਨਾਹੀ, ਜਲ ਤੇ ਉਹ ਕੋਈ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਪ੍ਰਗਟਿਓ ਸੋ ਜਨ ਸਗਲੇ ਭਵਨ, ਪਤਤ ਪੁਨੀਤ ਤਾਂ ਕੀ ਪੱਗ ਰੇਣ। ਐਸਾ ਜੇ ਕੋ ਬ੍ਰਹਮ ਗਿਆਨੀ ਹੈ, ਉਹ ਜਿੱਥੇ ਬੈਠਦਾ ਉਹ ਥਾਂ ਸੁਹਾਣਾ ਹੋ ਜਾਂਦੇ। ਹਜ਼ੂਰ ਕਹਿੰਦੇ ਨੇ ਉਹਦੇ ਚਰਨਾਂ ਦੀ ਧੂੜ ਵੀ ਪਵਿੱਤਰ ਹੋ ਜਾਂਦੀ ਹੈ, ਉਹਦੇ ਚਰਨਾਂ 'ਤੇ ਮੱਥਾ ਟੇਕਣ ਨਾਲ ਵੀ ਮਨ ਇਕਾਗਰ ਹੋ ਜਾਂਦਾ, ਉਸਦਾ ਦਰਸ਼ਨ ਪਾਉਣ ਨਾਲ ਵੀ ਮਨ ਬਦਲ ਜਾਂਦਾ। ਦਾਸ ਨੇ ਐਸੇ ਬ੍ਰਹਮ ਗਿਆਨੀ ਦੀ ਸੰਗਤ ਵੀ ਕੀਤੀ, ਦਰਸ਼ਨ ਵੀ ਕੀਤਾ। ਜਦੋਂ ਮੱਥਾ ਟੇਕੀਦਾ ਸੀ ਮਨ ਕੁਝ ਹੋ

0: ਸਿੱਧਾ ਹੋਰ ਹੋ ਜਾਂਦਾ ਸੀ। ਦਾਸ ਨੇ ਐਸੇ ਬ੍ਰਹਮ ਗਿਆਨੀ ਦੇ ਚਰਨ ਪਾਣੀ ਨਾਲ ਧੋ ਕੇ ਆਪਣੇ ਹੱਥਾਂ ਨਾਲ ਉਸ ਚਰਨਾਮਤ ਨੂੰ ਵੀ ਪੀਤਾ, ਪੀ ਕੇ ਮਨ ਅਗੰਮੀ ਰਸ ਵਿੱਚ ਚਲਿਆ ਗਿਆ। ਅੱਜ ਤੱਕ ਉਸ ਦਾ ਸਵਾਦ ਲਗਾਤਾਰ ਆਉਂਦਾ। ਚਰਨਾਮਤ ਰਸ ਕੀ ਹੁੰਦਾ, ਚਰਨਾਂ ਦਾ ਅੰਮ੍ਰਿਤ ਰਸ ਕੀ ਹੁੰਦਾ, ਇਹ ਉਹਨਾਂ ਨੂੰ ਪਤਾ ਹੈ ਜਿਸ ਨੂੰ ਇਹ ਬ੍ਰਹਮ ਗਿਆਨੀ ਦੇ ਚਰਨਾਂ ਦਾ ਧੋਤਾ ਹੋਇਆ ਜਲ ਪੀਣ ਨੂੰ ਮਿਲ ਜਾਵੇ। ਇਹਦਾ ਰਸ ਕਦੀ ਸਮਾਪਤ ਨਹੀਂ ਹੁੰਦਾ, ਇਸ ਨੂੰ ਅੰਮ੍ਰਿਤ ਰਸ ਕਹੀਦਾ। ਮਹਾਂਪੁਨੀਤ ਜਾਂ ਕਾ ਨਿਰਮਲ ਥਾਨ, ਸਾਧ ਸੰਗ ਜਾਂ ਕੇ ਹਰ ਹਰ ਨਾਮ, ਸੰਗਤ ਵਿੱਚ ਆ ਕੇ ਭਾਵ ਵਾਹਿਗੁਰੂ ਵਾਹਿਗੁਰੂ ਬੋਲਣ ਨਾਲ ਜਿਸ ਦੇ ਮਨ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ ਨਾਮ ਪ੍ਰਗਟ ਹੋ ਜਾਏ, ਵਾਹਿਗੁਰੂ ਜੀ ਆਪ ਪ੍ਰਗਟ ਹੋ ਜਾਣ, ਉਸ ਦਾ ਸੰਗ ਬੜਾ ਪਵਿੱਤਰ ਹੁੰਦਾ, ਉਸ ਦਾ ਦਰਸ਼ਨ ਵੀ ਸੁਖਦਾਈ ਹੁੰਦਾ। ਉਸ ਦੇ ਚਰਨਾਂ ਦੀ ਤੋੜ ਜੇ ਮਿਲ ਜਾਵੇ, ਉਸ ਦੀ ਸੰਗਤ ਜੇ ਮਿਲ ਜਾਵੇ, ਉਹ ਵੀ ਮਨ ਨੂੰ ਬਦਲਣ ਵਾਲੀ ਹੁੰਦੀ। ਪਤਤ ਪੁਨੀਤ ਤਾਂ ਕੀ ਪੱਗ ਰੇਨ, ਪੱਗ ਮੈਨੇ ਪੈਰ, ਰੇਨ ਮੈਨੇ ਉਹਨਾਂ ਪੈਰਾਂ ਨੂੰ ਜੋ ਤੋੜ ਲੱਗੀ ਹੈ ਉਹ ਵੀ ਪਵਿੱਤਰ ਹੋ ਜਾਵੇਗੀ। ਕਦੀ ਐਸੀ ਸੰਗਤ ਮਿਲ ਜਾਵੇ, ਆਪ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨਾ। ਮੈਂ ਆਪ ਜੀ ਨੂੰ ਦੱਸਾਂ, ਇਹ ਸੰਗਤ ਐਸ ਗੁਰੂ ਘਰ ਵਿੱਚੋਂ ਹੀ ਮਿਲਦੀ ਹੈ। ਮੈਨੂੰ ਇਹ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚੋਂ ਹੀ ਮਿਲੀ ਹੈ, ਗੁਰਦੁਆਰੇ ਸਾਹਿਬ ਵਿੱਚੋਂ ਹੀ ਮਿਲੀ ਹੈ। ਇਸ ਗੁਰੂ ਘਰ ਵਿੱਚ ਹੀ ਐਸੇ ਬ੍ਰਹਮ ਗਿਆਨੀ ਆਉਂਦੇ ਨੇ, ਬੈਠਦੇ ਨੇ, ਦਰਸ਼ਨ ਕਰਦੇ ਨੇ, ਚਲੇ ਜਾਂਦੇ ਨੇ, ਸਾਨੂੰ ਪਛਾਣ ਨਹੀਂ ਹੁੰਦੀ। ਇਸ ਵਾਸਤੇ ਮਹਾਰਾਜ ਨੇ ਉਹਨਾਂ ਸਾਧੂਆਂ ਦਾ ਜ਼ਿਕਰ ਕੀਤਾ ਹੈ ਤਾਂ ਕਿ ਸਾਡੇ ਲੋਕਾਂ ਨੂੰ ਥੋੜ੍ਹੀ ਪਛਾਣ ਹੋ ਜਾਵੇ। ਮੈਂ ਇੱਕ ਵਾਕਿਆ ਆਪਣਾ ਹੋਰ ਸਾਂਝਾ ਕਰਾਂ। ਸਾਹਿਬ ਦਸਮ ਪਾਤਸ਼ਾਹ ਮਹਾਰਾਜ ਦਾ ਜਿਹੜਾ ਦਰਬਾਰ ਲੱਗਿਆ ਕਰਦਾ ਸੀ, ਉਹ ਆਪਣੇ ਸਾਧੂਆਂ ਨੂੰ ਅਲੱਗ ਬਿਠਾਉਂਦੇ ਸਨ। ਆਪਣੇ ਜਿੰਨੇ ਸੰਤ ਮੁਬਾਰਕ ਹੁੰਦੇ ਸਨ, ਖਾਲਸੇ ਹੁੰਦੇ ਸਨ, ਉਹਨਾਂ ਨੂੰ ਅਲੱਗ ਥਾਂ ਬਿਠਾਉਂਦੇ ਸਨ ਤਾਂ ਕਿ ਆਮ ਸੰਗਤ ਨੂੰ ਪਤਾ ਲੱਗ ਸਕੇ ਕਿ ਇਹ ਗੁਰੂ ਦੇ ਪਿਆਰੇ ਨੇ, ਇਹ ਬਖਸ਼ੇ ਹੋਏ ਨੇ, ਆਮ ਸੰਗਤ ਉਸਦਾ ਫਾਇਦਾ ਉਠਾ ਸਕੇ। ਅੱਜ ਇਹ ਗੱਲ ਹੋ ਤਾਂ ਨਹੀਂ ਸਕਦੀ, ਕਿਉਂਕਿ ਅੱਜ ਇਹ ਗੱਲ ਅਲੱਗ ਬਿਠਾ ਦਿੱਤੀ ਜਾਵੇਗੀ ਅਤੇ ਗੱਲ ਕੁਝ ਹੋਰ ਹੋ ਜਾਵੇਗੀ। ਅੱਜ ਦੀ ਤਾਂ ਸੰਗਤ ਸ਼ਾਇਦ ਬਰਦਾਸ਼ਤ ਵੀ ਨਹੀਂ ਕਰ ਸਕੇਗੀ। ਇਸ ਵਾਸਤੇ ਇਹ ਤਾਂ ਗੁਰੂ ਕਲਗੀਆਂ ਵਾਲੇ ਕਰ ਸਕਦੇ ਸਨ, ਉੱਥੇ ਬਲ ਰੱਖਦੇ ਸਨ, ਤਾਕਤ ਰੱਖਦੇ ਸਨ, ਪਰ ਫਿਰ ਵੀ ਲੋੜ ਲਿਓ ਜੇ। ਮਹਾਰਾਜ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਕਿਹਾ, ਲੋੜ ਲੈਣਾ ਭਾਈ ਜਾਂ ਕੋ ਭੇਟਿਓ, ਹਰ ਹਰ ਰਾਏ ਤਾਂ ਕਿ ਗੱਤ ਵਿੱਚ ਕਥਣ ਨਾ ਜਾਏ। ਜਿਹਨੂੰ ਵਾਹਿਗੁਰੂ ਜੀ ਮਿਲ ਗਏ ਹਨ, ਜੋ ਵਾਹਿਗੁਰੂ ਜੀ ਦੇ ਨਾਲ ਇੱਕ ਮਿੱਕ ਹੋ ਗਿਆ ਹੈ, ਜਿਸਦੀ ਕਥਣੀ ਔਰ ਕਰਨੀ ਇੱਕ ਹੋ ਗਈ ਹੈ, ਜੋ ਬੋਲਦਾ ਹੈ ਉਹੀ ਕਰਦਾ ਹੈ, ਇਹੋ ਜਿਹਾ ਕੋਈ ਲੋੜ ਲਿਓ ਜੇ। ਆਠ ਪੈਰ ਕਰ ਜੋੜ ਧਿਆਉਂ, ਇਹ ਮੇਰੇ ਵਾਹਿਗੁਰੂ ਮੈਂ ਅੱਠੋ ਪੈਰ ਆਪਣੇ ਮਨ ਵਾਣੀ ਨੂੰ ਜੋੜ ਕੇ ਤੇਰੇ ਅੱਗੇ ਅਰਦਾਸ ਕਰਦਾ ਹਾਂ, ਕਿਉਂਕਿ ਐਸਾ ਸਾਧੂ ਮਿਲਣਾ ਤਾਂ ਵਾਹਿਗੁਰੂ ਨੇ ਹੈ ਨਾ। ਸਾਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਖਿੱਚ ਹੋਵੇਗੀ ਤਾਂ ਹੀ ਤਾਂ ਸਾਧੂ ਮਿਲਣਗੇ। ਖਿਆਲ ਰੱਖਣਾ, ਜਿਹਨੂੰ ਵਾਹਿਗੁਰੂ ਦੇ ਮਿਲਣ ਦੀ ਚਾਹ ਹੁੰਦੀ ਹੈ, ਐਸੇ ਮਹਾਨ ਪੁਰਸ਼ ਉਹਨਾਂ ਨੂੰ ਮਿਲਦੇ ਨੇ, ਦੂਜਿਆਂ ਨੂੰ ਨਹੀਂ ਮਿਲ ਜਾਂਦੇ। ਦੂਜਿਆਂ ਨੂੰ ਜੇ ਮਿਲ ਵੀ ਜਾਣ ਤਾਂ ਉਹ ਪਛਾਣ ਨਹੀਂ ਸਕਦੇ। ਆਠ ਪੈਰ ਕਰ ਜੋੜ ਧਿਆਨੋਂ, ਉਨ ਸਾਧਾਂ ਕਾ ਦਰਸ਼ਨ ਪਾਓ। ਸੰਗਤ ਵਿੱਚ ਕੋਈ ਐਸਾ ਸਾਧੂ ਹੋਵੇ ਸਾਨੂੰ ਕੀ ਪਤਾ ਲੱਗਣਾ, ਪਰ ਬੇਨਤੀ ਕਰਿਓ ਜੇ ਵਾਹਿਗੁਰੂ ਜੀ ਦੇ ਅੱਗੇ, ਐ ਮੇਰੇ ਮਾਲਕ ਤੂੰ ਦਇਆ ਕਰ, ਤੂੰ ਜਾਣਦੇ ਤੇਰਾ ਪਿਆਰਾ ਕੌਣ ਹੈ, ਤੂੰ ਕਿਸ ਪਿਆਰੇ ਵਿੱਚ ਆਪਣਾ ਵਜੂਦ ਪ੍ਰਗਟ ਕੀਤਾ। ਮਹਾਰਾਜ ਮੈਂ ਨਹੀਂ ਜਾਣਦਾ, ਮੇਰੇ 'ਤੇ ਸਿਰਫ ਇਹ ਕਿਰਪਾ ਕਰ ਤੂੰ ਉਸ ਸਾਧ ਨਾਲ ਮਿਲ ਦੇ, ਮੈਨੂੰ ਉਸ ਸਾਧ ਦੀ ਸੰਗਤ ਮਿਲ ਜਾਵੇ, ਮੈਂ ਉਸਦੇ ਕੋਲ ਹੋ ਜਾਵਾਂ, ਮੈਂ ਉਸ ਨੂੰ ਆਪਣਾ ਹਮ ਰਾਹ ਬਣਾ ਲਵਾਂ, ਤੇਰੇ ਤੱਕ ਪਹੁੰਚਣ ਦਾ ਇੱਕ ਸੁੱਖ ਦਾ ਸਾਧਨ ਬਣ ਜਾਵੇ, ਇੱਕ ਵਸੀਲਾ ਹੋ ਜਾਵੇ। ਅਸੀਂ ਜਿਸ ਸਥਾਨ ਨੂੰ ਨਹੀਂ ਜਾਣਦੇ, ਪਹਿਲੀ ਵਾਰ ਜਾਣਾ ਹੋਵੇ, ਕੋਈ ਐਸਾ ਹਮ ਰਾਹ ਮਿਲ ਜਾਵੇ ਜਿਹੜਾ ਉੱਥੇ ਜਾ ਆਇਆ ਹੋਵੇ, ਸਾਨੂੰ ਚਿੰਤਾ ਨਹੀਂ ਰਹਿੰਦੀ ਵੀ ਹੁਣ ਤਾਂ ਸਾਨੂੰ ਐਸਾ ਸਾਥੀ ਮਿਲ ਗਿਆ ਜਿਹੜਾ ਉਹ ਰਾਹ ਜਾਣਦਾ ਮੰਜ਼ਿਲ ਜਾਣਦਾ ਹੁਣ ਸਾਨੂੰ ਫਿਕਰ ਕਰਨ ਦੀ ਨਹੀਂ ਲੋੜ ਐਸੇ ਸਾਧੂ ਹੁੰਦੇ ਨੇ ਇਹ ਲਿਖਿਆ ਸ਼ਬਦ ਹੈ ਆਪ ਵਿਚਾਰ ਲੈਣਾ ਚੰਗੀ ਤਰ੍ਹਾਂ ਗਉ ਨਾਲ ਪੜ੍ਹ ਲੈਣਾ ਹਜ਼ੂਰ ਕਹਿੰਦੇ ਅੱਠ ਪੈਰ ਕਰ ਜੋੜ ਧਿਆਉ ਉਹਨੂੰ ਸਾਧਾਂ ਕਾ ਦਰਸ਼ਨ ਪਾਉ ਮੋਹੇ ਗਰੀਬ ਕੋ ਲਿਓ ਰਲਾਏ ਮੈਂ ਫਿਰ ਬੇਨਤੀ ਕਰਾਂ ਐ ਸੰਤੋ ਮੈਨੂੰ ਆਪਣੇ ਨਾਲ ਰਲਾ ਲਓ ਤੁਸੀਂ ਵਾਹਿਗੁਰੂ ਦੇ ਦੇਸ਼ ਜਾਂਦੇ ਪਏ ਹੋ ਮੈਂ ਵੀ ਉੱਥੇ ਹੀ ਜਾਣਾ ਚਾਹੁੰਦਾ ਹਾਂ ਮੈਂ ਵੀ ਆਪਣੇ ਨਿੱਜ ਸਰੂਪ ਨੂੰ ਪਛਾਣਨਾ ਚਾਹੁੰਦਾ ਹਾਂ ਤੁਸਾਂ ਪਛਾਣ ਲਿਆ ਮੈਨੂੰ ਨਾਲ ਰਲਾ ਲਿਓ ਤੁਸੀਂ ਵਾਹਿਗੁਰੂ ਬੋਲਦੇ ਹੋ ਮੈਨੂੰ ਉਸ ਵੇਲੇ ਸੱਦ ਲਿਓ ਮੈਨੂੰ ਜਾਚ ਦੱਸ ਦਿਓ ਕਿੱਦਾਂ ਵਾਹਿਗੁਰੂ ਕਹਿਣਾ ਜੇ ਮੈਂ ਕਦੇ ਭੁੱਲ ਚੁੱਕ ਕਰਾਂ ਤੇ ਉਹਦੀ ਸੁਧਾਈ ਕਰ ਦੇਣਾ ਮੇਰੇ ਤੇ ਤਰਸ ਕਰ ਦੇਣਾ ਮੈਂ ਬਹੁਤ ਗਰੀਬ ਹਾਂ ਮੈਂ ਅਣਜਾਣ ਹਾਂ ਮੈਂ ਨਹੀਂ ਜਾਣਦਾ ਮੇਰੇ ਪੱਲੇ ਖਰਚ ਵੀ ਹੈ ਨਹੀਂ ਮੇਰੇ ਪਾਸ ਕੋਈ ਰੁਪਇਆ ਪੈਸਾ ਵੀ ਨਹੀਂ ਮੈਂ ਕੋਈ ਤੁਹਾਡੀ ਸੇਵਾ ਵੀ ਨਹੀਂ ਕਰ ਸਕਦਾ ਪਰ ਤੁਸੀਂ ਮੈਨੂੰ ਆਪਣੇ ਨਾਲ ਰਲਾ ਲਿਓ ਜਿੱਦਾਂ ਕੋਈ ਕਾਰ 'ਤੇ ਜਾਂਦਾ ਹੋਵੇ ਬੰਦਾ ਕਿਸੇ ਤੁਰੇ ਜਾਂਦੇ ਮੁਸਾਫਰ ਨੂੰ ਆਪਣੀ ਕਾਰ ਵਿੱਚ ਬਿਠਾ ਲਵੇ ਇਹੋ ਜਿਹਾ ਤਰਸ ਮੇਰੇ 'ਤੇ ਕਰ ਲਿਓ ਆਠ ਪਹਿਰ ਕਰ ਜੋੜ ਕੇ ਆਉਂ ਉਹਨੂੰ ਸਾਧਾਂ ਕਾ ਦਰਸ਼ਨ ਪਾਉਂ ਮੋਹੇ ਗਰੀਬ ਕੋ ਲਿਓ ਰਲਾਏ ਨਾਨਕ ਆਏ ਪਏ ਸ਼ਰਨ ਆਏ ਐ ਵਾਹਿਗੁਰੂ ਜੀ ਮੈਂ ਤੇਰੇ ਦਰ 'ਤੇ ਆ ਕੇ ਬੇਨਤੀ ਕਰਦਾ ਕਿ ਤੁਸੀਂ ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਬਖਸ਼ੋ ਤੁਹਾਡੇ ਪਿਆਰੇ ਤੁਹਾਨੂੰ ਜਾਣਦੇ ਨੇ ਨਿਸ਼ਚਿਤ ਹੀ ਤੁਹਾਡੇ ਤੱਕ ਕਰੋ ਪਹੁੰਚਣ ਦਾ ਇੱਕ ਸਾਧਨ ਨੇ ਅਤੇ ਮੈਂ ਉਹਨਾਂ ਦੀ ਸੰਗਤ ਵਿੱਚ ਨਿਸ਼ਚਿੰਤ ਹੋ ਕੇ ਤੁਹਾਡੇ ਪਾਸ ਪਹੁੰਚ ਜਾਵਾਂਗਾ ਤੁਹਾਡੇ ਪਾਸ ਪਹੁੰਚ ਜਾਵਾਂਗਾ ਤੁਹਾਡੇ ਪਾਸ ਪਹੁੰਚ ਜਾਵਾਂਗਾ ਸਗਲ ਸੂਖ ਜਾਪੇ ਏਕੈ ਨਾਮ ਸਗਲ ਧਰਮ ਹਰ ਕੇ ਗੁਣਗਾਮ ਮਹਾਂਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਹੋਏ ਆਨੰਦ ਪਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕਿ ਜਤ ਮਿਤ ਕਹਿਣ ਨਾ ਜਾਵੇ ਰਹਾਉ ਵਰਤ ਨੇਮ ਮੱਜਨ ਤਿਸ ਪੂਜਾ ਵੇਦ ਪੁਰਾਣ ਤਿੰਨ ਸਿਮਰਤ ਸੁਣੀ ਜਾ ਮਹਾਂਪੁਨੀਤ ਜਾਂ ਕਾ ਨਿਰਮਲ ਥਾਨ ਸਾਧ ਸੰਗਤ ਜਾਂ ਕੇ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਤ ਪੁਨੀਤ ਤਾਂ ਕੀ ਪੱਗ ਰੇਨ ਜਾਂ ਕੋ ਭੇਟਿਓ ਹਰ ਹਰ ਰਾਏ ਤਾਂ ਕੀ ਗਤ ਮਿਤ ਕਥਨ ਨਾ ਜਾਏ ਆਠ ਪਹਿਰ ਕਰ ਜੋੜ ਧਿਆਉ ਉਨ ਸਾਧਾਂ ਕਾ ਦਰਸ਼ਨ ਪਾਉ ਮੋਹੇ ਗਰੀਬ ਕੋ ਲਿਓ ਰਲਾਏ ਨਾਨਕ ਆਏ ਪਏ ਸ਼ਰਨ ਆਏ ਮੋਹੇ ਗਰੀਬ ਕੋ ਲਿਓ ਰਲਾਏ ਨਾਨਕ ਆਏ ਪਏ ਸ਼ਰਨ ਆਏ
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
4: ਸਾਗਿਤ ਤੁਮ ਹਰ ਜਾਣ ਹੋ ਆਪੇ ਅਮਰੁਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਤੁਕਾ ਸਭ ਸੋਗ ਸੰਤਾਪੇ ਸੁਕਹੋ ਟਲ ਗੁਰ ਸੇਵੀਆ ਅਹਿਨ ਸੁਸਹਿਜ ਸੁਖਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵੈ ਸਿਫਤ ਖਸਾਨੋ ਦੀ ਨੂਰ ਅਰਸੋਂ ਪੁਰਸੋਂ ਝਟੀਆ ਸੋਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਤੀਜਾ ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਇਸ ਬਿਨ ਅਵਰ ਨਾ ਕੋਈ ਰਾਮ ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਇਸ ਬਿਨ ਅਵਰ ਨਾ ਕੋਈ ਰਾਮ ਇਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਥਾਨ ਫਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵ ਮੁਕਤ ਨਾ ਹੋਈ ਨਾਨਕ ਕਾਮਣ ਕੰਤਾ ਭਾਵ ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਥਨ ਬਾਲੜੀ ਹਰ ਵਰ ਪਾਵਹ ਸੋਈ ਰਾਮ ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤੁਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਥਨ ਬਾਲੜੀ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਨ ਸੁਖ ਪਾਏ ਰਾਮ ਮਿਲ ਪ੍ਰੀਤਨ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਹੁਰਮੇਲੀ ਮੇਰਾ ਪ੍ਰਭਾਵ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ ਸੀਧਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
5: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੇ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦ ਕਿਰਪਾ ਨਿਧਾਨ ਜਗਤ ਗੁਰੁ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖੇ

ਵਿਚਾਰ ਬਦਲਦੇ ਨੇ ਉੱਥੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਿਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਿਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਿਯੁਗ ਰਥ ਸੰਤੋਖ ਕਾ ਧਰਮ ਅੱਗੇ ਰੱਖਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸੱਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ ਹੈ। ਸਤਿਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਅਤੇ ਯੁੱਗ ਇੰਝ ਬਦਲਦੇ ਨੇ, ਤੇਤੇ ਰਥ ਜਥੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰੱਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ, ਤਾਕਤ ਚਾਹੀਦੀ ਹੈ, ਸਮਰੱਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ, ਸ਼ਕਤੀ ਚਾਹੁੰਦਾ, ਤਾਕਤ ਚਾਹੁੰਦਾ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭਤਾ ਚਾਹੁੰਦਾ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਕਿ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇ, ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਹੁੰਦੇ ਨੇ। ਦੁਨੀਆ ਦੇ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਵਿੱਚ ਵਰਤਿਆ। ਪ੍ਰਜਾ ਬਾਜ਼ੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੋ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤੋ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਸ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ, ਉਂਝ ਪਾਣੀ ਨਿਵਾਲ ਨੂੰ ਜਾਂਦਾ, ਉਂਝ ਜ਼ਿੰਦਗੀ ਨਿਵਾਲ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੋਈ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਲ ਵਿੱਚ ਜਾਣਾ। ਇਸ ਹਿਸਾਬ ਨਾਲ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਵਿੱਚ ਜਾ ਰਿਹਾ।

نمان دے جا رہے ہیں، چاہے کوئی بھی ہے، ہندو ہے، مسلم ہے، سکھ ہے، عیسائی ہے، کرسچن ہے، یہودی ہے، پارسی ہے، جینی ہے، بودھی ہے، اگر جپ تپ نہیں کر رہا یہ جیون دی دھارا نمان دی طرف جا رہی ہے، یہ اونچائیاں نو نہیں چھو رہا. جپ تپ بھی ایک خاص سیما تک ہوئے، جیسے 100 ڈگری تک تپائیے پانی نو تا بھاپ بنتا ہے، 99 تے بھی بھاپ نہیں بنتا، 90 تے بھی نہیں بنتا، تھلے ہی رہے گا پانی. جپ اتنا ہوئے، جپ اتنا ہوئے، وہ بھی تپش اتنی ہوئے کہ منکھ دی صورت یہ جو نمان نو جاندی ہے اونچائیاں نو چھون لگتا ہے. یہ جیون دی دھارا جو نمان نو جاندی ہے یہ بھاپ بن کے بلندیاں نو چھون لگتا ہے. یہ جب تب تو بنا نہیں ہوئے. جیون دا لکش ست ہوے، دیوی گن ہون تو پراپتی دا سادھن تپ ہوندا ہے. جیون دا لکش پربھتا تے ستا پراپت کرنا ہوے تو پراپتی دا سادھن جت ہوندا ہے. جیون دا لکش دھرم ہوے تو پھر پراپتی دا سادھن صبر تے سنتوکھ ہوندا ہے. کل جگ رتھ اگن کا کوڑ اگے رتھ. زندگی دا لکش ہے ترشنا، اے بھی ملے، او بھی ملے، او بھی ملے، اور جو ملتا جائے اس دے نال ترپتی نہیں، ہور ملے، ہور ملے، پدارت ہور ملن، دھن ہور ملے، سمپدا ہور ملے، یہ ترشنا بن جائے. ترشنا دی پورتی دا سادھن پھر جھوٹ ہے. بنا جھوٹ تو ترشنا دی پورتی نہیں ہوندی. پاپاں باجوں ہووے نہ مویاں ساتھ نہ جائے، بنا جھوٹ تو نہیں ہوتی، بنا کوڑ تو نہیں. زندگی دا لکش ترشنا ہے، پراپتی دا سادھن جھوٹ ہے. اے منک کل جگے، سارے کل جگے نہیں ہے، اے منک کل جگے. جیون دا لکش دیوی گن نے تے پراپتی دا سادھن جپ تپ ہے. اے منک دواپر یوگ دے دیر ہے، اے دواپر دا ہے، اے دواپری ہے. جیون دا لکش شکتی ہے، طاقت ہے، جور ہے. تے پراپتی دا سادھن ست ہے، اے تریتے یوگ دے دیر ہے. زندگی دا لکش تے دھرم ہے، پرماتما ہے. تے پراپتی دا سادھن صبر سنتوک ہے، اے ست جگے. انو کہنن تو خود با منصف شد، اپنا منصف آپ بن، اپنا فیصلہ آپ کر، تو ست جگی ہیں کہ کل جگے ہیں. تریتے یوگ دے جی رہے ہیں کہ دوپر یوگ دے. ہر منک دا اپنا اپنا یوگ ہوتا ہے. کوئی منک ایک یوگ دے سارے نہیں جی دے، یہ بھی میں عرض کر دیں. ہر منک الگ الگ یوگ دے جی رہے ہیں. اور دور کیوں جائیے، عام کہہ دیتا جاندہ ہے یہ تے سد جگی جیو ہے. طرز زندگی نو دیکھ کے کہہ دیتا جاندہ ہے تے میرا ہی کل جگ، کل جگ، کل جگ رتھ اگن کا کوڑ اگے رکھوا. یہ تے من دی تل دے اتے مانسک منڈل دے یوگاں دی تبدیلی ہے. اسے نو گرو نانک نے یوگاں دی تبدیلی من ہے. دوسرا سمے دی دھارا دے یوگاں دی تبدیلی، سمے دے یوگاں دا بدلنا، من دے تل دے تے یوگاں دا بدلنا، تن دے تل دے تے یوگاں دا بدلنا. اے کھیڈ بڑی لمبی، مختصر سنکھیپ وچ میں جتنا اپن سرون کرا سکا کرانے دا یتن کردا پیا. سمے وچ یوگاں دی تبدیلی. آدی منک جنوں بن مانس کہندے سن، بن مانس، مانس منش جو جنگلاں وچ رہندا سی، اجے قبیلیاں دا جنم نہیں ہویا سی، قصبیاں دا جنم نہیں ہویا سی، ریاستاں دا، سٹیٹاں دا جنم نہیں ہویا سی، اجے ملک بھی نہیں سن، ذات پات بھی نہیں سی.
ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਸਿਰਫ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨਮਾਨਸ ਨਗਨ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਹੈ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੀਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜਨ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਹੀ ਘੁੰਮਦੇ ਪਏ। ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਨੇ। ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ। ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਸੀ, ਪੇਟ ਭਰ ਜਾਏ ਸੀ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ। ਨਾ ਉਸਦਾ ਕੋਈ ਨਾਮ ਹੈ, ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ, ਨਾ ਕੋਈ ਉਸਦਾ ਨਾਮ ਹੈ। ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ, ਪ੍ਰਕਿਰਤੀ ਪੂਰਤੀ ਕਰਦੇ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿੱਥੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ,
ਮਾਂ ਪੀਂਦੀ ਏ ਪਾਣੀ ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਏ ਭੋਜਨ ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ। ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭ ਕਾਲ ਦੇ ਬੱਚੇ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਹੈ, ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ। ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁਣ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ। ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦਾਂ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ ਹੈ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ। ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਹੈ ਰਵਿਦਾਸ, ਜੁੱਤੀਆਂ ਗੰਢ ਰਿਹਾ। ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ ਹੈ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਹੈ, ਇਹ ਅੰਸਾ ਅਵਤਾਰ ਹੈ, ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ 10 ਕਲਾ 12 ਕਲਾ ਅਵਤਾਰ ਹੈ, ਔਰ ਇਹ 16 ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸਦੇ ਕੋਲ ਕਿਤਨੀ ਹੈ, ਹੁਨਰ ਇਸਦੇ ਕੋਲ ਕਿਤਨਾ ਹੈ, ਗੁਣ ਇਸਦੇ ਕੋਲ ਕਿਤਨਾ ਹੈ। ਗੁਣ ਕਲਾ, ਇਹ ਕਲਾਕਾਰ ਤਾਂ ਹੈ, ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ? ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ। ਇਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ਰੂਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਦੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ, ਇਹਦੇ 'ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦੇ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ, ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ। ਤੁਹਾਡੇ ਦਿਮਾਗ 'ਚੋਂ ਨਿਕਲੇ ਨੇ, ਤੁਹਾਡੀ ਸੋਚਣੀ 'ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ, ਸਮਝ ਕੇ, ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤਾਂ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ, ਅਤੇ ਫਿਰ ਇਹਦੇ 'ਚ
ਕੁਝ ਹੋਰ ਨਾ ਸਮਝਣਾ ਤੇ ਰਵਿਦਾਸ ਦੇ ਬੋਲਣੇ ਅਤੇ ਕਬੀਰ ਦੇ ਬੋਲਣੇ ਸਾਡੇ ਵਿੱਚ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ। ਸੰਸਾਰ ਦਾ ਭਰਮਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ ਸਹਿਮਤ ਹੋਣ ਵਾਸਤੇ ਅਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਪਰਮਾਤਮਾ 'ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ। ਤਰਕ ਦਾ ਕੀ ਹੈ? ਤਰਕ ਤਾਂ ਸਿੱਧੀ ਪਰਮਾਤਮਾ 'ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ। ਤਰਕ ਤਾਂ ਹੋ ਸਕਦੀ ਹੈ, ਸੂਰਜ 'ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ 'ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤੋ ਅੰਧੇ ਦੇ ਤਲ 'ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤਾਂ ਇਤਨਾ ਹੀ ਕਹਿਣਾ ਪਏਗਾ ਜੇ ਤੈਨੂੰ ਸਮਝ ਨਹੀਂ ਹੈ। ਪਰਮਾਤਮਾ ਤਾਂ ਹੈ, ਤੈਨੂੰ ਸਮਝ ਨਹੀਂ ਹੈ, ਸੂਰਜ ਤਾਂ ਹੈ, ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਮਾਫ, ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਫਿਰ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ, ਤੁਸੀਂ ਆਪਣੇ ਤਲ 'ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ 'ਤੇ ਤੁਸੀਂ ਗਲਤ ਹੋ, ਆਪਣੇ ਤਲ 'ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ। ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ, ਕਿਹੜਾ ਪ੍ਰਤੱਖ ਪ੍ਰਮਾਣ ਦਿਓ। ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏ, ਗੁਸਤਾਖੀ ਮਾਂ। ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ ਹੈ, ਬੰਦ ਬੰਦ ਕੱਟੇ ਨੇ, ਸੋਲੀ 'ਤੇ ਲਟਕਾਇਆ ਹੈ, ਕਤਲ ਕੀਤਾ ਹੈ, ਅਸੀਂ ਨਹੀਂ ਮੰਨਦੇ ਸੂਰਜ ਹੈ। ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤਾਂ ਦਿਖਾਓ, ਪ੍ਰਤੱਖ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖ ਪ੍ਰਮਾਣ ਦੇ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਅਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਅਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਅਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖ ਪ੍ਰਮਾਣ ਦੇ ਰਹੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਹੈ, ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤਾਂ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਮਨ। ਮਹਾਰਾਜ ਕਹਿੰਦੇ ਮਨ ਤਾਂ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਹੈ ਸਤਸੰਗ ਦੇ ਵਿੱਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ, ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ,
ऐसी गल नहीं, पर शर्त है सत्संग विच आवे तां खेड बनेंगे। मैं अक्सर अर्ज करदा हुंदा रूहानी रूप विच सतगुर ने साडे धन गुरु ग्रंथ साहिब जी महाराज, शरीरक रूप विच गुरु ने गुरु पंथ गुरु संगत। मेरे माधव जी सतसंगत मिले सोरे, संगत दे के आना पे, बिन भागा सतसंग न लभे, बिन संगत मैल भरी जे जे। जिथे सारे सच नूं सुनन आए होवन सतसंगी, इन्हां विच बैठ के बड़ी भारी प्रेरणा मिलती है, मन नूं ताकत मिलती है, तकवीयत मिलती है, समझ मिलती है। देही दे रूप विच गुरु ने गुरु पंथ गुरु संगत, आत्मा दे तल ते गुरु ने, प्रकाश दे तल ते गुरु ने, रूहानियत दे गुरु ने, धन गुरु ग्रंथ साहिब जी महाराज। परमात्मा दे अपने भी दो रूप ने, निराकार ते साकार, निर्गुण ते सरगुण। निर्गुण रूप विच ओ आकार तो रहत है, सरगुण रूप विच ओ साकार वाला है। ते जे परमात्मा दे दो रूप ने ते गुरु दे भी दो रूप ने, निर्गुण रूप विच गुरु शब्द है, सरगुण रूप विच गुरु पंथ गुरु संगत। इसे वास्ते ते असीं कह दिंदे आ गुरु रूप संगत, गुरु रूप साध संगत। संगत दे दर्शन गुरु दी देही दे दर्शन ने, सतगुरु दे शब्द नूं सुनना, धन गुरु ग्रंथ साहिब जी महाराज नूं सुनना बड़ी एकाग्रता नाल, ते उस परमात्मा निराकार नूं सुनना है, ये निर्गुण दे दर्शन ने। तो खैर लमकावां ना, शरीर गर्भ दे च है, इहदी कोई लोड़ नहीं। माँ खांदी उहनूं भोजन मिल रहा, माँ पीती उहनूं पानी मिल रहा, माँ दे विचार भी उसनूं मिल रहे, वो आप कुछ भी नहीं कर रहे। सतयुग जो समय विच बतीत होया, पहाड़ां दी कंदरां च रहिंदा सी मनुख, कोई कबीले नहीं, कोई कस्बे नहीं, कोई जात नहीं, कोई पात नहीं, कोई मुल्क नहीं, कोई लड़ाई नहीं, कोई झगड़ा नहीं। दरख्तां दे फल तोड़ लेने खा लेने, जंगली जानवरां दा शिकार कर लेना खा लेना, जिंदगी बड़ी इंज कह लो सुख नाल बतीत हो रही सी। पशु सारे ही सुखी ने, ये सुख गर्भकाल का सुख सी, ये भी मैं अर्ज कर दें। क्यों? गर्भकाल के बच्चे दे उत्ते ना कोई समाज की जिम्मेवारी, ना कोई राजनीति की जिम्मेवारी, ना कोई प्राकृतिक जिम्मेवारी, ना कोई रिजक की जिम्मेवारी, कोई जिम्मेवारी तो है ही नहीं, बिल्कुल स्वतंत्र है, मोक्ष है, मुक्त है। कुछ साइंटिस्ट ऐसा कहन लग पे ने, जीवन भर मनुख गर्भकाल की अवस्था लभदा है, निश्चिंत होना चाहता है, चिंता का बोझ मेरे से ना हो। जी इसकी मंग है, यदा कुछ अनुभव भी तो होना चाहिए कि इस तरह की भी कोई अवस्था है जी निश्चिंत आती है। गर्भकाल की अवस्था निश्चिंत, कोई रिजक की चिंता नहीं, कोई समाज दौड़ों का बोझ नहीं, कोई समाजिक जिम्मेवारियां ने, कोई राजनीतिक जिम्मेवारियां ने, कोई रिजक की तलाश नहीं, स्वतंत्र निश्चिंत है। फिर जीवन भर मनुख निश्चिंत होना चाहता है, कितने होना? इनू अज के मनोविज्ञानक साइंटिस्ट भी कह लग पे ने, मनुख तो गर्भकाल की अवस्था लभ रहे हैं, निश्चिंत हो जाना, बिल्कुल निश्चिंत हो जाना। मां की गोद च है, कुख दे च है सतयुग, फिर जन्म हो गया है। जमदियां सार धरती की गोद विच आंदे हैं, इहदियां कुछ लोड़ां ते बच्चे नूं की चाहिए, ताकत समर्था और फिर मर्यादा। ये मां बाप सिखाते हैं बोलण की मर्यादा, चलण की मर्यादा, उठण बैठण की मर्यादा। ये मनुख सभ्य है, सभ्य तो मुराद इनू चार बंदियां विच बोलण का ढंग है, ये नहीं कि मूँह फट है आई जो मूँह विच गल कह दे। सभ्य ये सारी मर्यादा बच्चे नूं सिखानी पैंदी है। त्रेता युग इंज कह लो प्राइमरी स्कूल से, और इहदे च बच्चे नूं मर्यादा सिखानी सी, तो श्री राम नूं प्राइमरी स्कूल मिलिया, तो मर्यादा पुरुषोत्तम अवतार है। उठना बैठना सिखाना, बोलना सिखाना,
ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ। ਸਮੇਂ ਦੀ ਧਾਰਾ ਦੇ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਦੇ ਇਹ ਅਵਤਾਰ ਬਦਲ ਰਹੇ। ਸਤਯੁਗ ਦੇ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ। ਅਗਰ ਆਉਂਦਾ ਵੀ ਹੈ ਜ਼ਿਕਰ ਤਾਂ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ ਬਿਲਕੁਲ ਮਦਰਾ ਜਿਹਾ 2.5 ਫੁੱਟ ਦਾ ਬਾਵਨ ਅਵਤਾਰ ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ, ਕਿਉਂ ਸਤਯੁਗੀ ਜੀਵ ਨੂੰ ਕੀ ਲੋੜ ਹੈ, ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ। ਪਹਾੜਾਂ ਦੀ ਕੰਦਰਾਂ ਦੇ ਵਿੱਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ

0: ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ, ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ੍ਹ ਦਿੱਤਾ ਗਿਆ, ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ 'ਤੇ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨਿਤ ਮੰਨਣ, ਕਾਨੂੰਨ ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਵਿੱਚ ਵੀ ਪੇਸ਼ ਹੋਏ, ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ ਵਿੱਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ ਵਿੱਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਵਿੱਚ ਹਰੇਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕੇ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰ, ਇਤਨੀ ਤਾਂ ਖੁੱਲਦੇ ਹੋ, ਇਤਨੀ ਆਜ਼ਾਦੀ ਤੇ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਮੇਰੀ ਗਵਾਹਾਂ ਦੇ ਆਸਰੇ 'ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਕਿਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ ਮਰਿਆਦਾ ਨੇ। ਤੋ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਨਿਆਵਾਂ ਬਣ ਗਈਆਂ। ਮਰਿਆਦਾ ਹੈ, ਗੱਲ ਖਤਮ। ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਈ, ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ। ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ, ਕਹਿੰਦਾ ਮਸਕੀਨ ਜੀ, ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਹੈ, ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ। ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਅਤੇ ਖੋਲਦਾ। ਪਰ ਇਹ ਸੀਮਾ 'ਚ ਹੋਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ। ਉਹ ਬੁੱਢਾ ਸਿਆਣਾ ਬੜਾ ਹੁੰਦਾ, ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ ਬਜ਼ੁਰਗ ਦਾ ਸਤਿਕਾਰ ਕਰ। ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵਵਿਦਿਆਲੇ, ਕਦਮ ਕਦਮ ਦਿੱਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦਿੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ। ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ, ਸਿਆਣਪ ਦਾ ਹੰਕਾਰ ਬੜਾ ਹੁੰਦਾ। ਇਹ ਮੈਂ ਅਰਜ਼ ਕਰ ਰਿਹਾ, ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਵਿੱਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਜਿਹੜੇ ਇਸ ਮਾਰਗ ਦੇ ਪਾਉਂਦੇ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ ਕਿ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦਾ। ਬਸ ਇਤਨਾ ਹੀ ਮੈਂ ਕਹਿ ਰਿਹਾ, ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਪੜ੍ਹੇ ਲਿਖੇ ਹਾਂ, ਕਿ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ। ਤੋ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਵਿੱਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ, ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ, ਬੋਲਾ ਮਨੁੱਖ ਅਨਪੜ੍ਹ ਮਨੁੱਖ ਕੀ ਕਰੇਗਾ ਤਰਕ, ਸਿਆਣਾ ਯੁੱਗ ਹੈ। ਤੋ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰ ਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ। ਪਰ ਨਹੀਂ, ਸੰਗੀਤ ਤੇ ਹੈ, ਗੁਰੂ ਘਰ ਦੇ 'ਚ ਵੀ ਮਰਿਆਦਾ 'ਚ, ਢੋਲ ਮਰਦੰਗ ਤੇ ਤਬਲੇ ਤੇ ਵਜਣਗੇ ਮਰਿਆਦਾ ਦੇ 'ਚ, ਗੀਤ ਤੇ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ, ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਇਸ ਗੁਰ ਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖਦੇ ਨੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖਦੇ ਨੇ। ਗੁਰ ਪੁਰਸ਼ੋਤਮ ਅਵਤਾਰ ਤੋਂ ਇਹ ਕੈਸਾ ਹੋ ਸਕਦਾ ਹੈ, ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ, ਸਿੱਖ ਦਾ ਮਤਲਬ ਤੋਂ ਸਿੱਖ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਦਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ, ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ, ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ ਹੈ, ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵੀ, ਜੋ ਗੁਰੂ ਦੇ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ। ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤਾਂ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲ ਦੇਣਾ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲ ਦੇਣਾ, ਇੱਕ ਸਰੀਰ ਦੇ ਤਲ 'ਤੇ ਯੁੱਗ ਬਦਲ ਦੇਣਾ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਅਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ। ਅਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ, ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਾ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੈਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ 97%। ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ, 97% ਬੁੱਢੇ ਪਹੁੰਚਦੇ ਨੇ, ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਹੁੰਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ, ਚਲਾਕ ਚਲਾਕੀਆਂ ਵਰਤਦੇ ਨੇ, ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹਦੀ ਮੈਂ ਅਰਜ਼ ਕਰ, ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ, ਇਹ ਚਲਾਕ ਹੁੰਦੇ ਨੇ। ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾ ਤੱਕ, ਜਵਾਨ ਰਹਿ ਜਾਂਦੇ। ਚਲਾ ਬੁੱਢਾ ਬੜਾ ਚਲਾਕ ਹੁੰਦਾ ਹੈ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਹੈ, ਔਰ ਬੜੀ ਮਿਹਨਤ ਕਰਨੀ ਪਈ। ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ, ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ। ਪਰ ਇਹ ਬੁੱਢੇ ਇਤਨੇ ਚਲਾਕ ਸਨ, ਗੱਲ ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਥਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ 'ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣੇ। ਇੱਥੇ ਹਕੀਕਤ ਹੈ, ਬੁੱਢਾ ਹੀ ਚਲਾਕ ਹੀ ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਵਿੱਚ ਯੁੱਗ ਬਦਲਦੇ ਨੇ, ਮਾਨਸਿਕ ਤਲ 'ਤੇ ਯੁੱਗ ਬਦਲਦੇ ਨੇ, ਸਰੀਰਕ ਤਲ 'ਤੇ ਯੁੱਗ ਬਦਲਦੇ ਨੇ। ਫਿਰ ਇਸਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 100 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ 'ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ
1: ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
0: 4 ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ,
1: ਨਿਹਚੁਲ ਰਾਜ ਸਦਾ ਹਰ ਕੇ ਰਾਮ ਇਸ ਬਿਨ ਅਵਰ ਨਾ ਕੋਈ ਰਾਮ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨਿਹਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ,
1: ਇਸ ਬਿਨ ਅਵਰ ਨਾ ਕੋਈ ਸਦਾ ਸਾਚ ਸੋਈ ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
1: ਤਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ,
1: ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰਨਾ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
1: ਨਾਨਕ ਕੰਮ ਨੂੰ ਕੰਤਾ ਕਰਾਵੇ ਮਨ ਮਾਨਿਆ ਸੁਖ ਹੋਈ।
0: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
1: ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵਹਿ ਸੋਈਰਾ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ, ਸੰਸਾਰ ਬਾਰੇ ਤੇ ਬੜਾ ਸਿਆਣਾ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ। ਨਿਰੰਕਾਰ ਬਾਰੇ ਬਿਲਕੁਲ ਇਆਣਾ, ਬਹੁਤ ਇਆਣਾ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ, ਇਹ ਜੀਵ ਇਸਤਰੀ ਹੈ, ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
1: ਸਦਾ ਹੋਵਹਿ ਸੁਹਾਗਣੀ ਫਿਰ ਮੈਲਾ ਵੇਸ਼ ਨਾ ਹੋਈ ਰਾ।
0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ 'ਚ ਕਿਧਰੇ ਕਿਧਰੇ ਹੁਣ ਵੀ ਪਿੰਡਾਂ 'ਚ ਉਹਨਾਂ ਨੂੰ ਸਾਫ਼ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
1: ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈ ਹੈ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
1: ਕਰਨੀ ਕਾਰਕ ਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰ ਜੋ ਹੈ ਜੋੜ ਲੈਂਦਾ ਅਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
1: ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
1: ਨਾਨਕ ਕੰਮ ਨੂੰ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
0: ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਵਿੱਚ ਇਸਦਾ ਵਾਸਾ ਹੋ ਜਾਏਗਾ, ਉਸ ਵਿੱਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਅਤੇ ਗੁਣੀ ਨਿਧਾਨ ਹੈ। ਹਾਂਜੀ,
1: ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ, ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
1: ਹਰ ਕਰ ਅੰਗ ਰੱਤੀ ਹੈ ਕੰਮ ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁੱਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਤੋਂ ਸੁੱਖ ਦੇ ਜੀਵਦਾ। ਹਾਂਜੀ,
1: ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ, ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ, ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੀ ਮਹਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ ਪਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾ ਧਨ ਵਾਲੀ ਗੁਰਮੇਲੀ ਮੀਰਾ ਪ੍ਰਵਿਆਤ ਮਲਾਈ ਰਾਮ। ਸਾ ਧਨ ਵਾਲੀ ਗੁਰਮੇਲੀ ਮੀਰਾ ਪ੍ਰਵਿਆਤ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵ ਰਹੇ ਆਸਮ ਥਾਈ ਰਾ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਵਿੱਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਪ੍ਰਭ ਰਵ ਰਹੇ ਆਸਮ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਵਿੱਚ ਰਵੇ ਹੈ, ਵਿਆਪਕ ਹੈ, ਉਹ ਇਸ ਘੜ ਵਿੱਚ ਪ੍ਰਗਟ ਹੋ ਗਿਆ, ਇਸ ਜੀਵਨ ਵਿੱਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ।
1: ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮੁਖ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਗ ਜੋੜੀ, ਕੋਈ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਆਖ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰੂ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ ਕਿ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਕਿਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਫੁੱਲ ਚੁੱਕ ਦੀ ਸ਼ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
2: ਫਤਿਹ। ਥੈਂਕ ਯੂ ਫੋਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM. Broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿ ਪਾਸੋਂ ਰੁੱਤ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬੂ ਹੋਤ ਜੋ ਸੰਗ ਸਹਾਈ ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਸਹਿ ਨਾਨਕ ਅਬ ਨਾਹੀ ਅਨਕ ਗਤ ਬਿਨ ਹਰ ਕੀ ਸਰਨਾਈ।

ਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲਕ ਤੇਰੇ ਅੰਧਿਆਰੇ ਮਹਿਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਵਾਨ ਖੁਦਾਏ ਦਿਨ ਸੁਰੈਣ ਜੇ ਤੁਧ ਅਰਾਦੇ ਸੋ ਕਿਉਂ ਦੋ ਜਿਤ ਜਾਏ।

ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੁੱਟ ਕੁੱਟ ਜੀ ਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਬੁਲੰਨ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਦਲੈ ਪਾਰ ਉਠਾਇਆ ਗੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚਾਕਰੀਆ ਚੰਗਿਆਈਆਂ ਅਵਰ ਸਿਆਣਪ ਚਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੈ ਜਿਤ ਸੂਹੀ ਮਹਿਲਾ ਪਹਿਲਾ ਜਪ ਤਪ ਕਾ ਬੰਦ ਦੇੜਲਾ ਜਿਤ ਲੰਘੈ ਵਹੇਲਾ ਨਾ ਸਰਵਰ ਨਾ ਉਚਲੈ ਐਸਾ ਪੰਥ ਸੁਹੇਲਾ ਤੇਰਾ ਇੱਕ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਭ ਰੰਗ ਟੋਲਾ ਰਹਾ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ ਮੇਲੇ ਦਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸਾਚਾ ਸੋਈ ਹਉ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਤਹਿ ਸਹੇਲਿਓ ਸੋ ਖਰਾ ਪਿਆਰਾ ਹਮ ਸਹਿ ਤੇਰੀਆਂ ਦਾਸੀਆਂ ਸਾਚਾ ਕਸਮ ਹਮਾਰਾ ਸੂਹੀ ਮਹਿਲਾ ਪਹਿਲਾ ਜਿਨ ਕੋ ਪਾਂਡੈ ਪਾਓ ਤਿਨਾ ਸਵਾਰ ਸੀ ਸੁਖੀ ਕਰੈ ਪਸਾਓ ਦੁਖ ਵਿਸਾਰ ਸੀ ਸਹਿਸਾ ਮੂਲੇ ਨਾਹੀਂ ਸਰ ਪਰਤਾਰ ਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਜੀਖਿਆ ਚਾਲੈ ਸਤਿਗੁਰ ਪਾਏ ਪਵੈ ਨਾ ਸੀਖਿਆ ਜਾਂ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ ਦਰ ਦਰਵਾਣੀ ਨਾਹੀਂ ਮੂਲੇ ਪੁੱਛ ਤਿਸ ਛੁੱਟੈ ਤਾਂ ਕੈ ਬੋਲ ਸਾਹਿਬ ਨਗਰ ਜਿਸ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ख्याल करियो रात भी अर्ज कीती महीनियां दे नाल रुत्तां बदलदियां रात दे शब्द विच ब्रह्मंड दा रुत्तां दा सारा कंसेप्ट बेसिक रूप विच अर्ज कीता जो बारह माह तो उचारे हुए पहले शब्द विच बेसिकली ये है मुद्रा रूप ये है कि संसार अग्नि रूप है तपत है निरंकार शीतल है संसार प्रकृति अग के दुआले है धरती सूरज के दुआले घूम रही है चंद ते तारे उसे दिया परिक्रमा कर रहे ने उसके को रोशनी दे रहे ने प्रकृति का संसार का केंद्र रूप अग्नि है पदार्थ का केंद्र रूप अग्नि है रब का परमार्थ का रूप शीतलता है ते बेसिक रूप विच एक मसला खड़ा होया कि तू शीतलता चाहना है या तपत चाहना है और एक ख्याल करो इन दे विच्चों एक सवाल खड़ा हो जाएगा ये परमार्थ चाहना है पदार्थ छड़ने पहनेंगे लो अगला रूप रात दे पहले शब्द विच्चों कईया वीरां दे हो सकदा मन विच सवाल खड़ा होया भी हो गुरु बेसिक रूप दस के जो परिवर्तन गुरु ने आउंदा है अगे वो चोरी पाउंदा है सवाल खड़ा हो जाएगा कि परमार्थ लई पदार्थ छड़ना पड़ेगा निरंकार दे नेड़े होण लई संसार त्यागना पड़ेगा ये तो संसार विच हो ही गया उनके बेसक रूप नू पछाण दिया जिन्ना कोल परिवर्तन की बदलाव की चेंज की कोई शक्ति नहीं थी उन्होंने इन्हां ही दो रूपों विचों चोण कर ली कुछ लोग ओ सन जिन्ना ये जग मिठा अगला किन जिठा आख के इस संसार की अग नू सहन करके उनके विच तड़पदियां तड़पदियां सारा जीवन बिता लिया ते परमार्थ त्याग दिता ते कुछ ओ लोग सन जिन्होंने संसार त्याग दिता पदार्थ त्याग दिते दुनिया आतिश समझ के त्याग दिती जंगल बियाबाना विच घर बार परिवार कारोबार संसार त्याग के केवल परमार्थ दे भागी होने का दावा बना बैठे क्योंकि बेसक रूप दो ही सन उन्हां कोल होर कोई च्वाइस नहीं सी उन्होंने चोन कर ली गुरु हैरान होए वह कहने लगे बेसक रुपां मुढ़ले रूप विच दो ने पर संपूर्ण रूप विच छे रुपां ने आखिर उन्होंने तब्दीली कि आऊंगी शास्त्र मुताबक छे रुपां ने उन्होंने चार रूप जड़े ने रुपां दे वो तो बिल्कुल स्पष्ट ने वो चार रुपां ने गर्मी सर्दी बरखा रुत ते बसंत रुत ये मुढ़ले रूप की चार रुपां ने हुण बेसक केवल दो रूप ने रुत्तां दे गर्मी ते सर्दी तपत ते शीतलता संसार ते निरंकार हुण बेसक रूप विचों जिन्हां कोल कोई च्वाइस नहीं सी जिन्हां विच परिवर्तनशील की कोई ताकत भी नहीं सी उन्हां ने दो रुत्तां विचों चुन लई किसे ने सर्दी किसे ने गर्मी किसे ने परमार्थ किसे ने पदार्थ किसे ने संसार किसे ने निरंकार क्यों वंडिया गया दुनिया का रुख
1: ਗੁਰੂ ਕਹਿਣ ਲੱਗੇ ਹੋ ਭਲਿਆ,
0: ਜੇ ਕੇਵਲ ਸਰਦੀ ਤੇ ਗਰਮੀ ਦਾ ਪ੍ਰਭਾਵ ਜਿਹੜਾ ਇਹੋ ਹੀ ਰੁੱਤ ਦਾ ਪ੍ਰਤੀਕ ਹੈ ਤਾਂ ਫਿਰ ਆ ਮੈਂ ਤੇਰੇ ਕੋਲ ਪੁੱਛਣਾ ਚਾਹੁੰਦਾ, ਤੈਨੂੰ ਸਾਰੀਆਂ ਰੁੱਤਾਂ ਵਿੱਚੋਂ ਕਿਹੜੀ ਰੁੱਤ ਚੰਗੀ ਲੱਗਦੀ ਹੈ? ਮੈਂ ਉਹ ਚੇਂਜ ਕਰ ਦੇਣਾ। ਲਓ ਆ ਹੈ ਗੁਰੂ ਦੀ ਕਿਰਪਾ, ਇਸੇ ਦਾ ਨਾਂ ਜੇ ਬਾਰਾਂ ਮਾਹ ਦਾ ਆਰੰਭ, ਜੀਵਨ ਦਾ ਬਾਰਾਂ ਮਾਹ। ਕਹਿਣ ਲੱਗੇ ਜਿਹੜੀ ਰੁੱਤ ਤੈਨੂੰ ਜ਼ਿਆਦਾ ਮੁਆਫਕ ਹੈ, ਜਿਹੜੀ ਰੁੱਤ ਤੈਨੂੰ ਜ਼ਿਆਦਾ ਖੂਬਸੂਰਤ ਲੱਗਦੀ ਹੈ, ਜੇ ਕੇਵਲ ਸਰਦੀ ਗਰਮੀ ਦੇ ਪ੍ਰਭਾਵ ਨਾਲ ਹੀ ਰੁੱਤਾਂ ਬਦਲਦੀਆਂ ਨੇ ਤੇ ਰੁੱਤਾਂ ਪ੍ਰਤੀਕ ਬਣਦੀਆਂ ਨੇ ਤਾਂ ਮੈਂ ਦੱਸ, ਮੈਂ ਉਹ ਰੁੱਤ ਬਦਲ ਦੇਣਾ। ਹੁਣ ਮਸਲਾ ਆਇਆ ਕਿ ਸਾਰੀਆਂ ਰੁੱਤਾਂ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਰੁੱਤ ਕਿਹੜੀ? ਅੱਤ ਸਰਦੀ ਵੀ ਮਨੁੱਖ ਲਈ ਪਰੇਸ਼ਾਨੀ ਹੋ ਜਾਂਦੀ ਹੈ ਤੇ ਅੱਤ ਗਰਮੀ ਵੀ ਮਨੁੱਖ ਲਈ ਪਰੇਸ਼ਾਨੀ ਹੋ ਜਾਂਦੀ ਹੈ। ਵਰਖਾ ਰੁੱਤ ਵੀ ਇੱਕ ਉਹ ਰੁੱਤ ਹੈ, ਕਿਉਂਕਿ ਗੁਰੂ ਨੇ ਬਾਣੀ ਅੰਦਰ ਵੀ ਅਗਲਿਆਂ ਬਾਰਾਂਵਾਂ ਦੇ ਅਗਲੇ ਸ਼ਬਦਾਂ ਵਿੱਚ ਆ ਜਾਏਗਾ ਕਿ ਅੱਤ ਸਰਦੀ ਤੋਂ ਵੀ ਕੀ ਪਰੇਸ਼ਾਨੀ ਹੈ, ਅੱਤ ਗਰਮੀ ਤੋਂ ਵੀ ਕੀ ਪਰੇਸ਼ਾਨੀ ਹੈ। ਤੇ ਵਰਖਾ ਦੀ ਰੁੱਤ ਜਿਹੜੀ ਬਰਸਾਤ ਦੀ ਰੁੱਤ ਹੈ, ਬੇਸ਼ੱਕ ਉਹ ਹਰਿਆਵਲ ਲਿਆਉਣ ਦੀ ਪ੍ਰਤੀਕ ਹੈ ਪਰ ਉਹਦੇ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ। ਉਹਦਾ ਜ਼ਿਕਰ ਵੀ ਬਾਣੀ ਅੰਦਰ ਸੱਜੂ ਨੇ ਕੀਤਾ, ਜਿਉਂ ਜਿਉਂ ਅਗਲੇ ਮਹੀਨੇ ਆਉਣਗੇ ਤਿਉਂ ਤਿਉਂ ਸੰਬੰਧਿਤ ਅਰਜ਼ ਕਰਦਾ ਚਲਾ ਜਾਵਾਂਗਾ। ਕਹਿਣ ਲੱਗੇ ਇੱਕ ਬਸੰਤ ਰੁੱਤ ਐਸੀ ਹੈ ਜਿਹੜੀ ਰੁੱਤ ਤੇ ਮਨੁੱਖ ਨੂੰ ਕੋਈ ਸ਼ਿਕਵਾ ਨਹੀਂ, ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਰੁੱਤ ਹੈ। ਕਿਉਂ ਹੈ? ਕਿਉਂਕਿ ਇਹਦੇ ਵਿੱਚ ਗਰਮੀ ਤੇ ਸਰਦੀ ਦੋਹਾਂ ਨੂੰ ਮੇਲ ਦਿੱਤਾ ਗਿਆ, ਅੱਤ ਗਰਮੀ ਵੀ ਨਹੀਂ ਅੱਤ ਸਰਦੀ ਵੀ ਨਹੀਂ। ਅੱਜ ਜਿਹੜੀ ਰੁੱਤ ਤੁਸੀਂ ਮੰਨਦੇ ਹੋ ਨਾ, ਇਹਨੂੰ ਬਸੰਤ ਰੁੱਤ ਆਖਦੇ ਨੇ। ਬਸੰਤ ਵਿੱਚ ਗਰਮੀ ਵੀ ਨਹੀਂ ਹੁੰਦੀ, ਸਰਦੀ ਵੀ ਨਹੀਂ, ਗਰਮੀ ਵੀ ਪਰੇਸ਼ਾਨ ਨਹੀਂ ਕਰਦੀ, ਸਰਦੀ ਵੀ ਮਨੁੱਖ ਨੂੰ ਠਾਰਦੀ ਨਹੀਂ, ਚੁੱਭਦੀ ਨਹੀਂ। ਉਹਦੇ ਵਿੱਚ ਗਰਮੀ ਤੇ ਸਰਦੀ ਦੋਹਾਂ ਦਾ ਸੁਮੇਲ ਹੈ। ਇਹੋ ਕਾਰਨ ਹੈ ਜਿੱਥੇ ਗਰਮੀ ਤੇ ਸਰਦੀ ਦੋਹਾਂ ਦਾ ਸੁਮੇਲ ਹੋਵੇ ਉੱਥੇ ਹੀ ਜ਼ਿਆਦਾ ਫੁੱਲ ਪੈਦਾ ਹੁੰਦੇ ਨੇ, ਉੱਥੇ ਹੀ ਜ਼ਿਆਦਾ ਹਰਿਆਵਲ ਪੈਦਾ ਹੁੰਦੀ ਹੈ, ਉੱਥੇ ਹੀ ਜ਼ਿਆਦਾ ਬਨਸਪਤੀ ਪੈਦਾ ਹੁੰਦੀ। ਸਭ ਤੋਂ ਖੂਬਸੂਰਤ ਰੁੱਤ ਹੈ ਬਸੰਤ ਦੀ, ਇਹਦੇ ਵਿੱਚ ਗਰਮੀ ਤੇ ਸਰਦੀ ਦਾ ਸੁਮੇਲ। ਇੰਨੀ ਪਿਆਰੀ ਰੁੱਤ ਹੈ ਕਿ ਇਸ ਰੁੱਤ ਨੂੰ ਮੇਰੇ ਗੁਰੂ ਨੇ ਰੱਬ ਆਖ ਦਿੱਤਾ। ਕਹਿਣ ਲੱਗੀ

ਨੇ ਬਸੰਤ ਦੀ ਭਲੀ ਰੁੱਤ ਚੇਤ ਵਿੱਚ ਆਉਣੀ ਹੈ, ਇਸ ਲਈ ਮੈਂ ਚੇਤ ਦਾ ਮਹੀਨਾ ਚੰਨ ਤੇਰੇ ਵਿੱਚ ਹਰਿਆਵਲ ਆਉਂਦੀ ਹੈ, ਤੇਰੇ ਵਿੱਚ ਫੁੱਲ ਖਿੜਦੇ ਨੇ, ਕਿਉਂਕਿ ਤੇਰੇ ਕੋਲ ਇੱਕ ਸ਼ਕਤੀ ਹੈ, ਤੂੰ ਅੱਗ ਦੇ ਨਾਲ ਸ਼ੀਤਲਤਾ ਨੂੰ ਸੰਗਮ ਦੇ ਦਿੱਤਾ। ਲਓ ਇੱਥੇ ਰੁਕਣਾ ਚਾਹੀਦਾ, ਤੂੰ ਅੱਗ ਦੇ ਨਾਲ ਤਪਤ ਦੇ ਨਾਲ ਸ਼ੀਤਲਤਾ ਨੂੰ ਸੰਬੰਧ ਜੋੜ ਦਿੱਤਾ। ਉਸ ਸੰਬੰਧ ਨੇ ਬਸੰਤ ਰੁੱਤ ਆਉਂਦੀ ਰੁੱਤ ਚੇਤ ਦਾ ਮਹੀਨਾ ਲੈ ਆਉਂਦਾ। ਖਿਆਲ ਕਰਿਓ ਗੁਰੂ ਨਾਨਕ ਪਾਤਸ਼ਾਹ ਜੀ ਵਾਲਾ ਬਾਰਾਂਮਾਂਹ ਵੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਵਾਲਾ ਬਾਰਾਂਮਾਂਹ ਵੀ ਦੋਨੋਂ ਹੀ ਚੇਤ ਤੋਂ ਸ਼ੁਰੂ ਹੁੰਦੇ। ਇੱਕ ਗੱਲ ਵੀ ਸਮਝੋ, ਦੋਨੋਂ ਹੀ ਬਾਰਾਂਮਾਂਹ ਚੇਤ ਤੋਂ ਸ਼ੁਰੂ ਹੁੰਦੇ। ਔਰ ਕਹਿੰਦੀ ਅਸੀਂ ਗੱਲ, ਚੇਤ ਜਿਹੜਾ ਮਹੀਨਾ ਹੈ ਉਹ ਬਾਰਾਂ ਮਹੀਨਿਆਂ ਵਿੱਚੋਂ ਜਿਹੜੀ ਬਸੰਤ ਦੀ ਰੁੱਤ ਦਾ ਹੈ ਨਾ, ਉਹ ਅਗਲਾ ਮਹੀਨਾ ਪਹਿਲਾਂ ਨਹੀਂ। ਅਗਨ ਚੇਤ ਦੋਨੋਂ ਹੀ ਬਸੰਤ ਦੇ ਪ੍ਰਤੀਕ ਨੇ, ਚੇਤ ਅਗਲਾ ਮਹੀਨਾ ਪਹਿਲਾਂ ਨਹੀਂ, ਤੇ ਦੋਨੋਂ ਬਾਰਾਂ ਮਾਹ ਚੇਤ ਤੋਂ ਸ਼ੁਰੂ ਹੁੰਦੇ। ਇਸ ਦੀ ਭਾਵਨਾ ਵੀ ਸਮਝ ਲਈ, ਸੰਸਾਰ ਅੱਗ ਦਾ ਪ੍ਰਤੀਕ ਹੈ, ਨਿਰੰਕਾਰ ਸ਼ੀਤਲਤਾ ਦਾ ਪ੍ਰਤੀਕ ਹੈ। ਇੱਕ ਥਾਵੇਂ ਨਹੀਂ, ਗੁਰੂ ਨੇ ਬਾਣੀ ਅੰਦਰ ਅਨੇਕਾਂ ਥਾਵੇਂ ਇਸ ਸੰਸਾਰ ਨੂੰ ਅੱਗ ਦਾ, ਅਗਨੀ ਦਾ ਪ੍ਰਤੀਕ ਆਖਿਆ। ਅਗਨ ਸਾਗਰ ਬੁਧਿਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾ ਹੈ। ਸੰਸਾਰ ਤਪਤ ਦਾ ਪ੍ਰਤੀਕ, ਇੰਨੀ ਤਪਤ ਦਾ ਪ੍ਰਤੀਕ। ਕਹਿਣ ਲੱਗੇ, ਹੇ ਜੀਵ, ਮੈਂ ਤੇਰਾ ਜੀਵਨ ਦਾ, ਤੇਰੀ ਜ਼ਿੰਦਗੀ ਦਾ ਬਾਰਾਂ ਮਾਹ ਇਹਦੇ ਵਿੱਚ ਚਿਤਰਨਾ ਚਾਹੁੰਦਾ, ਤੇ ਉਹ ਬਾਰਾਂ ਮਾਹ ਦਾ ਆਰੰਭ ਚੇਤ ਤੋਂ ਇਸ ਲਈ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਮੈਂ ਦੇਖ ਰਿਹਾ, ਜਦੋਂ ਤੂੰ ਇਸ ਸੰਸਾਰ ਵਿੱਚ ਕਦਮ ਰੱਖਣ ਦੀ ਸੋਚੀ, ਜਦੋਂ ਤੂੰ ਸੰਸਾਰ ਵਿੱਚ ਪਹਿਲਾ ਕਦਮ ਰੱਖਿਆ, ਕਿਉਂਕਿ ਸੰਸਾਰ ਸੀ ਅੱਗ, ਸੰਸਾਰ ਸੀ ਤਪਤ, ਜਦੋਂ ਤੂੰ ਪਹਿਲਾ ਕਦਮ ਰੱਖਿਆ ਅੱਗ ਵਿੱਚ ਹੀ ਟਿਕਿਆ। ਉਹ ਅੱਗ ਕੀ ਸੀ? ਮਾਤਾ ਦੇ ਗਰਭ ਦੀ ਜਠਰਾ ਅਗਨੀ। ਲਓ ਅਗਨ ਨਾਲ ਸੰਬੰਧ ਨਹੀਂ ਜੁੜਦਾ। ਕਹਿਣ ਲੱਗੇ, ਹੇ ਜੀਵ, ਮੈਂ ਤੇਰੇ ਜ਼ਿੰਦਗੀ ਦੇ ਬਾਰਾਂ ਮਾਹ ਚੇਤ ਕਿਉਂ ਕਿਉਂ ਸ਼ੁਰੂ ਕੀਤੇ? ਤੂੰ ਕਿ ਸੰਸਾਰ ਸੀ ਅੱਗ, ਦੁਨੀਆ ਸੀ ਤਪਤ, ਆਤਿਸ਼ ਦੁਨੀਆ, ਤੇ ਜਦੋਂ ਤੂੰ ਦੁਨੀਆ ਵਿੱਚ ਆਉਣ ਲਈ ਪਹਿਲਾ ਕਦਮ ਰੱਖਿਆ, ਉਸ ਕਦਮ ਤੇ ਹੀ ਤੇਰੀ ਧੋਹੀ ਅੱਗ ਪਈ, ਉਹ ਕਦਮ ਤੇਰਾ ਤਪਤ ਵਿੱਚ ਟਿਕਿਆ। ਉਹ ਤਪਤ, ਉਹ ਅਗਨੀ ਕੀ ਸੀ? ਮਾਤਾ ਦੀ ਜਠਰਾ ਅਗਨੀ। ਮਿਹਰਬਾਨੀ ਚੱਕਿਆ, ਜਦੋਂ ਜਠਰਾ ਅਗਨ ਵਿੱਚ ਕਦਮ ਰੱਖਿਆ, ਤੂੰ ਜਲ ਜਾਂਦਾ, ਤੂੰ ਜਲ ਜਾਂਦਾ, ਤੇਰੇ ਚ ਤਰਸ ਆਇਆ, ਸ਼ੀਤਲਤਾ ਦੇ ਨਾਲ ਲੋੜ ਪ੍ਰਤੀਤ ਹੋਈ, ਕਿਉਂਕਿ ਜੇ ਅੱਗ ਨਾਲ ਸ਼ੀਤਲਤਾ ਨਾ ਜੁੜਦੀ, ਬਸੰਤ ਰੁੱਤ ਨਾ ਬਣਦੀ। ਕਹਿਣ ਲੱਗੇ, ਜਦੋਂ ਤੂੰ ਜਠਰਾ ਅਗਨ ਵਿੱਚ, ਮਾਤਾ ਦੀ ਪਹਿਲੀ ਅਗਨ ਵਿੱਚ ਕਦਮ ਰੱਖਿਆ ਸੰਸਾਰ ਵਿੱਚ ਆਉਣ ਲਈ, ਉਦੋਂ ਦੇ ਸੇਕ ਤੋਂ ਤੈਨੂੰ ਬਚਾਉਣ ਲਈ ਪ੍ਰਭੂ ਸਿਮਰਨ ਦੀ ਸ਼ੀਤਲਤਾ ਨਾਲ ਮਿਲ ਗਈ। ਲਓ, ਤੇਰੇ ਜੀਵਨ ਦਾ ਪਹਿਲਾ ਚੇਤ ਬਣ ਗਿਆ, ਬਸੰਤ ਸ਼ੁਰੂ ਹੋ ਗਈ। ਇਹ ਬਾਰਾਂਮਾਹ ਸ਼ੁਰੂ ਹੁੰਦਾ, ਸਰਦੂ ਕਹਿੰਦੇ ਨੇ।

ਚੇਤਕੀ ਮੈਂ ਬਣਦਾ ਜੇ ਸਿਮਰਨ ਨਾ ਹੁੰਦਾ ਮਾਤ ਕਰਨ ਦੀ ਅਗਨੀ ਚਲਾ ਦਿੰਦੀ ਕਿਉਂਕਿ ਸੰਸਾਰ ਵਿੱਚ ਆ ਰਿਹਾ ਸੀ ਪਹਿਲਾ ਕਦਮ ਹੀ ਅੱਗ ਵਿੱਚ ਟਿਕਿਆ ਸੀ ਸੰਸਾਰ ਅੱਗੇ ਹੁਣ ਦੇਸਕ ਰੂਪ ਹੁੰਦਾ ਉਵੇਂ ਅੱਗ ਦਾ ਤਪਤ ਦਾ ਤੇ ਸ਼ੀਤਲਤਾ ਦਾ ਲੇਕਿਨ ਗੁਰੂ ਜਿਹੜਾ ਜੀਵਨ ਦਾ ਬਾਰਾਮਾ ਦੇ ਰਿਹਾ ਹੈ ਨਾ ਉਹਦੀ ਖੂਬਸੂਰਤੀ ਕਿਆ ਬਿਆਨ ਕਰਦਾ ਹੈ ਕਹਿਣ ਲੱਗਾ ਜਦੋਂ ਤੂੰ ਸੰਸਾਰ ਅੰਦਰ ਜੀਵਨ ਧਾਰਨ ਕਰਨ ਲਈ ਜਨਮ ਲੈਣ ਦੀ ਪਹਿਲਾ ਕਦਮ ਰੱਖਿਆ ਉਹ ਤੇਰਾ ਅੱਗ ਵਿੱਚ ਟਿਕਿਆ ਅਗਨ ਚਲਾ ਦਿੱਤੀ ਤੇਰੇ ਤੇ ਤਰਸ ਹੋਇਆ ਹਾਂ ਅਗਨ ਛੱਡਣੀ ਵੀ ਨਹੀਂ ਹੁਣ ਤੱਕ ਨਹੀਂ ਜੈਸੀ ਅਗਨ ਉਤਰ ਪਏ ਤੈਸੀ ਬਾਹਰ ਮਾਇਆ ਕਹਿਣ ਲੱਗੇ ਹੁਣ ਕਿਸ ਸੰਸਾਰ ਤਿਆਗ ਦਿਆ ਰਾਤ ਵਾਲੀ ਗੱਲ ਦਾ ਕੁਸ਼ਚਨ ਖੜਾ ਜਿਹਾ ਰਾਈ ਹੋਇਆ ਕੀ ਪਦਾਰਥ ਛੱਡਦੇ ਆ ਤਾਂ ਪਰਮਾਰਥ ਮਿਲੇ ਗੁਰਮਤਿ ਇਹ ਗੱਲ ਨਹੀਂ ਕਹਿੰਦੀ ਕੀ ਸੰਸਾਰ ਤਿਆਗਦੇ ਆ ਤਾਂ ਨਿਰੰਕਾਰ ਮਿਲੇ ਗੁਰਮਤਿ ਇਹ ਗੱਲ ਨਹੀਂ ਕਹਿੰਦੀ ਕੀ ਸੰਸਾਰ ਨੂੰ ਅਗਨ ਸਮਝ ਕੇ ਇਹਨੂੰ ਛੱਡਦੇ ਆ ਕੇਵਲ ਸ਼ੀਤਲਤਾ ਵੱਲ ਵਧਾ ਗੁਰੂ ਕਹਿੰਦੇ ਨਹੀਂ ਮੈਂ ਕਹਿੰਦਾ ਤੂੰ ਇਸ ਸੰਸਾਰ ਦੀ ਅਗਨ ਦੇ ਅੰਦਰ ਰਹਿੰਦਿਆਂ ਹੋਇਆ ਬਸੰਤ ਪੈਦਾ ਕਰ ਰਹੀ ਤੇਰਾ ਸੰਸਾਰ ਤੇ ਨਿਰੰਕਾਰ ਮੈਂ ਇਕੱਠਾ ਕਰਨਾ ਚਾਹੁੰਦਾ ਕਹਿਣ ਲੱਗੀ

ਜੇ ਤੂੰ ਮਾਤ ਗਰਭ ਦੀ ਅਗਨ ਵਿੱਚ ਕਦਮ ਰੱਖਿਆ ਤੂੰ ਮੇਲਾ ਉੱਥੇ ਬਸੰਤ ਬਣਾ ਦਿੱਤਾ। ਮਾਇਆ ਮੈਂ ਜਿਸ ਰੱਖੇ ਉਦਾਸ ਤੂੰ ਮੇਰਾ ਉੱਥੇ ਬਸੰਤ ਬਣਾ ਦਿੱਤਾ। ਸਿਮਰਨ ਨਾਲ ਦੇਖੀ ਤੇ ਜੇ ਮੇਰੇ ਜੀਵਨ ਦਾ ਮੁੱਢਲਾ ਤਪਤ ਦਾ ਸਮਾਂ ਤੂੰ ਬਸੰਤ ਵਿੱਚ ਬਦਲ ਸਕਣਾ ਹੈ ਤੇ ਜਦੋਂ ਮੈਂ ਸੰਸਾਰ ਵਿੱਚ ਹੁਣ ਆ ਗਿਆ ਤਪਤ ਤੇ ਮੇਰੀ ਚਾਰਤ ਫਿਰੇ ਆਉਣ ਵਾਲੇ ਮਹੀਨੇ ਕਿਵੇਂ ਸ਼ੁਰੂ ਹੋ ਗਏ ਤੇ ਮੈਂ ਚਾਹੁੰਦਾ ਕਿ ਮੇਰਾ ਸਾਰਾ ਜੀਵਨ ਹੀ ਬਸੰਤ ਬਣ ਜਾਏ ਤਪਤ ਵਿੱਚ ਰਹਾਂ ਕਿਉਂਕਿ ਤਪਤ ਤੇ ਸ਼ੀਤਲਤਾ ਦਾ ਸੁਮੇਲ ਹੀ ਬਸੰਤ ਹੈ। ਐਵੇਂ ਨੀ ਗੁਰੂ ਨੇ ਵਾਰ ਵਾਰ ਇਹ ਗੱਲ ਆਖ ਦਿੱਤੀ ਕਹਿਣ ਲੱਗੇ ਕਹੇ ਨਾਨਕ ਗੁਰਪ੍ਰਸਾਦੀ ਜਿੰਨੇ ਲਿਵ ਲਾਗੀ ਤਿੰਨਾ ਵਿੱਚੇ ਮਾਇਆ ਪਾਇਆ। ਮਾਇਆ ਕੀ ਅਗਨ? ਮਾਇਆ ਅਗਨ ਸਭ ਇੱਕੋ ਜਿਹੀ ਤੇ ਜਿਹਨੂੰ ਪਾਉਣਾ ਹੈ ਉਹ ਸੀਤਲਤਾ ਹੈ। ਹੁਣ ਅੱਗ ਦੇ ਵਿੱਚ ਬੈਠੇ ਹੋਇਆ ਮਾਇਆ ਮੈਂ ਜਿਸ ਰੱਖੇ ਉਦਾਸ ਜਿੰਨਾ ਲਿਵ ਲਾਗੀ ਤਿੰਨਾ ਵਿੱਚੇ ਮਾਇਆ ਪਾਇਆ। ਬਸੰਤ ਰੁੱਤ ਇੱਕ ਐਸੀ ਹੈ ਜਿਹੜੀ ਅਗਨ ਨੂੰ ਛੁਡਾਉਂਦੀ ਨਹੀਂ ਅਗਨ ਦੇ ਪ੍ਰਭਾਵ ਨੂੰ ਬਦਲਦੀ। ਕਹਿਣ ਲੱਗੇ ਪ੍ਰਭੂ ਸਿਮਰਨ ਇੱਕ ਐਸਾ ਹੈ ਜਿਹੜਾ ਤੇਰੇ ਕੋਲੋਂ ਪਦਾਰਥ ਛੁਡਾਉਂਦਾ ਨਹੀਂ ਪਦਾਰਥਾਂ ਦਾ ਪ੍ਰਭਾਵ ਬਦਲਦਾ। ਗੁਰਮਤਿ ਇੱਕ ਐਸੀ ਸ਼ਕਤੀ ਹੈ ਜਿਹੜੀ ਤੇਰੇ ਕੋਲੋਂ ਸੰਸਾਰ ਛੁਡਾਉਂਦੀ ਨਹੀਂ ਬਲਕਿ ਸੰਸਾਰ ਦਾ ਪ੍ਰਭਾਵ ਬਦਲਦੀ ਹੈ। ਉਹ ਅੱਗ ਤੇ ਪਾਣੀ ਨੂੰ ਉਹ ਤਪਤ ਤੇ ਸ਼ੀਤਲਤਾ ਨੂੰ ਇਕੱਠਿਆਂ ਕਰਦੀ ਹੈ ਤੇ ਇਹ ਸ਼ੀਤਲਤਾ ਤੇ ਅਗਨ ਜਿੱਥੇ ਇਕੱਠੀ ਹੋ ਜਾਏ ਉੱਥੇ ਮਹੀਨਾ ਕਿਹੜਾ ਹੁੰਦਾ? ਚੇਤ ਬਸੰਤ। ਬਸੰਤ ਦੀ ਰੁੱਤ ਕਹਿਣ ਲੱਗੇ ਜਦੋਂ ਮੈਂ ਮਾਤਾ ਦੇ ਗਰਭ ਵਿੱਚ ਕਦਮ ਧਰਿਆ ਨਿਰੀ ਅੱਗ ਸੀ ਤੇਰੀ ਰਹਿਮਤ ਦਾ ਸਦਕਾ ਉਹ ਤਪਤ ਜਿਹੜੀ ਸੀ ਤਪਤ ਦੀ ਰੁੱਤ ਬਸੰਤ ਦੀ ਰੁੱਤ ਬਣ ਗਈ।

ਕਰਕੇ ਉਸ ਚੇਤ ਦੀ ਬਸੰਤ ਦੀ ਰੁੱਤ ਤੋਂ ਦੇਖ ਕੇ ਕਿ ਮੈਂ ਇਸ ਅਗਨ ਵਿੱਚ ਨਹੀਂ ਜਲ ਰਿਹਾ ਤੇ ਸਿਮਰਨ ਕਰਕੇ ਨਹੀਂ ਜਲ ਰਿਹਾ, ਇਸ ਤਪਤ ਨੇ ਬਸੰਤ ਦਾ ਰੂਪ ਧਾਰਨ ਕਰ ਲਿਆ, ਮੈਨੂੰ ਵਿਸ਼ਵਾਸ ਹੋ ਗਿਆ। ਮੈਂ ਹੁਣ ਫਿਰ ਤੇਰੇ ਅੱਗੇ ਅਰਜ਼ ਕਰਨਾ ਚਾਹੁੰਦਾ, ਜੇ ਅੰਦਰ ਬਚਾ ਸਕਣਾ ਇੱਥੇ ਵੀ ਬਚਾ ਸਕਣਾ।

ਮੇਰੇ ਪਹਿਲੇ ਕਦਮ ਤੇ ਮੇਰੀ ਝੋਲੀ ਪਈ ਹੋਈ ਮਾਂ ਦੀ ਜਠਰਾ ਅਗਨੀ ਦੀ ਅਗਨ ਵਿੱਚੋਂ ਮੈਨੂੰ ਬਸੰਤ ਬਣਾ ਕੇ ਕੱਢ ਦੇਣ ਕੱਢ ਲੈਣ ਵਾਲੇ ਹੈ ਪ੍ਰਭੂ। ਮੈਂ ਕਹਿੰਦਾ ਉਹ ਨਾਮ ਉਹ ਸਿਮਰਨ ਜਿਹਦੇ ਸਹਾਰੇ ਅੰਦਰਲੀ ਅਗਨ ਵਿੱਚ ਮੈਨੂੰ ਬਸੰਤ ਮਿਲਿਆ ਉਹ ਨਾਮ ਮੈਨੂੰ ਕਦੀ ਵਿਸਰੇ ਨਾ। ਤੇ ਮੈਨੂੰ ਪਤਾ ਲੱਗਾ ਉਹ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਭਲੇ ਪੁਰਸ਼ਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਇਸ ਲਈ ਸੋਚਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਬਣਾ। ਕਹਿਣ ਲੱਗੇ ਉਹ ਦੁਨੀਆਂ ਦੇ ਲੋਕੋ ਇੱਕ ਖਿਆਲ ਕਰਿਓ ਜਿਹੜੇ ਪ੍ਰਭੂ ਨਾਲ ਜੁੜੇ ਨੇ ਆਏ ਉਹ ਨੇ, ਜਿਹੜੇ ਪ੍ਰਭੂ ਨਾਲ ਨਹੀਂ ਜੁੜੇ ਜੇ ਅੰਦਰ ਨਾ ਜੁੜਦੇ ਹੋ ਸਕਦਾ ਬਾਹਰ ਵੀ ਨਾ ਪਹੁੰਚਦੇ, ਉਸੇ ਅਗਨ ਵਿੱਚ ਜਲ ਮੁੜਦੇ, ਉਸੇ ਅਗਨ ਵਿੱਚ ਹੀ ਤਬਾਹ ਹੋ ਜਾਂਦੇ, ਉਸੇ ਅਗਨ ਵਿੱਚ ਹੀ ਜਲ ਜਾਂਦੇ ਜੇ ਉੱਥੇ ਸਿਮਰਨ ਨਾ ਹੁੰਦਾ। ਇੱਥੇ ਵੀ ਉਹੋ ਹੀ ਆਏ ਸਮਝੋ ਜਿਹੜੇ ਉੱਥੇ ਜੁੜੇ। ਬਣ ਗਿਆ ਫਿੱਕ ਹੈ ਜਿਹਨੂੰ ਉਹਨਾਂ ਦਾ ਇੱਥੇ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਮਾਤਰ ਮੈਂ ਆਪਣੇ ਸਿਮਰਨ ਦੇ ਨਾਲ ਜੁੜੇ ਨੇ। ਜੇ ਉਹ ਨਾ ਜੁੜਦੇ ਉੱਥੇ ਬਸੰਤ ਨਾ ਬਣਦੀ, ਉਸ ਅਗਨੀ ਵਿੱਚ ਹੀ ਜਲ ਜਾਂਦੇ। ਗੁਰੂ ਕਹਿਣ ਲੱਗੇ

ਹੋਈ। ਇੱਥੇ ਤੱਕ ਸੁਰੱਖਿਅਤ ਪਹੁੰਚੇ ਜਿਨ੍ਹਾਂ ਨੇ ਅੰਦਰ ਹੀ ਸਿਮਰਨ ਨਾਲ ਜੁੜ ਕੇ ਮਾਤਾ ਦੀ ਜਠਰਾ ਅਗਨੀ ਤੋਂ ਆਪਣਾ ਬਚਾਓ ਕਰ ਜੀਵਨ ਨੂੰ ਬਸੰਤ ਚੇਤ ਬਣਾ ਲਿਆ। ਕਹਿਣ ਲੱਗੇ ਇੱਥੇ ਆ ਕੇ ਕਿਉਂ ਭੁੱਲ ਗਿਆ, ਲੋ ਮਸਲਾ ਆਖੜਾ ਹੋ ਗਿਆ। ਜਦ ਇੱਕ ਚੀਜ਼ ਤੇਰੇ ਤਜਰਬੇ ਵਿੱਚ ਆ ਗਈ, ਇੱਕ ਚੀਜ਼ ਤੂੰ ਆਪਣੇ ਤਜਰਬੇ ਨਾਲ ਜਾਣ ਲਈ ਹੰਡਾ ਲਈ ਕਿ ਅਗਨੀ ਅੰਦਰ ਦੀ ਅਗਨੀ ਵਿੱਚ ਤੂੰ ਜਲ ਜਾਂਦੋ ਜੇ ਤੇਰੇ ਕੋਲ ਸਿਮਰਨ ਨਾ ਹੁੰਦਾ। ਉਸੇ ਸਿਮਰਨ ਨੇ ਤੇਰੇ ਅੰਦਰ ਦੀ ਤਪਤ ਨੂੰ ਬਸੰਤ ਵਿੱਚ ਬਦਲਿਆ। ਤੂੰ ਇੱਥੇ ਆ ਗਿਆ, ਤੇਰਾ ਆਉਣਾ ਹੀ ਇਸ ਗੱਲ ਦਾ ਪ੍ਰਤੀਕ ਹੈ। ਆਏ ਕਿਸੇ ਗਨ ਕਿਹੜੀ ਅਜੀਬ ਗੱਲ ਹੈ, ਇੱਥੇ ਆ ਕੇ ਕਿਉਂ ਭੁੱਲ ਗਿਆ? ਗੁਰੂ ਨੇ ਇਸੇ ਲਈ ਬਾਣੀ ਅੰਦਰ ਰੱਖ ਦਿੱਤਾ। ਕਹਿਣ ਲੱਗੇ

ਉਹ ਥੈਲੇ ਵਿੱਚ ਲੱਗੀ ਹੋਈ ਸੀ। ਬਸੰਤ ਬਣ ਗਿਆ ਸੀ, ਖੇਤ ਸ਼ੁਰੂ ਹੋ ਗਿਆ ਸੀ, ਪਰ ਜਦੋਂ ਇੱਥੇ ਆਇਆ ਆਉਂਦੀ ਲਿਵ ਟੁੱਟ ਗਈ। ਮੁੜ ਅਗਨੀ ਦੇ ਸੇਕ ਵਿੱਚ ਲੱਗੀ ਤ੍ਰਿਸ਼ਨਾ, ਤੇ ਤ੍ਰਿਸ਼ਨਾ ਵੀ ਇੱਕ ਅੱਗ ਸੀ, ਤੇ ਇਹ ਇੱਕ ਐਸੀ ਅੱਗ ਸੀ ਜਿਹਨੂੰ ਤੂੰ ਸਾਰੀ ਜ਼ਿੰਦਗੀ ਹੋਰ ਬੜੇ ਢੰਗ ਵਸੀਲੇ ਵਰਤ ਕੇ, ਕਿਉਂਕਿ ਅੰਦਰਲਾ ਵਸੀਲਾ ਤੈਨੂੰ ਯਾਦ ਨਹੀਂ ਸੀ ਰਿਹਾ ਕਿ ਕਿਸ ਵਸੀਲੇ ਨਾਲ ਮੈਂ ਉੱਥੇ ਬਚਿਆ। ਤੁਸੀਂ ਬੜੀ ਕਰਿਆ ਕਹਿਣ ਲੱਗੇ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਦ ਦਸ ਮਾਸ ਉਦ ਮੁਖ ਰਹਿਤਾ, ਸੌ ਦਿਨ ਕੈਸੇ ਭੁੱਲਿਆ। ਹੈ ਉਹ ਸਾਰੀ ਕਹਾਣੀ ਭੁੱਲ ਗਈ, ਉਹ ਕੁਛ ਵੀ ਚੇਤਾ ਨਾ ਰੱਖੀ ਹੋਈ। ਕਮ ਸੇ ਕਮ ਤੈਨੂੰ ਜੇ ਚੇਤਾ ਹੁੰਦਾ ਕਿ ਅੰਦਰਲੀ ਅਗਨ ਤੋਂ ਮੈਨੂੰ ਕਿਸਨੇ ਬਚਾਇਆ, ਤਾਂ ਕਮ ਸੇ ਕਮ ਇੱਥੇ ਆ ਕੇ ਜੇ ਤੈਨੂੰ ਤਪਤ ਮਹਿਸੂਸ ਵੀ ਹੋਈ ਸੀ ਤ੍ਰਿਸ਼ਨਾ ਦੀ, ਤੇ ਤੂੰ ਤ੍ਰਿਸ਼ਨਾ ਬੁਝਾਉਣਾ ਵੀ ਚਾਹੁੰਦਾ ਸੀ, ਤਾਂ ਕਮ ਸੇ ਕਮ ਤੈਨੂੰ ਇੰਨਾ ਤੇ ਪਤਾ ਹੋਣਾ ਚਾਹੀਦਾ ਸੀ ਅੰਦਰ ਕਿਵੇਂ ਬੁਝੀਏ। ਇੱਥੇ ਵੀ ਉਵੇਂ ਬੁਝਿਆ, ਇੱਥੇ ਤੂੰ ਉਹ ਤਰੀਕਾ ਨਾ ਮਹਿਸੂਸ ਕੀਤਾ, ਬੁਝਾਉਣ ਦੀ ਕੋਸ਼ਿਸ਼ ਸੀ, ਤਪਤ ਤੈਨੂੰ ਸਤਾ ਰਹੀ ਸੀ, ਪਰ ਬੁੱਝ ਨਹੀਂ ਸੀ ਰਹੀ। ਗੁਰੂ ਕਹਿਣ ਲੱਗੇ,

ਜਿਹੜਾ ਤੈਨੂੰ ਉੱਥੇ ਬਚਾ ਸਕਦਾ ਇੱਥੇ ਕਿਉਂ ਨਹੀਂ ਬਚਾ ਸਕਦਾ? ਜੇ ਉੱਥੇ ਤੇਰੀ ਤੜਪ ਮਿਟਾ ਸਕਦਾ ਇੱਥੇ ਕਿਉਂ ਤੜਪ ਨਹੀਂ? ਕਹਿਣ ਲੱਗੇ ਤੈਨੂੰ ਉਹ ਵਸੀਲਾ ਭੁੱਲ ਗਿਆ ਜਿਹਦੇ ਨਾਲ ਤਪਤ ਬਸੰਤ ਬਣਦੀ ਹੈ, ਸੰਸਾਰ ਤੇ ਨਿਰੰਕਾਰ ਇਕੱਠੇ ਹੁੰਦੇ ਨੇ, ਅੱਗ ਤੇ ਪਾਣੀ, ਤਪਤ ਤੇ ਸ਼ੀਤਲਤਾ, ਇਕੱਤਰਤਾ, ਗਰਮੀਆਂ ਤੇ ਸਰਦੀਆਂ ਮਿਲ ਕੇ

ਜੇ ਪ੍ਰਭੂ ਹਰ ਥਾਂ ਵੀ ਬੈਠਾ ਤੇ ਜੇ ਤੇਰੇ ਚਿੱਤ ਵਿੱਚ ਨਹੀਂ ਆਉਂਦਾ ਤੇ ਇਸ ਤੋਂ ਵੱਡਾ ਹੋਰ ਦੁੱਖ ਕੀ ਹੋ ਸਕਦਾ ਹੈ। ਉਹ ਹਰ ਪੱਤੇ ਪੱਤੇ ਵਿੱਚ ਸਮਾਇਆ ਹੋਵੇ, ਹਰ ਛਾਵੇਂ ਉਹਦੀ ਪਹੁੰਚ ਹੋਵੇ ਤੇ ਤੇਰਾ ਹਿਰਦਾ ਉਹਦੇ ਤੋਂ ਖਾਲੀ ਹੋਵੇ, ਇਸ ਤੋਂ ਵੱਡਾ ਹੋਰ ਦੁੱਖ ਵਾਲਾ ਸਮਝ ਲਿਆ ਸਕਦਾ। ਕਹਿਣ ਲੱਗੇ

0: ਵੇਖਣ ਲੱਗੇ।
1: ਹੋਰ ਦੁੱਖ ਕੀ ਅੱਖ,
0: ਇਹਦੋਂ ਵੱਡਾ ਹੋਰ ਕੋਈ ਦੁੱਖ ਨਹੀਂ ਕਿ ਨਿਰੰਕਾਰ ਪੱਤੇ ਪੱਤੇ ਵਿੱਚ ਸਮਾ ਰਿਹਾ ਹੋਵੇ। ਕਹਿਣ ਲੱਗੇ ਜਦੋਂ ਮੈਂ ਦੇਖਣਾ ਜੋ ਬੋਲਤ ਹੈ, ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕੇਵਲ ਜਦੋਂ ਹਰਟ ਬੋਲਦਾ ਮੈਨੂੰ ਉਹਦੇ ਵਿੱਚੋਂ ਵੀ ਮੇਰੇ ਰੱਬ ਦੀ ਬੰਦਗੀ ਦੀ ਤੂੰ ਤੂੰ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਆਖਣਾ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਸਾਹਿਬ ਸਦਾ ਹਜ਼ੂਰ ਹੈ। ਹਰਟ ਦੇ ਵੀ ਮੈਂ ਰੱਬ ਨੇੜੇ ਦੇਖਣਾ, ਜਦੋਂ ਕੋਈ ਮੀਨ ਪੰਖੇਰੂ ਬੋਲਦਾ ਉਹਦੀ ਆਵਾਜ਼ ਵਿੱਚ ਵੀ ਮੈਂ ਉਸ ਮਾਲਕ ਨੂੰ ਸਮਾਇਆ ਦੇਖਦਾ। ਹਰ ਥਾਵੇਂ ਉਹ ਪ੍ਰਭੂ ਵੱਖ ਰਿਹਾ ਹੈ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹਉ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੰਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਉਹ ਨਿਰੰਕਾਰ ਪੱਤੇ ਪੱਤੇ ਵਿੱਚ ਸਮਾ ਰਿਹਾ ਹੋਵੇ, ਹੋਵੇ ਤੇਰੇ ਨੇੜੇ, ਪਰ ਨੇੜੇ ਹੁੰਦਿਆਂ ਹੋਇਆ ਵੀ ਤੂੰ ਉਹਦੀ ਸ਼ੀਤਲਤਾ ਗ੍ਰਹਿਣ ਨਾ ਕਰ ਸਕੇ, ਬਸੰਤ ਨਾ ਬਣਾ ਸਕੇ। ਗੁਰੂ ਨੇ ਬੜੀ ਖੂਬਸੂਰਤ ਗੱਲ ਜਵਾਬ ਦਿੱਤਾ, ਕਹਿਣ ਲੱਗੇ ਤਿਖਾ ਤਿਹਾਇਆ ਕਿਉਂ ਲਹੇ। ਜਵਾਬ ਕਹਿੰਦੇ ਨੇ ਕੋਈ ਪਿਆਸਾ ਹੋਵੇ, ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਹੋਵੇ, ਜਾਨ ਲੱਭਾ ਤੇ ਆ ਗਈ ਹੋਵੇ ਤੇ ਉਹਦੇ ਨਜ਼ਦੀਕ ਹੀ ਇੱਕ ਭਰਿਆ ਹੋਇਆ ਤਲਾਬ ਪਾਣੀ ਦਾ ਵੀ ਹੋਵੇ, ਪਰ ਉਸ ਤਲਾਬ ਤੇ ਪਿਆਸੇ ਦੇ ਦਰਮਿਆਨ ਵਿੱਚ ਇੱਕ ਦੀਵਾਰ ਹੋਵੇ, ਬਸ ਚਾਰ ਇੰਚੀ ਦੀਵਾਰ, ਇੱਕ ਪਾਸੇ ਭਰਿਆ ਹੋਇਆ ਤਲਾਬ, ਇੱਕ ਪਾਸੇ ਪਿਆਸਾ, ਦਰਮਿਆਨ ਵਿੱਚ ਸਿਰਫ ਚਾਰ ਇੰਚ ਦਾ ਇੱਕ ਪੈਂਦਾ ਸਫ਼ਰ ਦੂਰੀ। ਕਹਿਣ ਲੱਗੇ ਉਹ ਚਾਰ ਇੰਚ ਦੀ ਪਾਲ ਜਿਹੜੀ ਦੀਵਾਰ ਹੈ ਨਾ, ਉਹ ਵੀ ਉਸ ਪਿਆਸੇ ਦੀ ਪਿਆਸ ਨਹੀਂ ਬੁੱਝਣ ਦਿੰਦੀ, ਕਿਉਂਕਿ ਤਲਾਬ ਨਾਲ ਸੰਬੰਧ ਨਹੀਂ ਜੁੜਦਾ। ਕਹਿਣ ਲੱਗੇ ਤਿਖਾ ਤਿਹਾਇਆ ਕਿਉਂ ਲਹੇ ਜਾਂ ਥਰ ਭੀਤਰ ਪਾਲ। ਲਓ ਆਹ ਹਾਲ ਸਾਡੀ, ਰੱਬ ਨੇੜੇ, ਸ਼ੀਤਲ ਤਾਂ ਸਾਡੇ ਬਹੁਤ ਨਜ਼ਦੀਕ ਹੈ, ਸਾਡੀ ਹਾਲਤ ਤਾਂ ਇਹ ਹੈ ਜਦੋਂ ਅਸੀਂ ਗੁਰੂ ਦਰਬਾਰ ਵਿੱਚ ਆ ਜਾਂਦੇ ਹਾਂ, ਜਿਹੜਾ ਸ਼ੀਤਲਤਾ ਦਾ ਮੁਜਸਮਾ ਹੈ, ਜਿੱਥੋਂ ਚਸ਼ਮੇ ਫੁੱਟਦੇ ਨੇ ਸ਼ੀਤਲਤਾ ਦੇ, ਇੱਥੇ ਆ ਕੇ ਵੀ ਸਾਡੇ ਅੰਦਰ ਦੀ ਤਪਤ ਨਹੀਂ ਬੁੱਝਦੀ, ਇੱਥੇ ਵੀ ਸਾਡੇ ਅੰਦਰ ਈਰਖਾ ਦੁਐਤਾ ਕਲੇਸ਼ ਝਗੜੇ ਇਤਰਾਫ ਕਿਉਂ ਨੇ। ਸ਼ੀਤਲ ਇਹ ਗੱਲ ਸਮਝ ਰਹੀ ਹੈ, ਕਹਿ ਲੱਗੇ ਤਿਖਾ ਤਿਹਾਇਆ ਕਿਉਂ ਲਾਏ ਜਾਂ ਸਰ ਭੀਤਰ ਪਾਲ। ਤੇ ਗੁਰੂ ਨੇ ਉਹ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਇਸ ਤੋਂ ਵੱਡਾ ਹੋਰ ਦੁੱਖ ਕੀ ਹੋ ਸਕਦਾ ਜਿਹੜਾ ਪ੍ਰਭੂ ਹਰ ਥਾਵੇਂ ਸਮਾਇਆ ਹੋਵੇ, ਹਰ ਇੱਕ ਦੇ ਨੇੜੇ ਹੋਵੇ ਤੇ ਤੇਰੇ ਅੰਦਰ ਨਾ ਹੋਵੇ।

ਕਿੱਦੋਂ ਵੱਡੀ ਹੋਰ ਦੁੱਖ ਦੀ ਕੋਈ ਗੱਲ। ਕਹਿਣ ਲੱਗੇ ਭਾਗਾਂ ਵਾਲੇ ਨੇ ਉਹ ਲੋਕ ਜਿਹੜੇ ਪ੍ਰਭੂ ਨੂੰ ਰਾਮਦੇ ਨੇ ਉਹਦੇ ਨਾਲ ਸੰਬੰਧ ਜੋੜ ਲੈਂਦੇ ਨੇ। ਭਾਗਾਂ ਵਾਲੇ ਨੇ ਇਹ ਸੰਸਾਰ ਵੀ ਉਹਨਾਂ ਨੂੰ ਨਹੀਂ ਤਿਆਗਣਾ ਪੈਂਦਾ, ਪਰਮਾਰਥ ਨਿਰੰਕਾਰ ਨਾਲ ਵੀ ਜੁੜੇ ਰਹਿੰਦੇ। ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਿਆ, ਅਗਨ ਵਿੱਚ ਬੈਠੇ ਹੋਇਆ ਵੀ ਉਹਨਾਂ ਨੂੰ ਅਗਨ ਨਹੀਂ ਪੁੰਜ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ

ਕਦੀ ਇੱਥੋਂ ਦੀ ਤਪਤ ਤੋਂ ਬੇਲਾਗ ਰਹਿੰਦੇ। ਆਪਣੇ ਜੀਵਨ ਨੂੰ ਚੇਤ ਦਾ ਮਹੀਨਾ, ਬਸੰਤ ਦਾ ਮਹੀਨਾ ਬਣਾ ਕੇ ਰੱਖਦੇ ਨੇ। ਕਹਿੰਦੇ ਨੇ ਕਿੱਡੇ ਭਾਗਾਂ ਵਾਲੇ ਨੇ ਉਹ ਲੋਕ, ਤੇ ਭਾਗ ਵੀ ਥੋੜੇ ਨਹੀਂ, ਵੱਡੇ ਭਾਗਾਂ ਵਾਲੇ ਨੇ। ਆ ਮਨਾ ਲਫ਼ਜ਼ ਜਿਹੜਾ ਨਾ, ਇਹ ਵਕਤ ਦੀ ਸਭ ਤੋਂ, ਉਸ ਵਕਤ ਦੀ ਸਭ ਤੋਂ ਵੱਡੀ ਤੋਲ ਦੀ ਮਿਕਦਾਰ ਸੀ। ਜਿੱਥੇ ਬਹੁਤੀ ਚੀਜ਼ ਹੋਵੇ ਆਖੀ ਤਾਂ ਸੀ ਉਹਦੇ ਘਰ ਤਾਂ ਮਨਾ ਨੂੰ ਹੀ। ਇਸੇ ਲਈ ਦੋਵਾਂ ਲਾਈਨਾਂ ਵਿੱਚ ਜਿਹੜਾ ਮਨਾ ਲਿਖਿਆ ਨਾ, ਉਹਦੇ ਸਪੈਲਿੰਗ ਵਿੱਚ ਫਰਕ ਹੈ। ਪਹਿਲੇ ਮਨਾ ਨਾਲ ਅਣਾ ਨਾ, ਦੂਜੇ ਮਨਾ ਨਾਲ ਨੰਨਾ। ਇੱਥੇ ਆਖ ਰਿਹਾ ਨਹੀਂ,

ਬੜੇ ਵੱਡੇ ਭਾਗ ਨੇ ਇਹਨਾਂ ਦੇ। ਸਭ ਤੋਂ ਵੱਡੀ ਮਿਕਦਾਰ ਜਿਹੜੀ ਮਨਾ ਮੂਹੀ ਹੈ ਭਾਗਾਂ ਦੀ ਉਹਨਾਂ ਕੋਲ ਹੈ, ਤੇ ਉਹ ਕੌਣ ਨੇ? ਸਭ ਤੋਂ ਵੱਡੇ ਭਾਗ ਗੁਰਸਿੱਖਾਂਗੇ। ਬਸੰਤ ਦੀ ਰੁੱਤ ਨਾ ਬਣੇ ਤੇ ਸੋਚਿਓ ਮਸਕ ਚ ਅਸੀਂ ਸਿੱਖੀ ਤੋਂ ਦੂਰ ਤਾਂ ਨਹੀਂ ਬੈਠੇ, ਕਿਉਂਕਿ ਮਨਾ ਭਾਗ ਜਿਹੜੇ ਬਹੁਤੇ ਵੱਡੇ ਭਾਗ ਨੇ ਉਹ ਗੁਰਸਿੱਖ ਦੇ ਬਣ ਦੇ ਸਕਦਾ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਇੱਥੇ ਵੀ ਆਖਣ ਲੱਗੇ

ਕਹਿਣ ਲੱਗੇ ਜਦੋਂ ਦਾ ਇਹ ਪਤਾ ਲੱਗਾ ਹੁਣ ਇੱਕ ਅਰਦਾਸ ਮੂੰਹੋਂ ਨਿਕਲਦੀ ਹੁਣ ਮਨ ਅੰਦਰ ਇੱਕ ਤਾਂਗ ਤੇ ਲਾਲਸਾ ਪੈ ਗਈ ਹੋਈ ਪੈਦਾ ਹੋ ਗਈ ਹੈ ਉਹ ਇੱਕ ਸੰਸਾਰ ਦੀ ਅਗਨ ਵਿੱਚ ਇਸ ਦੁਨੀਆਂ ਦੀ ਤਪਤ ਵਿੱਚ ਰਹਿੰਦਿਆਂ ਹੋਇਆਂ ਜੇ ਜੀਵਨ ਦੀ ਬਸੰਤ ਰੁੱਤ ਮਿਲਦੀ ਹੈ ਤੇ ਉਹ ਇੱਥੇ ਰਹਿੰਦਿਆਂ ਪਰਮਾਤਮਾ ਨਾਲ ਜੁੜਿਆ ਮਿਲਦੀ ਹੈ ਇਸ ਲਈ ਮੇਰੀ ਹੁਣ ਮਨ ਦੀ ਇੱਕ ਇੱਛਾ ਹੈ ਇੱਕ ਲਾਲਸਾ ਹੈ ਇੱਕ ਤਾਂਗ ਹੈ

ਸਾਂ ਕਿ ਮੇਰਾ ਜੀਵਨ ਚੇਤ ਦਾ ਮਹੀਨਾ ਭਾਵ ਬਸੰਤ ਦੀ ਰੁੱਤ ਦਾ ਪ੍ਰਤੀਕ ਬਣਿਆ ਰਹੇ। ਦੁਨੀਆਂ ਵਿੱਚ ਰਹਾਂ, ਪਦਾਰਥਾਂ ਵਿੱਚ ਰਹਾਂ, ਸੁੱਖਾਂ ਵਿੱਚ ਰਹਾਂ, ਪਰ ਨਿਰੰਕਾਰ ਨੂੰ ਨਾ ਭੁੱਲਾਂ। ਗੁਰੂ ਕਹਿੰਦੇ ਜੀ।

ਅਥਵਾ ਜੀਵਨ ਨੂੰ ਚੇਤ ਦੇ ਮਹੀਨੇ ਤੋਂ ਸ਼ੁਰੂ ਕੀਤਾ ਹੈ ਤੇ ਜੀਵਨ ਦੇ ਅੰਦਰ ਦੇ 12 ਮਾਹ ਇਸ ਸੂਰਜ ਦੀ ਤਪਤ ਨਾਲ ਸੰਬੰਧ ਰੱਖਣ ਵਾਲੇ 12 ਮਾਹ ਦਾ ਸਿੱਖ ਨਾਲ ਸੰਬੰਧ ਕੋਈ ਨਹੀਂ। ਅੰਦਰ ਦੇ ਜੀਵਨ ਨੂੰ 12 ਮਾਹ ਵਿੱਚ ਬਦਲ ਕੇ ਬਦਲਦੀਆਂ ਹੋਈਆਂ ਰੁੱਤਾਂ ਤੋਂ ਕੋਈ ਸਿੱਖਿਆ ਲੈ ਕੇ ਆਪਣੀ ਮਨਪਸੰਦ ਜ਼ਰਖੇਜ਼ ਜੀਵਨ ਪੈਦਾ ਕਰਨ ਵਾਲੀ ਰੁੱਤ ਨਾਲ ਜੁੜਨਾ ਹੈ। ਉਹ ਕਿਵੇਂ ਬਣਦੀ ਹੈ, ਕਿਵੇਂ ਢਹਿੰਦੀ ਹੈ, ਕਿਵੇਂ ਦੁੱਖਾਂ ਵਿੱਚ ਪਾਉਂਦੀ ਹੈ, ਕਿਵੇਂ ਸੁੱਖਾਂ ਵਿੱਚ ਲਿਆਉਂਦੀ ਹੈ, ਇਹ ਸਾਰੀ ਕਹਾਣੀ ਇਸ 12 ਮਾਹ ਵਿੱਚ ਹੈ। ਗੁਰੂ ਬਖਸ਼ਿਸ਼ ਕਰੇ, ਜਿਵੇਂ ਹਿਰਦੇ 'ਤੇ ਬੈਠ ਕੇ ਸਮਤ ਬਖਸ਼ ਕੇ ਆਪ ਜੀ ਨਾਲ ਸਾਂਝੀ ਕਰਾਂਗਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Nitnem Shabd Kirtan Nal Judan Da Subhag Sama Prapat Hoya Tan Guru Granth Sahib Sache Padshah Maharaj Ji Di Jo Ladi Var Gurbani Katha Vichar Chal Rahi Hai Is Pavan Sthan Gurdwara Bangla Sahib Vikhe ਉਸ ਨੂੰ ਸਰਵਣ ਕਰਨ ਦਾ ਸੁਨਹਿਰੀ ਸਮਾਂ ਪ੍ਰਾਪਤ ਹੋ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅਸੀਂ ਗੁਰਬਾਣੀ ਦੀ ਵਿਚਾਰ ਨਾਲ, ਗੁਰਬਾਣੀ ਦੇ ਨਿਤਨੇਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼, ਜਿਹੜੀਆਂ ਰੂਹਾਂ ਗੁਰਬਾਣੀ ਨਾਲ ਜੁੜਦੀਆਂ, ਗੁਰਬਾਣੀ ਦਾ ਨਿਤਨੇਮ, ਗੁਰਬਾਣੀ ਦਾ ਸ਼ਬਦ ਕੀਰਤਨ, ਗੁਰਬਾਣੀ ਸ਼ਬਦ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਦੇ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ। ਵਿਚਾਰ ਸਰਵਣ ਕੀਤੀ ਸੀ ਕੱਲ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਪਾਵਨ ਸ਼ਬਦ ਦੀ, ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤਾ ਸੀ ਕਿ ਬਾਜੋਂ ਗੁਰੂ ਗੁਬਾਰ ਹੈ, ਗੁਰੂ ਤੋਂ ਬਿਨਾਂ ਮਾਇਆ ਮੋਹ ਦਾ ਜੋ ਪਸਾਰਾ ਹੈ ਉਹ ਮਨੁੱਖ ਨੂੰ ਵਿਆਪਦਾ ਤੇ ਮਨੁੱਖ ਭੁੱਲ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ। ਗੁਰੂ ਤੋਂ ਬਿਨਾਂ ਗਿਆਨ ਦਾ ਚਾਨਣ ਪ੍ਰਾਪਤ ਨਹੀਂ ਹੁੰਦਾ। ਗੁਰੂ ਦੀ ਬਖਸ਼ਿਸ਼ ਦੇ ਸਦਕਾ ਹੀ ਮਨੁੱਖ ਮਾਇਆ ਮੋਹ ਦੇ ਗੁਬਾਰ ਚੋਂ, ਘੋਰ ਹਨੇਰੇ ਚੋਂ ਬਾਹਰ ਨਿਕਲਦਾ ਤੇ ਆਪਣੇ ਜੀਵਨ ਦੀ ਸੱਚਾਈ ਨੂੰ ਪਛਾਣਦਾ, ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ। ਅੱਜ ਦਾ ਸ਼ਬਦ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਆਪ ਜੀ ਨੇ ਗੁਰਮੁਖ ਪਿਆਰੇ ਗ੍ਰੰਥੀ ਸਿੰਘ ਸਾਹਿਬਾਨ ਜੀ ਕੋਲੋਂ ਬੜੇ ਅਦਬ ਸਤਿਕਾਰ ਨਾਲ, ਪਿਆਰ ਨਾਲ ਸਰਵਣ ਕੀਤਾ ਹੈ, ਜਿਸ ਦੇ ਵਿਚਾਰ ਸਤਿਗੁਰ ਦੀ ਰਹਿਮਤ ਦੇ ਸਦਕਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ। ਖਿਆਲ ਕਰਿਓ ਗੁਰੂ ਪਿਆਰਿਓ, ਮਨੁੱਖ ਦਾ ਜੀਵਨ ਸਫਲ ਹੁੰਦਾ ਪਰਮਾਤਮਾ ਦੇ ਮਿਲਾਪ ਦੇ ਨਾਲ। ਜਿਸ ਵੇਲੇ ਆਤਮਾ ਪਰਮਾਤਮਾ ਦਾ ਮੇਲ ਹੋ ਜਾਂਦਾ, ਮਨੁੱਖ ਦਾ ਜੀਵਨ ਸਫਲ ਹੋ ਜਾਂਦਾ, 84 ਦਾ ਚੱਕਰ ਖਤਮ ਹੋ ਜਾਂਦਾ। ਮਨੁੱਖਾ ਜੀਵਨ ਦੇ ਅੰਦਰ ਮਨੁੱਖ ਨੂੰ ਭਾਲ ਲੈ ਪਰਮਾਤਮਾ ਦੀ, ਮਨੁੱਖਾ ਜੀਵਨ ਦੇ ਅੰਦਰ ਮਨੁੱਖ ਨੂੰ ਭਾਲ ਹੈ ਉਸ ਅੱਲਾ ਖੁਦਾ ਦੀ, ਵਾਹਿਗੁਰੂ ਦੀ, ਜਿਹਦੇ ਵੱਖ ਵੱਖ ਨਾਮ ਮਨੁੱਖ ਨੇ ਰੱਖੇ ਹੈ। ਭਾਵੇਂ ਕਿ ਪਰਮਾਤਮਾ ਇੱਕ ਹੈ, ਕੋਈ ਅੱਲਾ ਤੇ ਖੁਦਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਪਰ ਪਰਮਾਤਮਾ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪਹਿਲਾ ਸ਼ਬਦ ਵੀ ਇੱਕ ਹੈ। ਇੱਕ ਤੋਂ ਬਾਅਦ ਓਅੰਕਾਰ ਦੀ ਗੱਲ, ਇੱਕ ਓਅੰਕਾਰ ਸਭ ਤੋਂ ਪਹਿਲਾਂ ਇੱਕ ਹੈ, ਉਹ ਵਾਹਿਗੁਰੂ ਪਰਮੇਸ਼ਰ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਹੋਰ ਨਹੀਂ, ਜੋ ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਤੇਰਾ ਸਰੀਕ ਕੋ ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਵਰਗਾ ਕੋਈ ਹੋਰ ਨਹੀਂ, ਉਹ ਇੱਕੋ ਹੈ ਤੇ ਉਸ ਦੇ ਵੱਖ ਵੱਖ ਨਾਮ ਨੇ ਜੋ ਮਨੁੱਖ ਨੇ ਰੱਖੇ ਆ। ਵੱਖ ਵੱਖ ਧਰਮਾਂ ਦੇ ਅੰਦਰ ਉਸ ਨੂੰ ਵੱਖ ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ, ਪਰ ਪਰਮਾਤਮਾ ਇੱਕ ਹੈ। ਜਿਵੇਂ ਇੱਕ ਵਸਤੂ ਨੂੰ ਵੱਖ ਵੱਖ ਨਾਵਾਂ ਦੇ ਨਾਲ ਅਸੀਂ ਵੱਖ ਵੱਖ ਭਾਸ਼ਾ ਦੇ ਅੰਦਰ, ਵੱਖ ਵੱਖ ਲੈਂਗੁਏਜ ਦੇ ਅੰਦਰ ਅਸੀਂ ਉਸ ਦਾ ਨਾਮ ਲੈਂਦੇ ਹਾਂ, ਜਿਵੇਂ ਇੱਕ ਭਾਸ਼ਾ ਦੇ ਅੰਦਰ ਗੁਰਮੁਖ ਪਿਆਰਿਓ ਤਰਬੂਜ ਖਰਬੂਜਾ ਕਹਿ ਦਿੱਤਾ ਜਾਂਦਾ, ਤਰਬੂਜ ਕਹਿ ਦਿੱਤਾ ਜਾਂਦਾ, ਹਦਵਾਣਾ ਕਹਿ ਦਿੱਤਾ ਜਾਂਦਾ, ਵਾਟਰਮਿਲਨ ਕਹਿ ਦਿੱਤਾ ਜਾਂਦਾ, ਚੀਜ਼ ਇੱਕੋ ਹੈ ਪਰ ਵੱਖ ਵੱਖ ਭਾਸ਼ਾ ਵੱਖ ਵੱਖ ਲੈਂਗੁਏਜ ਦੇ ਅੰਦਰ ਉਸਦੇ ਨਾਮ ਵੱਖਰੇ ਵੱਖਰੇ ਰੱਖ ਦਿੱਤੇ। ਇਸੇ ਤਰ੍ਹਾਂ ਉਹ ਪਰਮਾਤਮਾ ਇੱਕ ਹੈ, ਉਹ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਵੱਖ ਵੱਖ ਨਾਮ ਨੇ ਉਸਦੇ ਤੇ ਹਰ ਧਰਮ ਦੇ ਅੰਦਰ ਹਰ ਮਨੁੱਖ ਉਸ ਦੀ ਭਾਲ ਵਿੱਚ ਹੈ। ਕੋਈ ਅੱਲਾ ਕਹਿ ਕੇ, ਖੁਦਾ ਕਹਿ ਕੇ, ਕੋਈ ਰਾਮ ਕਹਿ ਕੇ, ਕੋਈ ਵਾਹਿਗੁਰੂ ਕਹਿ ਕੇ, ਤੇ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਹੀ ਮਨੁੱਖ ਦਾ ਜੀਵਨ ਸਫਲ ਹੋਣਾ ਹੈ। ਪਰ ਖਿਆਲ ਕਰਨਾ, ਮਨੁੱਖ ਭਾਲ ਰਿਹਾ ਬਾਹਰ, ਮਿਲਣਾ ਪਰਮਾਤਮਾ ਨੂੰ, ਇਕਮਿਕ ਹੋਣਾ ਪਰਮਾਤਮਾ ਦੇ ਨਾਲ, ਪਰ ਭਾਲ ਕਰ ਰਹੇ ਹਾਂ ਬਾਹਰ। ਗੁਰਬਾਣੀ ਕਹਿ ਰਹੀ ਹੈ ਉਹ ਅੰਦਰ, ਮਨੁੱਖ ਬਾਹਰ ਭਾਲਦਾ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ, ਬਾਹਰ ਕੀ ਲੱਭਦਾ। ਜਦੋਂ ਅਸੀਂ ਕਿਸੇ ਚੀਜ਼ ਦੀ ਭਾਲ ਕਰਦੇ ਹਾਂ, ਬਾਹਰ ਭਾਲ ਕਰਦੇ ਹਾਂ, ਪਰ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਤੇਰੇ ਅੰਦਰ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਉਹ ਵਾਹਿਗੁਰੂ ਪਰਮੇਸ਼ਰ ਤੇਰੇ ਅੰਦਰ ਹੈ, ਜਿਹੜੀ ਪਰਮਾਤਮਾ ਜੋਤ, ਆਤਮਾ ਦੀ ਜੋਤ, ਪਰਮਾਤਮਾ ਦੀ ਜੋਤ ਦੇ ਨਾਲ ਲੀਨ ਕਰਨੀ, ਆਤਮਾ ਪਰਮਾਤਮਾ ਦਾ ਮਿਲਾਪ ਕਰਨਾ, ਉਹ ਪਰਮਾਤਮਾ ਤੇਰੇ ਅੰਦਰ ਹੈ। ਭਗਤਾਂ ਦੀ ਬਾਣੀ ਪੜ੍ਹੀਏ ਤੇ ਭਗਤ ਜੀ ਦੇ ਬਚਨ, ਕਬੀਰ ਸਾਹਿਬ ਜੀ ਬਚਨ ਕਰਦੇ, ਖੱਟ ਨੇਮ ਕਰ ਕੋਠੜੀ ਬੰਦੀ, ਬਸਤ ਅਨੂਪ ਬੀਤ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰੋਹਰੇ ਭਾਈ, ਗਾਫਲ ਹੋਏ ਕਹਿ ਜਨਮ ਗਵਾਇਓ, ਚੋਰ ਮੁਸੈ ਘਰ ਜਾਈ, ਪੰਜ ਪਹਿਰੂਆ ਧਰਮ ਹੈ ਰਹਿਤੇ, ਤਿਨਕਾ ਨਹੀਂ ਪਤੀਯਾਰਾ, ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੈ ਪ੍ਰਗਾਸ ਉਜਾਰਾ, ਨੌ ਘਰ ਦੇਖ ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਏ, ਕਹਿਤ ਕਬੀਰ ਨਵੇਂ ਘਰ ਮੂਸੇ, ਦਸਵੇਂ ਤਤ ਸਮਾਈ। ਜੋ ਆਤਮਾ ਦੇ, ਜੋ ਸਰੀਰ ਦੇ ਅੰਦਰ ਹੀ ਉਹ ਪਰਮਾਤਮਾ ਦੀ ਜੋਤ, ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਜ ਪਾਈ, ਜੋ ਅਨੂਪਮ ਵਸਤੂ ਉਹ ਪਰਮਾਤਮਾ ਦੀ ਜੋਤ ਮਨੁੱਖ ਦੇ ਅੰਦਰ ਹੈ, ਪਰ ਲੱਭ ਰਿਹਾ ਮਨੁੱਖ ਬਾਹਰ, ਭਾਲ ਰਿਹਾ ਬਾਹਰ, ਤਾਂ ਹੀ ਉਸਦਾ ਮਿਲਾਪ ਨਹੀਂ ਹੋ ਰਿਹਾ। ਜਦੋਂ ਬਾਹਰ ਮੁਖੀ ਬਿਰਤੀ ਨੂੰ ਅੰਦਰ ਮੁਖੀ, ਅੰਤਰ ਮੁਖੀ ਬਿਰਤੀ ਕੇਂਦਰਿਤ ਕਰ ਲਵਾਂਗੇ, ਬਾਹਰ ਦੀ ਜਗ੍ਹਾ ਅੰਦਰ ਝਾਕਣਾ ਸ਼ੁਰੂ ਕਰ ਦੇਵਾਂਗੇ, ਅੰਦਰ ਲੱਭਣਾ ਸ਼ੁਰੂ ਕਰ ਦੇਵਾਂਗੇ, ਪਰਮਾਤਮਾ ਦਾ ਮੇਲ ਹੋ ਜਾਵੇਗਾ। ਪਰ ਬਾਹਰ ਭਾਲਦਿਆਂ ਤੇ ਕਦੇ ਵੀ ਮਿਲਾਪ ਨਹੀਂ ਹੋਵੇਗਾ, ਬਾਹਰ ਤੇ ਭਟਕਣਾ, ਬਾਹਰ ਤੇ ਭਟਕਣਾ ਤੋਂ ਸਿਵਾਏ ਕੁਝ ਵੀ ਨਹੀਂ ਹੈ। ਜਿੰਨਾ ਬਾਹਰ ਨੂੰ ਜਾਏਗਾ, ਬਾਹਰ ਮੁਖੀ ਬਿਰਤੀ ਹੋਏਗੀ, ਮੋਹ ਮਾਇਆ ਪਦਾਰਥਾਂ ਵਿਸ਼ੇ ਵਿਕਾਰਾਂ ਤੋਂ ਬਿਨਾਂ ਸੰਸਾਰ ਤੇ ਕੁਝ ਨਹੀਂ। ਜਦੋਂ ਬਿਰਤੀ ਅੰਤਰਮੁਖ ਹੋ ਜਾਵੇਗੀ, ਉਸ ਵੇਲੇ ਇਹ ਸੰਸਾਰ ਵੀ ਇਹੋ ਵਿੱਚ ਸੰਸਾਰ ਤੁਮ ਜੋ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਦੋਂ ਬਿਰਤੀ ਅੰਤਰਮੁਖੀ ਹੋ ਜਾਵੇਗੀ, ਜਦੋਂ ਅੰਦਰ ਨੂੰ ਵੇਖਣਾ ਸ਼ੁਰੂ ਕਰ ਦੇਵਾਂਗੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੋ ਅੱਜ ਦਾ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਉਹ ਅੰਤਰ ਵੇਖਣ ਵਾਲਿਆਂ ਤੇ ਬਾਹਰ ਭਾਲਣ ਵਾਲਿਆਂ ਦੀ ਗੱਲ ਹੈ। ਜਿਹੜੇ ਅੰਦਰ ਜੁੜ ਗਏ ਨੇ, ਸੁਹਾਗਣੀ ਸੁਹਾਗਣਾ ਬਣ ਗਏ ਨੇ, ਜਿਨ੍ਹਾਂ ਦਾ ਜੀਵਨ ਸੁਹਾਗਣਾ ਹੋ ਗਿਆ, ਜਿਨ੍ਹਾਂ ਪਤੀ ਪਰਮੇਸ਼ਰ ਨੂੰ ਪਾ ਲਿਆ, ਪਛਾਣ ਲਿਆ ਤੇ ਦੁਹਾਗਣ, ਜਿਨ੍ਹਾਂ ਨੇ ਪਤੀ ਪਰਮੇਸ਼ਰ ਦੇ ਹੁੰਦਿਆਂ ਹੀ ਦੁਹਾਗਣਾ ਵਾਲਾ ਜੀਵਨ ਮਨਮਤ ਦੇ ਅੰਦਰ, ਬਾਹਰ ਦੀ ਭਟਕਣਾ ਦੇ ਅੰਦਰ ਜੀਵਨ ਬਰਬਾਦ ਕਰ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੀ ਬਚਨ ਕਰ ਰਹੇ, ਜਿਨ੍ਹਾਂ ਬਾਬਤ ਦਸਮੇਸ਼ ਪਾਤਸ਼ਾਹ ਬਚਨ ਕਰ ਰਹੇ ਹੈ, ਜੋ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਅਸੀਂ ਪੜ੍ਹਦੇ ਹਾਂ, ਤੇ ਜੋ ਸਿੱਖ ਜਗਤ ਦੀ ਅਰਦਾਸ ਹੈ, ਦੁਨੀਆਂ ਦੇ ਹਰ ਕੋਨੇ ਚ ਜਦੋਂ ਗੁਰੂ ਕਾ ਸਿੱਖ ਅਰਦਾਸ ਕਰਦਾ ਤੇ ਉਹਦੀ ਅਰਦਾਸ ਦੇ ਬੋਲ ਹੈ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਔਰ ਇਹ ਜੋ ਪੌੜੀ ਹੈ ਗੁਰਮੁਖ ਪਿਆਰਿਓ, ਇਹ ਚੰਡੀ ਦੀ ਵਾਰ ਦਸਵੇਂ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦੀ ਪਹਿਲੀ ਪੌੜੀ ਹੈ। ਤੇ ਖਿਆਲ ਕਰਨਾ ਗੁਰਮੁਖ ਪਿਆਰੇ, ਉਸ ਵਿੱਚ ਜ਼ਿਕਰ ਆਉਂਦਾ, ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧਿ ਆਵੈ ਧਾਏ। ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਬਾਬਾ ਦਸਵੇਂ ਪਾਤਸ਼ਾਹ ਬਚਨ ਕਰ ਰਹੇ ਹੈ ਕਿ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਨੌ ਨਿਧੀਆਂ 18 ਸਿੱਧੀਆਂ ਧਾ ਕੇ ਮਨੁੱਖ ਦੇ ਕੋਲ ਆਉਂਦੀਆਂ ਨੇ। ਹੁਣੇ ਹੀ ਰਾਗੀ ਸਿੰਘ ਸਾਹਿਬਾਨਾਂ ਕੋਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਪਾਂ ਸਰਵਣ ਕਰ ਰਹੇ ਸੀ ਤੇ ਰੋਜ਼ਾਨਾ ਸਰਵਣ ਕਰਦੇ ਜਾਪ ਹੁੰਦਾ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੈ ਧਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਦਸਵੇਂ ਪਾਤਸ਼ਾਹ ਜਿਨ੍ਹਾਂ ਬਾਬਤ ਬਚਨ ਕੀਤਾ ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰ ਰਹੇ। ਗੁਰੂ ਤੇਗ ਬਹਾਦਰ ਹਿੰਦੀ ਚਾਦਰ, ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਉਹ ਬਚਨ ਕਰ ਰਹੇ ਨੇ। ਕਾਹੇ ਰੇ ਬਨ ਖੋਜਣ ਜਾਏ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਬਣਾ ਚ ਖੋਜਦੇ, ਬਾਹਰ ਖੋਜਦੇ, ਬਾਹਰ ਲੱਭਦੇ, ਭਟਕਣਾ ਤੋਂ ਸਿਵਾਏ ਕੁਛ ਨੀ। ਵਸੀ ਰੱਬ ਹਿਆਲੀ ਹੈ, ਜੰਗਲ ਕਹਿ ਢੂੰਡੇ। ਰੱਬ ਤੇਰੇ ਅੰਦਰ ਹੈ, ਲੱਭਦਾ ਤੂੰ ਬਾਹਰ ਹੈ। ਉਹ ਪਰਮ ਜੋਤ ਤੇਰੇ ਅੰਦਰ ਹੈ, ਲੱਭ ਤੂੰ ਬਾਹਰ ਰਿਹਾ, ਭਟਕਣਾ ਤੋਂ ਸਿਵਾਏ ਕੁਛ ਨਹੀਂ ਹੈ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਸਾਰਿਆਂ ਚ ਵੱਸਦਾ ਤੇ ਨਿਰਲੇਪ ਵੀ ਹੈ। ਸੂਰਜ ਦੀਆਂ ਕਿਰਨਾਂ ਸਾਰੇ ਸੰਸਾਰ ਤੇ ਚੰਗੇ ਮਾੜੇ ਥਾਂ ਤੇ ਪੈਂਦੀਆਂ ਵੀ ਨੇ ਤੇ ਨਿਰਲੇਪ ਵੀ ਨੇ। ਉਹ ਫੁੱਲਾਂ ਤੇ ਪੈ ਕੇ ਸੁਗੰਧਿਤ ਨਹੀਂ ਹੋ ਜਾਂਦੀਆਂ, ਉਹ ਗੰਦਗੀ ਦੇ ਢੇਰ ਤੇ ਪੈ ਕੇ ਗੰਦੀਆਂ ਨਹੀਂ ਹੋ ਜਾਂਦੀਆਂ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਵਰ ਸਾਰਿਆਂ ਵਿੱਚ ਵੱਸਦਾ, ਸਾਰਿਆਂ ਤੋਂ ਨਿਰਲੇਪ ਵੀ ਹੈ। ਸਰਬ ਨਿਵਾਸੀ ਸਦਾ ਅਲੇਪਾ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਹੈ, ਮੁਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਪਾਣੀ ਤੋਂ ਨਿਰਲੇਪ ਹੈ, ਉਹ ਵਾਹਿਗੁਰੂ ਪਰਮੇਸ਼ਵਰ ਹਰ ਜੀਵ ਵਿੱਚ ਵੱਸਦਾ ਹੋਇਆ ਜੀਵ ਤੋਂ ਨਿਰਲੇਪ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਚਨ ਕਰ ਰਹੇ, ਭਲਿਆ ਤੂੰ ਬਾਹਰ ਲੱਭਦੇ, ਬਾਹਰ ਖੋਜਦੇ, ਉਹ ਤਾਂ ਤੇਰੇ ਅੰਦਰ ਹੈ। ਤੇ ਅੱਗੇ ਦਲੀਲ ਦੇ ਪ੍ਰਮਾਣ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਸਮਝਾ ਰਹੇ ਆ, ਪੋਹਪ ਮਦ ਜਿਉਂ ਵਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ। ਰੱਜ ਕੇ ਆਖੋ ਸਤਨਾਮ। ਗੁਰੂ ਤੇਗ ਬਹਾਦਰ ਸਾਹਿਬ ਸੱਚਾ ਪਾਤਸ਼ਾਹ ਬਚਨ ਕਰ ਰਹੇ ਹੈ, ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਹੈ, ਪੋਹਪ ਮਦ ਜਿਉਂ ਵਾਸ ਬਸਤ ਹੈ, ਮੋਕਰ ਮਾਹੇ ਜੈਸੇ ਸਾਈ, ਜਿਵੇਂ ਸੀਤੇ ਵਿੱਚ ਪਰਛਾਵਾਂ ਦਿਖਦਾ ਹੈ, ਫੁੱਲ ਵਿੱਚ ਸੁਗੰਧੀ ਹੈ, ਹਰ ਮਨੁੱਖ ਉਹ ਸੁਗੰਧੀ ਨੂੰ ਮਾਣ ਸਕਦਾ, ਭਾਵੇਂ ਕਿ ਫੁੱਲ ਵਿੱਚ ਵਸਦੀ ਹੋਈ ਸੁਗੰਧੀ ਦਿਸਦੀ ਨਹੀਂ ਪਰ ਉਸਨੂੰ ਮਹਿਸੂਸ ਕੀਤਾ ਜਾ ਸਕਦਾ। ਪੋਹਪ ਮਦ ਜਿਉਂ ਵਾਸ ਬਸਤ ਹੈ, ਮੁਕਰ ਮਾਹੇ ਜੈਸੇ ਸਾਈ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ। ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ, ਭਲਿਆ ਬਾਹਰ ਕਿੱਥੇ ਲੱਭਦਾ, ਉਹਨੂੰ ਘੱਟ ਹੀ ਇਸ ਸਰੀਰ ਵਿੱਚ ਹੀ ਖੋਜਣਾ ਕਰ, ਇਸੇ ਅੰਦਰ ਹੀ ਖੋਜਣਾ ਕਰ, ਉਹ ਤੇਰੇ ਅੰਦਰ ਹੈ, ਬਾਹਰ ਕਿੱਥੋਂ ਲੱਭਦਾ, ਬਾਹਰ ਭਟਕਣਾ ਚ ਕਿਉਂ ਪਿਆ, ਉਹਨੂੰ ਮਹਿਸੂਸ ਕਰ। ਹਰ ਜੀਵ ਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਵਰ ਦੀ ਜੋਤ ਹੈ, ਪਰ ਖਿਆਲ ਕਰਨਾ ਜਿਵੇਂ ਫੁੱਲ ਵਿੱਚ ਸੁਗੰਧੀ ਹੈ, ਉਹ ਦਿਸਦੀ ਨਹੀਂ ਹੈ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਪਰਮੇਸ਼ਵਰ ਮਨੁੱਖ ਦੇ ਅੰਦਰ ਹੈ ਪਰ ਉਹ ਦਿਸਦਾ ਨਹੀਂ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਪਰ ਜਿਹੜਾ ਮਨੁੱਖ ਕਈ ਨਾਸਤਕ ਹੋ ਜਾਂਦੇ, ਕਾਦਰ ਦੀ ਬਣਾਈ ਹੋਈ ਕੁਦਰਤ ਦੇ ਬੰਦੇ ਹੀ ਨਾਸਤਕ ਹੋ ਜਾਂਦੇ, ਕਹਿੰਦੇ ਪਰਮੇਸ਼ਵਰ ਹੀ ਨਹੀਂ ਹੈ, ਰੱਬ ਹੀ ਨਹੀਂ ਹੈ, ਕਿੱਥੇ ਹੈ ਦਿਖਾਓ, ਰੱਬ ਕੋਈ ਦੇਖਣ ਦਿਖਾਉਣ ਵਾਲੀ ਚੀਜ਼ ਥੋੜ੍ਹੀ ਹੈ। ਬਹੁਤ ਐਸੀਆਂ ਸੰਸਥਾਵਾਂ ਵੀ ਬਣ ਗਈਆਂ, ਕਈ ਸਭਾ ਸੁਸਾਇਟੀਆਂ ਵੀ ਬਣ ਗਈਆਂ, ਉਹ ਕਹਿੰਦੇ ਰੱਬ ਦਿਖਾਓ, ਇਨਾਮ ਜਿੱਤੋ। ਪਹਿਲਾਂ 1 ਲੱਖ ਦਾ ਇਨਾਮ ਸੀ, ਹੁਣ 5 ਲੱਖ ਦਾ ਇਨਾਮ, ਕਿ ਰੱਬ ਦਿਖਾਓ, 5 ਲੱਖ ਦਾ ਇਨਾਮ ਜਿੱਤੋ। ਰੱਬ ਕੋਈ ਦੇਖਣ ਦਿਖਾਉਣ ਦੀ ਚੀਜ਼ ਨਹੀਂ ਹੈ ਕਿ ਇਸ ਤਰ੍ਹਾਂ ਉਹਨੂੰ ਸਾਹਮਣੇ ਖੜਾ ਕਰ ਦਿੱਤਾ ਜਾਵੇ, ਉਹਦਾ ਰੰਗ ਨੀਲਾ ਕਿ ਪੀਲਾ, ਕਾਲਾ ਕਿ ਲਾਲ, ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹਾਂ ਵਾਸ ਤਾਕੋ ਫਿਰੈ ਕਵਣ ਭੇਖੰ, ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਬਖਾਨੋ ਕਹੇ ਮੋਨਾ ਆਵੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤਨ ਭਉ ਪ੍ਰਕਾਸ਼ ਮਤੋਜ ਕਹਿੰਜੈ, ਕੋਟ ਇੰਦਰ ਇੰਦਰਾਨ ਸਾਹਿਬ ਸਹਾਣ ਗਣਿਜੈ, ਤਰ ਭਵਨ ਮਹੀਬ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤੋ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਨਤ ਸੁਮਤ। ਸੁਖਮਣੀ ਸਾਹਿਬ ਵਿੱਚ ਪੜ੍ਹਦੇ ਆ, ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਵੇਖਣ ਵਿਖਾਉਣ ਵਾਲੀ ਚੀਜ਼ ਨੀ, ਉਹ ਤੇ ਰੂਪ ਰੰਗ ਚੱਕਰ ਚਿਹਨ ਤੋਂ ਰਹਿਤ। ਪਰ ਅੱਜ ਦੁਨੀਆਂ ਦੇ ਲੋਕ ਐਸੇ ਨਾਸਤਿਕਤਾ ਦਾ ਪ੍ਰਚਾਰ, ਕਹਿੰਦੇ ਰੱਬ ਦਿਖਾਓ, 5 ਲੱਖ ਦਾ ਇਨਾਮ। ਤੇ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਧਾਰਮਿਕ ਦੀਵਾਨਾਂ ਚ, ਕਿ ਰੱਬ ਜੇਕਰ ਰੁਪਈਆਂ ਦੇ ਗੋਚਰਾ ਹੋਵੇ, ਰੁਪਈਆਂ ਨਾਲ ਮਿਲਦਾ ਹੋਵੇ, ਤੇ ਰੱਬ ਤੇ ਕਿਸੇ ਅਮੀਰ ਮਨੁੱਖ ਦਾ ਰਸੋਈਆ ਹੋਵੇਗਾ, ਉਹ ਖਰੀਦ ਕੇ ਰਸੋਈ ਚ ਰੋਟੀਆਂ ਬਣਾਉਣ, ਲੰਗਰ ਬਣਾਉਣ ਤੇ ਲਾ ਲਵੇਗਾ, ਰੱਬ ਤਾਂ ਕਿਸੇ ਰਿਚ ਮੈਣ ਦਾ ਕਿਸੇ ਅਮੀਰ ਮਨੁੱਖ ਦੇ ਬਾਗ ਦਾ ਮਾਲੀ ਹੋਵੇਗਾ, ਉਹ ਖਰੀਦ ਕੇ ਬਾਗ ਵਿਚ ਮਾਲੀ ਲਾ ਲਵੇਗਾ। ਰੱਬ ਕੋਈ ਇਸ ਤਰ੍ਹਾਂ ਦੇਖਣ ਦਿਖਾਉਣ ਦੀ ਚੀਜ਼ ਥੋੜੀ ਹੈ, ਜਾਂ ਉਹ ਰੁਪਈਆਂ ਦੇ ਗੋਚਰਾ ਥੋੜੀ ਹੈ। ਜੇ ਰੱਬ ਕਿਤੇ ਰੁਪਈਆਂ ਦੇ ਗੋਚਰਾ ਹੁੰਦਾ ਤੇ ਗੁਰਮੁਖ ਪਿਆਰਿਓ ਰਾਜਾ ਗੋਪੀ ਚੰਦ ਰਾਜ ਛੱਡ ਕੇ ਜੋਗੀ ਨਾ ਬਣਦਾ, ਉਹ ਰਾਜ ਭਾਗ ਵਿਚ ਰਹਿੰਦੇ ਆ। ਉਹ ਰੁਪਈਆਂ ਦੇ ਗੋਚਰਾ ਹੁੰਦਾ ਤੇ ਲਾ ਦਿੰਦਾ ਰੁਪਈਏ ਖਜ਼ਾਨੇ ਤੋਂ ਕਿ ਰੱਬ ਖਰੀਦ ਲਿਆਓ ਤੇ ਲਿਆਓ ਮੇਰੇ ਸਾਹਮਣੇ। ਰੱਬ ਕੋਈ ਦੇਖਣ ਦਿਖਾਉਣ ਦੀ ਚੀਜ਼ ਨਹੀਂ ਹੈ, ਰੱਬ ਕੋਈ ਰੁਪਈਆਂ ਦੇ ਗੋਚਰਾ ਨਹੀਂ, ਉਹ ਰੁਪਈਆਂ ਨਾਲ ਨਹੀਂ ਮਿਲਦਾ। ਕੰਚਨ ਸਿਉਂ ਪਾਈਏ ਨਹੀਂ ਤੋਲ, ਉਹ ਸੋਨਾ ਬਰਾਬਰ ਤੋਲ, ਸੋਨਾ ਜਿੰਨਾ ਮਰਜ਼ੀ ਤੋਲ ਕੇ ਰੱਖਦੇ ਹੋ ਉਹਦੇ ਬਰਾਬਰ ਨਹੀਂ। ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਸੋਨੇ ਰੁਪਈਆਂ ਦੇ ਗੋਚਰਾ ਨਹੀਂ। ਅੱਜ ਜਿਹੜੇ ਲੋਕ ਕਹਿੰਦੇ 5 ਲੱਖ ਦਾ ਇਨਾਮ ਜੀ ਰੱਬ ਦਿਖਾਓ, ਜੇ ਰੱਬ ਕਿਤੇ ਰੁਪਈਆਂ ਦੇ ਗੋਚਰਾ ਉਹਨਾਂ ਦਾ ਰਾਜ ਦਾ ਰਾਜਾ ਭਰ ਸ੍ਰੀ ਰਾਜ ਛੱਡ ਕੇ ਜੋਗੀ ਨਾ ਬਣਦਾ। ਰੱਬ ਕੋਈ ਰੁਪਈਆਂ ਦੇ ਗੋਚਰਾ ਨਹੀਂ ਹੈ। ਤੇ ਨਾਲੇ ਖਿਆਲ ਕਰਨ ਉਹ ਦੇਖਣ ਦੀ ਚੀਜ਼ ਨੇ, ਉੱਥੇ ਮਹਿਸੂਸ ਕੀਤਾ ਉਹ ਪਮਾਧ ਜਿਉਂ ਸਰਗਿਆ ਕਹਿੰਦੇ ਜੀ ਜਿਹੜੇ ਪ੍ਰਤੱਖ ਪ੍ਰਮਾਣ ਨੂੰ ਮੰਨਦੇ ਆ। ਵੇਦਾਂਤ ਪੜ੍ਹਾਉਣ ਵੀ ਸੰਪਰਦਾਵਾਂ ਟਕਸਾਲਾਂ ਦੇ ਅੰਦਰ ਪੜ੍ਹਾਇਆ ਜਾਂਦਾ। ਵੇਦਾਂਤ ਗੁਰਨ ਸ਼ਬਦਾਂ ਚ ਸਮਝਣ ਵਾਸਤੇ ਜਿਵੇਂ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹਦੇ ਆ ਕਿ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਣਾਇਆ। ਤੇ ਜਦੋਂ ਰਾਜ ਭਯੰਗ ਦਾ ਪ੍ਰਸੰਗ ਸਮਝਣਾ ਹੋਵੇ ਤੇ ਵੇਦਾਂਤ ਚ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਰਾਜ ਭਯੰਗ। ਰਾਜ ਦਾ ਅਰਥ ਹੈ ਰਸੀ ਤੇ ਭਯੰਗ ਦਾ ਅਰਥ ਹੈ ਸੱਪ। ਜਿਵੇਂ ਰਸੀ ਤੇ ਪ੍ਰਸੰਗ ਸੱਪ ਦਾ ਪ੍ਰਸੰਗ ਚੱਲਦਾ, ਸਾਰਾ ਵੇਦਾਂਤ ਰਸੀ ਤੇ ਸੱਪ ਦੇ ਦੁਆਲੇ ਘੁੰਮਦਾ ਕਿ ਰਸੀ ਚ ਸੱਪ ਦਾ ਭੁਲੇਖਾ ਕਿਵੇਂ ਪਿਆ, ਨਿਰੰਕਾਰ ਚ ਸੰਸਾਰ ਦਾ ਭੁਲੇਖਾ ਕਿਵੇਂ ਪਿਆ। ਤੇ ਉੱਥੇ ਗੁਰਮੁਖ ਪਿਆਰੇ ਸਮਝਾਇਆ ਜਾਂਦਾ ਉਸ ਵੇਲੇ ਜਿਹੜੇ ਪ੍ਰਤੱਖ ਪ੍ਰਮਾਣ ਨੂੰ ਮੰਨਦੇ ਆ ਕਿ ਜੋ ਚੀਜ਼ ਹੈ ਸਾਹਮਣੇ ਦਿਸ ਰਹੀ ਉਹੀ ਹੈ, ਜਿਹੜੀ ਚੀਜ਼ ਦਿਸਦੀ ਨਹੀਂ ਹੁੰਦੀ ਉਹ ਹੁੰਦੀ ਉਹ ਨਹੀਂ ਹੈ, ਉਹ ਮਨੁੱਖ ਰੱਬ ਦੀ ਹੋਂਦ ਤੋਂ ਮੁਨਕਰ ਹੈ। ਉਹ ਕਹਿੰਦੇ ਰੱਬ ਐਵੇਂ ਕਹਿਣ ਕਹਾਉਣ ਦੀਆਂ ਗੱਲਾਂ ਨੇ, ਰੱਬ ਨਹੀਂ ਹੈ। ਜੇ ਹੈ ਤਾਂ ਦਿਖਾਓ। ਇੱਕ ਮਹਾਤਮਾ ਮਹਾਂਪੁਰਖ ਦੇ ਕੋਲ ਇੱਕ ਜਗਿਆਸੂ ਆਇਆ ਤੇ ਨਾਸਤਕਤਾ ਦੀ ਭਾਵਨਾ ਸੀ, ਆਉਂਦਿਆਂ ਹੀ ਸਾਧੂ ਨੂੰ ਸਵਾਲ ਕੀਤਾ, ਕਹਿਣ ਲੱਗਿਆ ਐਵੇਂ ਤੁਸੀਂ ਕਹਿੰਦੇ ਹੋ ਰੱਬ ਹੈ ਰੱਬ ਹੈ, ਰੱਬ ਦਾ ਨਾਮ ਜਪੋ, ਰੱਬ ਨਾਲ ਜੁੜੋ, ਕਿੱਥੇ ਆ ਰੱਬ, ਮੈਨੂੰ ਦਿਖਾਓ ਦਿਖਾਓ ਮੇਰੇ ਸਾਹਮਣੇ, ਮੈਨੂੰ ਦਰਸ਼ਨ ਕਰਾਓ। ਮਹਾਂਪੁਰਖਾਂ ਨੇ ਬੜਾ ਵਿਸਥਾਰ ਨਾਲ ਸਮਝਾਇਆ ਪਰ ਉਹ ਨਾ ਸਮਝਿਆ, ਨਾਸਤਕਤਾ ਦੀ ਹੱਦ ਉਹ ਹੱਦ ਵੀ ਲੰਘ ਚੁੱਕੇ ਆ। ਅਸੀਂ ਕਹਿਣ ਲੱਗਿਆ ਨਹੀਂ ਤੁਸੀਂ ਐਵੇਂ ਗੱਲਾਂ ਦੇ ਵਿੱਚ ਸਮਾਂ ਬਰਬਾਦ ਕਰ ਰਹੇ ਹੋ, ਰੱਬ ਹੁੰਦਾ ਹੀ ਨਹੀਂ ਹੈ, ਜੇ ਹੈ ਤਾਂ ਦਿਖਾਓ। ਮਹਾਂਪੁਰਖ ਕਹਿਣ ਲੱਗੇ ਵੀ ਬਹੁਤ ਚੀਜ਼ਾਂ ਦਿਖਦੀਆਂ ਨਹੀਂ, ਮਹਿਸੂਸ ਕੀਤੀਆਂ ਜਾਂਦੀਆਂ। ਕਹਿੰਦਾ ਬਿਲਕੁਲ ਨਹੀਂ, ਜਿਹੜੀ ਚੀਜ਼ ਦਿਖਦੀ ਨਹੀਂ ਹੁੰਦੀ ਨਹੀਂ ਹੈ। ਕਹਿੰਦੇ ਬਿਲਕੁਲ ਤੂੰ ਇਸ ਗੱਲ ਤੇ ਪੱਕਾ। ਉਹ ਨਾਸਤਕ ਮਨੁੱਖ ਕਹਿਣ ਲੱਗਿਆ ਕਹਿੰਦਾ ਮੈਂ ਬਿਲਕੁਲ ਇਸ ਗੱਲ ਤੇ ਪੱਕਾ, ਜਿਹੜੀ ਚੀਜ਼ ਦਿਖਦੀ ਨਹੀਂ ਹੁੰਦੀ ਨਹੀਂ ਹੈ। ਤੇ ਮਹਾਂਪੁਰਖਾਂ ਦੇ ਕੋਲ ਇੱਕ ਰੋੜਾ ਪਿਆ ਸੀ, ਹੇਠਾਂ ਧਰਤੀ ਤੇ ਚੱਕ ਕੇ ਉਹਦੇ ਸਿਰ ਵਿੱਚ ਮਾਰਿਆ, ਜ਼ਖਮ ਹੋ ਗਿਆ, ਖੂਨ ਵਹਿ ਤੁਰਿਆ। ਤੇ ਜਦੋਂ ਖੂਨ ਵਗਦਾ ਹੁਣ ਜ਼ਖਮ ਹੋਇਆ, ਦਰਦ ਹੋਈ, ਦਰਦ ਨਾਲ ਕਰਾਇਆ ਚੀਕਿਆ। ਮਹਾਂਪੁਰਖ ਕਹਿੰਦੇ ਕੀ ਹੋਇਆ? ਕਹਿੰਦਾ ਚੰਗਾ ਰੱਬ ਦਿਖਾਇਆ, ਜੇ ਜ਼ਖਮ ਕਰ ਦਿੱਤਾ, ਮੇਰੇ ਖੂਨ ਵਹਿ ਤੁਰਿਆ, ਰੋੜਾ ਮਾਰਿਆ ਮੇਰੇ, ਮੈਂ ਕੀ ਮਾੜਾ ਕੀਤਾ? ਰੱਬ ਹੀ ਪੁੱਛਿਆ ਕਿ ਰੱਬ ਦਿਖਾਓ। ਮਹਾਂਪੁਰਖ ਕਹਿੰਦੇ ਹੋਇਆ ਕੀ ਹੈ? ਦੱਸ। ਕਹਿੰਦਾ ਮੈਨੂੰ ਇੰਨੀ ਦਰਦ ਹੋ ਰਹੀ ਹੈ, ਇੰਨੀ ਪੀੜ ਹੋ ਰਹੀ ਹੈ, ਤੁਸੀਂ ਅਜੇ ਪੁੱਛਦੇ ਹੋਇਆ ਕੀ ਹੈ? ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਗਤਾ ਮੈਨੂੰ ਦਰਦ ਦਿਖਾ। ਗੱਜ ਕੇ ਆਖੋ ਸਤਨਾਮ। ਮੈਨੂੰ ਪੀੜ ਦਿਖਾ, ਜਿਹੜੀ ਤੇਰੇ ਪੀੜ ਹੋ ਰਹੀ ਹੈ ਮੈਨੂੰ ਦਿਖਾ, ਜਿਹੜੀ ਦਰਦ ਹੋ ਰਹੀ ਹੈ ਦਿਖਾ। ਗੱਲ ਸਮਝ ਪੈ ਗਈ। ਕਹਿਣ ਲੱਗਿਆ ਕਹਿੰਦਾ ਜੀ ਇਹ ਦਿਸਦੀ ਨਹੀਂ ਹੈ। ਮਹਾਂਪੁਰਖ ਕਹਿੰਦੇ ਹੁਣੇ ਤਾਂ ਤੂੰ ਕਹਿੰਦਾ ਸੀ। ਉਹ ਸਾਧੂ ਸਤਪੁਰਖ ਕਹਿਣ ਲੱਗੇ ਹੁਣੇ ਤਾਂ ਕਹਿੰਦਾ ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੁੰਦੀ ਨਹੀਂ ਹੈ। ਹੁਣੇ ਕਹਿਣ ਲੱਗ ਗਿਆ ਕਿ ਦਿਸਦੀ ਨਹੀਂ ਹੈ। ਜੇ ਤੈਨੂੰ ਦਰਦ ਹੋ ਰਹੀ, ਪੀੜਾ ਹੋ ਰਹੀ ਹੈ ਤੇ ਦਿਖਾ, ਅਸੀਂ ਵੀ ਦਰਦ ਵੇਖਣੀ ਚਾਹੁੰਦੇ, ਅਸੀਂ ਪੀੜ ਵੇਖਣੀ ਚਾਹੁੰਦੇ ਹਾਂ। ਪਰ ਨਹੀਂ, ਜਿਸ ਲਾਗੀ ਸੋਈ ਜਾਣਾ, ਅਵਰ ਕੇ ਜਾਣਾ ਪੀਰ ਪਰਾਈ, ਤਾਂ ਜਿਹੜੇ ਤਨ ਨੂੰ ਉਹੀ ਮਹਿਸੂਸ ਕਰ ਸਕਦਾ, ਜਿਹਦਾ ਸਿਰ ਦੁਖਦਾ ਉਹਨੂੰ ਹੀ ਮਹਿਸੂਸ ਹੁੰਦਾ, ਦੂਜੇ ਨੂੰ ਕੀ ਪਤਾ। ਜਿਹਦਾ ਸਰੀਰ ਦੁਖਦਾ ਉਸੇ ਨੂੰ ਮਹਿਸੂਸ ਹੁੰਦਾ, ਦੂਜੇ ਨੂੰ ਕੀ ਪਤਾ, ਉਹੀ ਮਹਿਸੂਸ ਕਰ ਸਕਦਾ। ਮਹਾਂਪੁਰਖ ਕਹਿੰਦੇ ਹੁਣੇ ਤਾਂ ਕਹਿੰਦਾ ਸੀਗਾ ਜਿਹੜੀ ਚੀਜ਼ ਦਿਸਦੀ ਨਹੀਂ। ਗੱਲ ਸਮਝ ਵਿੱਚ ਆ ਗਈ। ਕਹਿੰਦਾ ਭੁਲੇਖੇ ਵਿੱਚ ਸਾਂ ਚਰਨਾਂ ਤੇ ਢਹਿ ਪਿਆ। ਕਹਿੰਦਾ ਨਹੀਂ, ਰੱਬ ਹੁੰਦਾ, ਜਿਹੜੀਆਂ ਚੀਜ਼ਾਂ ਨਹੀਂ ਦਿਸਦੀਆਂ ਉਹ ਵੀ ਹੁੰਦੀਆਂ ਨੇ। ਆ ਬਿਜਲੀ ਦੀਆਂ ਤਾਰਾਂ ਤੁਸੀਂ ਦੇਖੋ, ਗੁਰਮੁਖ ਪਿਆਰੋ, ਇਹਦੇ ਚ ਕਰੰਟ ਕਦੇ ਦਿਸਦਾ? ਪਰ ਜੇ ਕੋਈ ਮਨੁੱਖ ਕਹੇ ਕਿ ਕਰੰਟ ਹੁੰਦਾ ਹੀ ਨਹੀਂ, ਐਵੇਂ ਬਿਜਲੀ ਦੀਆਂ ਲੋਹੇ ਦੀਆਂ ਤਾਂਬੇ ਦੀਆਂ ਤਾਰਾਂ ਜਿਸਤ ਦੀਆਂ ਤਾਰਾਂ ਨੇ ਕਰੰਟ ਨਹੀਂ ਹੈ, ਤੁਸੀਂ ਐਵੇਂ ਕਹਿ ਰਹੇ ਹੋ ਇਹਦੇ ਵਿੱਚ ਬਿਜਲੀ ਹੈ ਇਹਦੇ ਵਿੱਚ ਕਰੰਟ ਹੈ, ਤੈਨੂੰ ਕਹੇ ਜਰਾ ਹੱਥ ਲਾ ਕੇ ਦੇਖ, ਤੇ ਜਦੋਂ ਭੜਕਾ ਕੇ ਬਿਜਲੀ ਪਾਸੇ ਮਾਰਦੀ ਹੈ ਫਿਰ ਕਹਿੰਦਾ ਨਹੀਂ ਇਹ ਤਾਰਾਂ ਨਹੀਂ ਇਹਦੇ ਚ ਕਰੰਟ ਹੈ, ਇਹਦੇ ਚ ਬਿਜਲੀ ਹੈ ਇਹਦੇ ਵਿੱਚ ਕਰੰਟ ਹੈ। ਬਹੁਤ ਚੀਜ਼ਾਂ ਸੰਸਾਰ ਤੇ ਐਸੀਆਂ ਜਿਹੜੀਆਂ ਦਿਸਦੀਆਂ ਨਹੀਂ ਪਰ ਹੁੰਦੀਆਂ ਨੇ। ਇਸੇ ਤਰ੍ਹਾਂ ਪਰਮਾਤਮਾ ਗੁਰਮੁਖ ਪਿਆਰੇ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਇਹਨੂੰ ਮਹਿਸੂਸ ਕੀਤਾ ਜਾ ਸਕਦਾ, ਪਰ ਦੁੱਖ ਨਾਲ ਕਹਿਣਾ ਪੈਂਦਾ ਗੁਰਮੁਖ ਅੱਜ ਸ਼ਰਧਾ ਭਾਵਨਾ ਤੇ ਵਿਸ਼ਵਾਸ ਜਿਹੜਾ ਉਹ ਸਾਡੇ ਚੋਂ ਖਤਮ ਹੁੰਦਾ ਜਾ ਰਿਹਾ। ਜੋ ਸਤਿਗੁਰ ਨੇ ਸਾਨੂੰ ਸ਼ਰਧਾ ਭਾਵਨਾ ਤੇ ਵਿਸ਼ਵਾਸ ਦਿੱਤਾ ਸੀ, ਅੱਜ ਸ਼ਰਧਾ ਭਾਵਨਾ ਤੇ ਵਿਸ਼ਵਾਸ ਚੱਕਿਆ ਜਾ ਰਿਹਾ। ਅੱਜ ਗੁਰਬਾਣੀ ਤੋਂ ਸ਼ਰਧਾ, ਅੱਜ ਗੁਰੂ ਦੇ ਦੁਆਰੇ ਤੋਂ ਸ਼ਰਧਾ, ਅੱਜ ਗੁਰੂ ਦੀਆਂ ਸਾਖੀਆਂ ਤੋਂ ਸ਼ਰਧਾ ਸਾਡੀ ਚੱਕੀ ਜਾ ਰਹੀ ਹੈ, ਵਿਸ਼ਵਾਸ ਚੁੱਕਿਆ ਜਾ ਰਿਹਾ ਸਾਡਾ। ਹਰ ਚੀਜ਼ ਨੂੰ ਕੱਟੜਤਾ ਦੀ ਕੁਹਾੜੀ ਨਾਲ ਕੱਟੀ ਜਾ ਰਹੇ ਹਾਂ ਤੇ ਮਾਫ ਕਰਿਓ ਦੁੱਖ ਨਾ ਮਨਾਇਓ। ਜਿਹੜੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਸਾਡੇ ਸਤਿਗੁਰ ਨੇ ਸਾਨੂੰ ਦਿੱਤਾ ਸੀ, ਅੱਜ ਮਨਮਤੀ ਲੋਕ ਉਹ ਸ਼ਰਧਾ ਭਾਵਨਾ ਨੂੰ ਆਪਣੇ ਕੋਲ ਲੈ ਗਏ ਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ। ਉਹ ਸ਼ਰਧਾ ਭਾਵਨਾ ਤੇ ਵਿਸ਼ਵਾਸ ਜਿਹੜਾ ਸੀ ਹੱਦਾਂ ਬੰਨੇ ਟੱਪ ਗਿਆ। ਉਹ ਮਨਮਤੀ ਲੋਕ, ਪਖੰਡੀ ਲੋਕ ਸ਼ਰਧਾ ਦੇ ਨਾਂ ਤੇ, ਵਿਸ਼ਵਾਸ ਤੇ ਭਾਵਨਾ ਦੇ ਨਾਂ ਤੇ ਆਪਣੀਆਂ ਪਖੰਡ ਦੀਆਂ ਦੁਕਾਨਾਂ ਚਲਾ ਰਹੇ ਆ, ਲੋਕਾਂ ਦਾ ਸ਼ੋਸ਼ਣ ਕਰ ਰਹੇ ਆ। ਪਰ ਜਿੱਥੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਹੋਣਾ ਚਾਹੀਦਾ ਸੀ ਉੱਥੋਂ ਅਸੀਂ ਸ਼ਰਧਾ ਭਾਵਨਾ ਤੇ ਵਿਸ਼ਵਾਸ ਝੁੱਕ ਦਿੱਤਾ। ਗੁਰੂ ਦੀਆਂ ਸਾਖੀਆਂ, ਗੁਰੂ ਕਾ ਇਤਿਹਾਸ, ਗੁਰੂ ਦਾ ਦੁਆਰਾ। ਬਹੁਤ ਐਸੇ ਲੋਕ ਕਹਿੰਦੇ ਕੀ ਕਰਨਾ ਗੁਰਦੁਆਰੇ, ਬਹੁਤ ਐਸੇ ਲੋਕ ਕੀ ਕਰਨਾ ਬਾਣੀ ਪੜ੍ਹ ਕੇ। ਕਈਆਂ ਨੇ ਤਾਂ ਮਾਫ਼ ਕਰਨਾ, ਕੋਈ ਗੈਰ ਮਨੁੱਖ ਕਹੇ ਗੱਲ ਵੱਖਰੀ ਹੈ। ਬਹੁਤ ਸਾਰੇ ਸਾਡੇ ਸਿੱਖ ਪ੍ਰਚਾਰਕ ਵੀਰਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਲੋਕ ਗੁਰਬਾਣੀ ਨੂੰ ਪੜ੍ਹਨ ਨਿਤਨੇਮ ਦੀ ਰੋਜ਼ ਕੀ ਲੋੜ ਹੈ, ਇਹ ਤਾਂ ਤੋਤਾ ਰਟਣ ਹੈ ਬਾਣੀ ਦਾ। ਕਿੱਧਰ ਗਿਆ ਨਾਮ ਬਾਣੀ ਦਾ ਅਭਿਆਸ, ਕਿੱਥੇ ਗਿਆ ਵਾਹਿਗੁਰੂ ਮੰਤਰ ਦਾ ਅਭਿਆਸ? ਅੱਜ ਅਭਿਆਸ ਚੁੱਕਿਆ ਜਾ ਰਿਹਾ। ਚਾਰ ਕਿਤਾਬਾਂ ਜੇ ਗੁਰਮੁਖ ਪਿਆਰੇ ਇਧਰੋਂ ਉਧਰੋਂ ਪੜ੍ਹ ਲਈਆਂ, ਚਾਰ ਸ਼ਬਦ ਟੁੱਟੇ ਫੁੱਟੇ ਬੋਲਣੇ ਆ ਗਏ, ਤੇ ਅਸੀਂ ਸ਼ਰਧਾ ਭਾਵਨਾ ਨੂੰ ਗੁਰਮੁਖ ਪਿਆਰੇ ਕੱਟਦੇ ਜਾ ਰਹੇ ਹਾਂ, ਕੱਟੜਤਾ ਦੀ ਕੁਹਾੜੀ ਦੇ ਨਾਲ ਕੱਟਦੇ ਜਾ ਰਹੇ ਹਾਂ। ਗੁਰੂ ਤੋਂ ਸ਼ਰਧਾ, ਗੁਰੂ ਦੀ ਬਾਣੀ ਤੋਂ ਸ਼ਰਧਾ, ਗੁਰੂ ਦੇ ਦੁਆਰੇ ਤੋਂ ਸ਼ਰਧਾ, ਗੁਰਸਥਾਨਾਂ ਤੋਂ ਸ਼ਰਧਾ। ਪਰ ਖਿਆਲ ਕਰਿਓ ਪਰਮਾਤਮਾ ਪਰਮੇਸ਼ਰ ਸ਼ਰਧਾ ਭਾਵਨਾ ਵਿਸ਼ਵਾਸ ਦੇ ਗੋਚਰੇ ਹੈ। ਅੱਜ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੀ ਲੋੜ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸ਼ਰਧਾ ਭਾਵਨਾ ਤੇ ਵਿਸ਼ਵਾਸ ਜਿਹੜਾ ਉਹ ਅੰਨਾ ਨਹੀਂ ਹੋਣਾ ਚਾਹੀਦਾ, ਉਹ ਰਸਤੇ ਤੋਂ ਕਰਸਤੇ ਭਟਕਣਾ ਨਹੀਂ ਚਾਹੀਦਾ। ਉਹ ਸਹੀ ਰੂਪ ਦੇ ਅੰਦਰ ਗੁਰੂ ਦੇ ਉੱਪਰ ਸ਼ਰਧਾ ਤੇ ਭਾਵਨਾ, ਵਿਸ਼ਵਾਸ, ਨਾਮ ਬਾਣੀ ਦਾ ਅਭਿਆਸ, ਨਿਤਨੇਮ, ਗੁਰੂ ਦੇ ਸਿੱਖ ਦਾ ਜੀਵਨ ਬਾਣੀ, ਭਾਈ ਮਤੀ ਦਾਸ ਦਾ ਪ੍ਰਸੰਗ ਇੱਥੇ ਪੜ੍ਹਦੇ ਹਾਂ ਕਿ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਂਕ ਜਦੋਂ ਸਿੱਖ ਦੇ ਸੀਸ ਤੇ ਆਰਾ ਚੱਲ ਰਿਹਾ ਸੀ, ਉਹਦੇ ਰੋਮ ਰੋਮ ਚੋਂ ਬਾਣੀ ਦੀ ਆਵਾਜ਼ ਆ ਰਹੀ ਸੀ, ਉਹਦੇ ਰੋਮ ਰੋਮ ਚੋਂ ਬਾਣੀ ਦੀ ਆਵਾਜ਼ ਸੀ। ਦੋ ਫਾੜ ਕਰ ਦਿੱਤਾ ਗਿਆ ਸਰੀਰ, ਰੋਮ ਰੋਮ ਚੋਂ ਬਾਣੀ, ਦੋ ਫਾੜਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਬਾਣੀ ਦੀ, ਉਹਨਾਂ ਦਾ ਜੀਵਨ ਬਾਣੀ। ਅੱਜ ਨਾਮ ਬਾਣੀ ਦਾ ਅਭਿਆਸ ਸਾਡੇ ਤੋਂ ਛੁੱਟਦਾ ਜਾ ਰਿਹਾ। ਚੱਲ ਕਰਿਓ ਦਮਦਮੀ ਟਕਸਾਲ ਦੇ ਅੰਦਰ, ਜਦੋਂ ਵੀ ਕਿਸੇ ਵਿਦਿਆਰਥੀ ਨੂੰ ਗੁਰਬਾਣੀ ਦੀ ਸੰਥਿਆ ਤੇ ਕਥਾ ਦੀ ਸੰਥਿਆ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਪ੍ਰਚਾਰ ਕਰਨ ਤੇ ਲਾਇਆ ਜਾਂਦਾ, ਪ੍ਰਚਾਰ ਕਰਨ ਤੋਂ ਪਹਿਲਾਂ ਇੱਕ ਅਸੂਲ ਸੀ ਕਿ 36 ਲੱਖ ਮੂਲ ਮੰਤਰ ਦਾ ਜਾਪ ਤੇ 125 ਲੱਖ ਜਪਜੀ ਸਾਹਿਬ ਦਾ ਜਾਪ ਪਹਿਲਾਂ ਕਰਨਾ ਤੇ ਫਿਰ ਕਿਸੇ ਸਟੇਜ ਤੇ ਬਹਿ ਕੇ ਲੋਕਾਂ ਨੂੰ ਸੰਬੋਧਨ ਕਰਨਾ। ਉਹ ਗਿਣਤੀਆਂ ਮਿਣਤੀਆਂ ਦੀ ਗੱਲ ਨਹੀਂ ਸੀ ਕਿ 125 ਲੱਖ ਕੋਈ ਗਿਣਤੀ ਮਿਣਤੀ ਜਾਂ 36 ਲੱਖ ਕੋਈ ਗਿਣਤੀ ਮਿਣਤੀ, ਉਹਦੇ ਪਿੱਛੇ ਭਾਵਨਾ ਇਹ ਸੀ ਕਿ ਜਦੋਂ 36 ਲੱਖ ਮੂਲ ਮੰਤਰ ਦਾ ਜਾਪ ਕਰੇਗਾ, 125 ਲੱਖ ਜਪਜੀ ਸਾਹਿਬ ਦਾ ਜਾਪ ਕਰੇਗਾ ਤੇ ਰੋਮ ਰੋਮ ਵਿੱਚ ਬਾਣੀ ਦੀ ਆਵਾਜ਼ ਸ਼ਰਧਾ ਭਾਵਨਾ ਨਾਲ ਜੁੜ ਜਾਵੇਗਾ, ਬਾਣੀ ਦੇ ਅਭਿਆਸ ਦੇ ਨਾਲ ਨਾਮ ਬਾਣੀ ਦਾ ਅਭਿਆਸੀ ਹੋ ਜਾਵੇਗਾ, ਇਹਦੀ ਸ਼ਰਧਾ ਭਾਵਨਾ ਬਣ ਜਾਵੇਗੀ ਗੁਰੂ ਦੇ ਉੱਪਰ। ਤੇ ਸ਼ਰਧਾ ਭਾਵਨਾ ਚ ਭਿੱਜੇ ਹੋਏ ਬੋਲ ਜਦੋਂ ਨਿਕਲਣਗੇ ਤੇ ਇਹ ਦੁਨੀਆਂ ਨੂੰ ਗੁਰੂ ਦੇ ਨਾਲ ਜੋੜੇਗਾ, ਇਸ ਸੰਸਾਰ ਨੂੰ ਜੋੜੇਗਾ, ਇਹਦਾ ਆਪਣਾ ਜੀਵਨ ਬਣਿਆ ਹੋਵੇਗਾ, ਦੂਜਿਆਂ ਨੂੰ ਜੋੜੇਗਾ। ਪਰ ਜਦੋਂ ਸ਼ਰਧਾ ਭਾਵਨਾ ਤੋਂ ਵੀ ਹੋਣਾ ਬਾਣੀ ਦਾ ਜਾਪ ਨਹੀਂ, ਬਾਣੀ ਦਾ ਨਿਤ ਨਹੀਂ, ਚਾਰ ਗਿਆਨ ਦੀਆਂ ਗੱਲਾਂ ਜੋ ਮਨ ਨੂੰ ਚੰਗੀਆਂ ਲੱਗਦੀਆਂ ਮਨ ਮਤ ਅਨੁਸਾਰ ਉਹ ਦੁਨੀਆਂ ਨੂੰ ਕਹਿਣ ਲੱਗ ਗਏ, ਕੱਟੜਤਾ ਦੀ ਕੁਹਾੜੀ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਸਰਹੋ ਵਿਚਾਰ ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਚਨ ਕਰ ਰਹੇ, ਭਾਈ ਜਿਵੇਂ ਫੁੱਲ ਦੇ ਅੰਦਰ ਸੁਗੰਧੀ ਹੈ, ਜਿਵੇਂ ਸੀਸੇ ਦੇ ਅੰਦਰ ਪਰਛਾਈ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਤੇਰੇ ਅੰਦਰ ਹੈ। ਬਾਹਰ ਨਾ ਲੱਭ, ਬਾਹਰ ਨਾ ਭਾਲ, ਖੱਟ ਨੇਮ ਕਰ ਕੋਠੜੀ ਬਾਂਧੀ, ਬਸ ਅਨੂਪ ਬੀਜ ਪਾਈ, ਉਹ ਅਨੁਪਮ ਵਸਤੂ ਤੇਰੇ ਅੰਦਰ ਹੈ, ਆਤਮਾ ਪਰਮਾਤਮਾ ਦਾ ਮੇਲ ਕਰਨਾ, ਜੁੜਨਾ ਵਾਹਿਗੁਰੂ ਪਰਮੇਸ਼ਰ ਦੇ ਨਾਲ, ਤੇ ਤੇਰਾ ਜੀਵਨ ਸਫਲਾ ਹੋ ਜਾਵੇਗਾ, ਸੁਹਾਗਣਾ ਵਾਲਾ ਜੀਵਨ ਹੋਵੇਗਾ, ਸ਼ਰਧਾ ਭਾਵਨਾ ਵਿਸ਼ਵਾਸ ਗੁਰੂ ਦੇ ਉੱਪਰ, ਬਾਣੀ ਦੇ ਉੱਪਰ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਇਹੀ ਵਚਨ ਕਰ ਰਹੇ ਆ ਕਿ ਜਿਹੜੇ ਇਸ ਤਰ੍ਹਾਂ ਸ਼ਰਧਾ ਭਾਵਨਾ ਵਿਸ਼ਵਾਸ ਗੁਰੂ ਦੀ ਬਾਣੀ ਦੇ ਨਾਲ ਜੁੜ ਗਏ, ਤੇ ਖਿਆਲ ਕਰਿਓ ਗੁਰਮੁਖ ਪਿਆਰਿਓ, ਗੁਰਮਤ ਅਨੁਸਾਰ ਉਹਨਾਂ ਦਾ ਜੀਵਨ, ਸਿਰਜਣੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਦਾ ਜੀਵਨ ਸਫਲ ਆ, ਉਹਨਾਂ ਦਾ ਮੁਖ ਉਜਲ ਆ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕਰ ਰਹੇ, ਸੁਹਾਗਣੀ ਸਦਾ ਮੁਖ ਉਜਲ ਆ, ਗੁਰ ਕੈ ਸਹਿਜ ਸੁਭਾਏ, ਸਦਾ ਫਿਰ ਰਾਵੇ ਆਪਣਾ ਵਿੱਚੋਂ ਆਪ ਗਵਾਏ। ਅੱਜ ਦੇ ਸ਼ਬਦ ਦੀ ਆਰੰਭਤਾ ਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਹੀ ਬਚਨ ਕਰ ਰਹੇ ਕਿ ਸੁਹਾਗਣੀ ਸਦਾ ਮੁਖ ਉਜਲ ਆ, ਜਿਹੜੇ ਗੁਰਸਿੱਖ ਗੁਰੂ ਨਾਲ ਜੁੜ ਗਏ ਨੇ, ਜਿਨ੍ਹਾਂ ਨੇ ਉਸ ਪਤੀ ਪਰਮੇਸ਼ਵਰ ਨੂੰ ਪਾ ਲਿਆ ਜੀਵ ਰੂਪ ਇਸਤਰੀਆਂ ਨੇ, ਸੁਹਾਗਣਾ ਵਾਲਾ ਜੀਵਨ ਉਹਨਾਂ ਦਾ, ਲੋਕ ਸੁਖੀਆ ਪਰਲੋਕ, ਸਹੇਲਾ ਲੋਕ ਪਰਲੋਕ ਵਿੱਚ ਉਹਨਾਂ ਦਾ ਮੁੱਖ ਉਜਲਾ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਸਹਿਜ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਜਿਨ੍ਹਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਦਾ ਵਾਸਾ, ਜਿਨ੍ਹਾਂ ਨੇ ਉਸ ਪਰਮੇਸ਼ਵਰ ਨੂੰ ਮਹਿਸੂਸ ਕਰ ਲਿਆ, ਉਹਨੂੰ ਉਜਾਗਰ ਕਰ ਲਿਆ, ਪ੍ਰਗਟ ਕਰ ਲਿਆ, ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜੋਤ ਨੂੰ, ਪਰ ਅੰਦਰੋਂ ਬਾਹਰੋਂ ਨਹੀਂ, ਬਾਹਰ ਤੇ ਭਟਕਣਾ, ਵਸੀ ਰੱਬ ਹਿਆਲੀ ਆ, ਜੰਗਲ ਕਿਆ ਟੋਂਡੇ, ਸਦਾ ਫਿਰ ਰੱਬ ਹੀ ਆਪਣਾ ਵਿੱਚੋਂ ਆਪ ਗਵਾਏ। ਜਿਨ੍ਹਾਂ ਨੇ ਆਪੇ ਭਾਵ ਨੂੰ, ਭਾਵ ਹਉਮੈ ਨੂੰ ਗਵਾ ਦਿੱਤਾ ਵਿੱਚੋਂ, ਸਦਾ ਰਾਵੇ ਤੇਰੇ ਆਪਣਾ, ਉਹ ਜੀਵ ਰੂਪ ਇਸਤਰੀਆਂ, ਉਹ ਮਨੁੱਖ, ਉਹ ਜੀਵ ਸਦਾ ਆਪਣੇ ਪਤੀ ਪਰਮੇਸ਼ਰ ਦੇ ਨਾਲ, ਆਪਣੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਗਏ, ਆਤਮਾ ਪਰਮਾਤਮਾ ਦਾ ਮੇਲ ਹੋ ਗਿਆ। ਫਿਰ ਹਾਉ ਦੀਆਂ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਬਚਨ ਕਰ ਰਹੇ, ਮੇਰੇ ਮਨ ਤੂੰ ਹਰ ਹਰ ਨਾਮ ਧਿਆਏ, ਹੇ ਮੇਰੇ ਮਨਾ ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ, ਉਹਦੀ ਬੰਦਗੀ ਕਰ, ਸਤਿਗੁਰ ਮੌਕੋ ਹਰ ਦੀਆ ਬੁਝਾਏ। ਉਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਮੈਨੂੰ ਵਾਹਿਗੁਰੂ ਪਰਮੇਸ਼ਰ ਹਰੀ ਦਾ ਨਾਮ ਬੁਝਾ ਦੇਣਾ ਕੀਤਾ, ਜਣਾ ਦੇਣਾ ਕੀਤਾ ਹੈ। ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਸੀਂ ਉਸ ਨਾਮ ਦੇ ਨਾਲ ਅਸੀਂ ਜੁੜਦੇ ਹਾਂ, ਜੋ ਸੱਚਾ ਨਾਮ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰਬਲਾ। ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਮਾਫ ਕਰਨਾ ਜੋ ਦੁਨੀਆਂ ਤੇ ਪਖੰਡ ਦੇ ਡੇਰੇ ਖੁੱਲੇ, ਆਪੋ ਆਪਣਾ ਨਾਮ ਬਣਾ ਲਿਆ ਲੋਕਾਂ ਨੇ, ਦੋ ਚਾਰ ਬੰਦਿਆਂ ਨੇ ਮੱਥਾ ਟੇਕਿਆ, ਆਪ ਹੀ ਰੱਬ ਬਣ ਕੇ ਬਹਿ ਜਾਂਦੇ, ਲੋਕਾਂ ਨੂੰ ਕੰਨਾਂ ਚ ਫੂਕਾਂ ਮਾਰ ਕੇ ਭਟਕਾਉਣਾ ਸ਼ੁਰੂ ਕਰ ਦਿੰਦੇ ਆ, ਆਪਦੇ ਬਣਾਏ ਟੁੱਟ ਕੇ ਲੋਕਾਂ ਨੂੰ ਨਾਮ ਦੇਣਾ ਸ਼ੁਰੂ ਕਰ ਦਿੱਤਾ, ਜੀਵਨ ਭਟਕਣਾ ਚ ਪਾ ਦਿੰਦੇ ਆ, ਜੀਵਨ ਅਸਫਲਤਾ ਵਾਲੇ ਪਾਸੇ ਲੈ ਜਾਂਦੇ ਮਨੁੱਖ ਦਾ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ, ਜੋ ਸੱਚਾ ਨਾਮ ਵਾਹਿਗੁਰੂ ਪਰਮੇਸ਼ਵਰ ਦਾ, ਉਹ ਜਪਣਾ ਕਰ, ਰਹਾਓ ਵਿਸ਼ਰਾਮ ਦੇ ਕੇ ਅੱਗੇ ਸਤਿਗੁਰੂ ਉਚਾਰਨ ਕਰੇ, ਦੁਹਾਗਣੀ ਖਰੀਆਂ ਬਿਲ ਲਾਂਦੀਆਂ, ਇਹਨਾਂ ਮਹਿਲ ਨਾ ਪਾਏ। ਸੁਹਾਗਣਾ ਤੇ ਸਦਾ ਪਤੀ ਪਰਮੇਸ਼ਰ ਦਾ ਸੰਗ ਮਾਣਦੀਆਂ ਵਾਹਿਗੁਰੂ ਪਰਮੇਸ਼ਰ ਨਾਲ ਇੱਕ ਮਿੱਕ ਹੋ ਕੇ ਜੀਵਨ ਸਫਲਾ ਕਰ ਲੈਂਦੀਆਂ। ਪਰ ਜਿਹੜੀਆਂ ਦੁਹਾਗਣ ਮਨਮਤ ਵਾਲੇ ਪਾਸੇ, ਜਿਨ੍ਹਾਂ ਨੇ ਮਨ ਦੀ ਮਤ ਨੂੰ ਮੁੱਖ ਰੱਖ ਲਿਆ, ਗੁਰਮਤ ਨੂੰ ਛੱਡ ਦਿੱਤਾ ਤੇ ਮਨ ਦੀ ਮਤ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ, ਉਹ ਦੁਹਾਗਣਾ ਨੇ। ਪਤੀ ਪਰਮੇਸ਼ਰ ਦੇ ਹੁੰਦਿਆਂ ਪਤੀ ਪਰਮੇਸ਼ਰ ਦਾ ਆਨੰਦ ਨਹੀਂ, ਪਤੀ ਪਰਮੇਸ਼ਰ ਉਸ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਨਹੀਂ, ਉਹਦੇ ਨਾਲ ਇੱਕ ਮਿੱਕ ਨਹੀਂ, ਦੁਹਾਗਣ। ਦੂਜੇ ਪਾਸੇ ਨੂੰ ਭਟਕ ਮੜੀਆਂ, ਕਬਰਾਂ ਦੀ ਪੂਜਾ ਵਿੱਚ ਭਟਕ ਗਈਆਂ, ਵਿਸ਼ੇ ਵਿਕਾਰਾਂ ਵਿੱਚ ਭਟਕ ਗਈਆਂ, ਜੀਵ ਰੂਪ ਇਸਤਰੀਆਂ, ਫਿਰ ਉਹ ਖਰੀਆਂ ਬਿਲ ਲਾਂਦੀਆਂ, ਉਹ ਫਿਰ ਵਿਲਕਦੀਆਂ ਨੇ, ਦੁਹਾਗਣੀਆਂ ਖਰੀਆਂ ਬਿਲ ਲਾਂਦੀਆਂ। ਤਿੰਨਾਂ ਮਹਿਲ ਨਾ ਪਾਏ, ਉਹਨਾਂ ਨੇ ਮਹਿਲ ਸਰੂਪ ਨੂੰ, ਭਾਵ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ, ਉਹਨਾਂ ਨੇ ਆਪਣੇ ਆਪਣੇ ਸਰੂਪ ਨੂੰ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਨਾਂ ਨੇ ਆਪਣੇ ਮੂਲ ਨੂੰ ਨਹੀਂ ਪਛਾਣਿਆ। ਉਹ ਆਪਣੇ ਭਾਵ ਤੋਂ, ਕਹੋ ਕਬੀਰ ਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ, ਉਹ ਆਪਣੇ ਸਰੂਪ ਤੋਂ ਦੂਰ ਚਲੀਆਂ ਗਈਆਂ, ਉਹ ਪਤੀ ਪਰਮੇਸ਼ਰ ਤੋਂ ਦੂਰ ਚਲੀਆਂ ਗਈਆਂ, ਦੁਹਾਗਣੀ ਖਰੀਆਂ ਬਿਲ ਲਾਂਦੀਆਂ। ਤਿੰਨਾਂ ਮਹਿਲ ਨਾ ਪਾਏ, ਉਹਨਾਂ ਨੇ ਮਹਿਲ ਸਰੂਪ ਅਧੀ ਪਰਮੇਸ਼ਰ ਨੂੰ ਪ੍ਰਾਪਤ ਨਹੀਂ, ਆਪਣੇ ਜੀਵਨ ਨੂੰ ਸਫਲ ਨਹੀਂ ਕੀਤਾ, ਆਤਮਾ ਪਰਮਾਤਮਾ ਦਾ ਮੇਲ ਨਹੀਂ, ਤੇ ਫਿਰ ਬਿਲੜਾਂਦੀਆਂ ਵਿਲਕਦੀਆਂ, ਤੇ ਜੂਨੀਆਂ ਦੇ ਅੰਦਰ ਵੀ, ਵੱਖ ਵੱਖ ਜੂਨੀਆਂ ਦੇ ਅੰਦਰ ਫਿਰ 84 ਦਾ ਚੱਕਰ ਸ਼ੁਰੂ ਹੋ ਜਾਂਦਾ। ਦੂਜਾ ਭਾਏ ਕਰੂਪੀ ਦੁੱਖ ਪਾਵਹਿ ਆਗੈ ਜਾਏ, ਦੂਜਾ ਭਾਏ ਦੂਜੇ ਭਾਅ ਦੇ ਅੰਦਰ, ਮਨ ਮਤ ਦੇ ਅੰਦਰ, ਉਹ ਕਰੂਪੀ ਖੋਟੇ ਰੂਪ ਭੈੜੇ ਰੂਪ ਵਾਲੀਆਂ, ਭਾਵ ਮਨਮਤ ਦੇ ਵਿੱਚ ਜਿਹੜੀਆਂ ਰੁੱਝ ਗਈਆਂ ਨੇ, ਦੁੱਖ ਪਾਉਂਦੀਆਂ ਨੇ, ਉਹਨਾਂ ਨੂੰ ਦੁੱਖ ਮਿਲਦਾ ਇੱਥੇ ਵੀ ਦੁੱਖ, ਔਰ ਦੁੱਖ ਪਾਵੇ ਅੱਗੇ ਜਾਏ ਅੱਗੇ ਵੀ ਦੁੱਖ ਮਿਲਦਾ। ਉਹਨਾਂ ਦਾ ਜੀਵਨ ਦੁੱਖ ਦੇ ਅੰਦਰ, ਤੇ ਜਿਹੜੀਆਂ ਵਾਹਿਗੁਰੂ ਦੇ ਨਾਮ ਨਾਲ ਜੁੜ ਗਈਆਂ, ਆਗੈ ਸੁੱਖ ਮੇਰੇ ਮੀਤਾ ਪਾਸੇ ਆਨੰਦ ਪ੍ਰਭ ਕੀਤਾ, ਉਹਨਾਂ ਨੂੰ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ। ਜਿਹੜੀਆਂ ਗੁਣਵੰਤੀਆਂ ਨੇ ਉਹ ਨਿਤ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਚ ਉਹਦੀ ਬੰਦਗੀ ਵਿੱਚ, ਜੋ ਵਾਹਿਗੁਰੂ ਦੇ ਬਖਸ਼ੇ ਸਿਧਾਂਤ ਕਿਰਤ ਕਰੋ, ਨਾਮ ਜਪੋ ਵੰਡ ਛਕੋ, ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਉਹ ਵਾਹਿਗੁਰੂ ਪਰਮੇਸ਼ਰ ਦੇ ਬਖਸ਼ੇ ਹੋਏ ਗੁਣਾਂ ਨੂੰ ਨਿਤ ਰਵਦੀਆਂ ਤੇ ਹਿਰਦੈ ਨਾਮ ਵਸਾਏ। ਹਿਰਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਸਾ ਕੇ ਗੁਰਮੁਖਾਂ ਵਾਲਾ ਜੀਵਨ, ਸ਼ਰਧਾ ਭਾਵਨਾ ਵਿਸ਼ਵਾਸ ਨਾਮ ਬਾਣੀ ਦਾ ਅਭਿਆਸ ਸੇਵਾ ਤੇ ਸਿਮਰਨ ਦਾ ਜੀਵਨ ਜਿਨ੍ਹਾਂ ਦਾ, ਔਗੁਣਵੰਤੀ ਕਾਮਣੀ ਦੁੱਖ ਲਾਗੈ ਬਿਲਲਾਏ। ਗੁਣਵੰਤੀਆਂ ਤੇ ਆਨੰਦ ਮਾਣਦੀਆਂ, ਤੇ ਜਿਹੜੀਆਂ ਔਗੁਣਵੰਤੀਆਂ ਭਾਵ ਜਿਹੜੇ ਔਗਣਹਾਰੇ ਜੀਵ ਆ, ਜਿਹੜੇ ਵਾਹਿਗੁਰੂ ਦੀ ਬੰਦਗੀ ਤੋਂ ਗੁਣਾਂ ਤੋਂ ਦੂਰ ਨੇ, ਦੁੱਖ ਲਾਗੈ ਬਿਲਲਾਏ, ਉਹਨਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਬਿਲਲਾਏ ਵਿਲਕਦੇ ਆ, ਪੁਕਾਰਦੇ ਆ, ਫਿਰ ਕੋਈ ਪੁਕਾਰ ਨਹੀਂ ਸੁਣਦਾ ਕਿਉਂਕਿ ਸਮਾਂ ਬਰਬਾਦ ਕਰ ਦਿੱਤਾ ਉਹਨਾਂ ਨੇ। ਤਾਂ ਹੀ ਵਿਦਵਾਨਾਂ ਮਹਾਂਪੁਰਖਾਂ ਦੇ ਬੋਲ, ਅਜੇ ਸੰਭਾਲ ਸਮੇਂ ਨੂੰ ਇਹ ਸਿਨ ਸਿਨ ਜਾਏ ਬਿਹਾਵਦਾ, ਇਹ ਠਹਿਰਨ ਜਾਚ ਨਹੀਂ ਜਾਣਦਾ ਤੇ ਲੰਘ ਗਿਆ ਨਹੀਂ ਮੁੜ ਕੇ ਆਵਦਾ, ਤੂੰ ਆਪਣੇ ਸਮੇਂ ਨੂੰ ਸੰਭਾਲ। ਔਗਣਵੰਤੀ ਕਾਮਣੀ ਦੁੱਖ ਲਾਗੈ ਬਿਲ ਲਾਏ, ਜਿਹੜੇ ਮਨਮਤ ਵਾਲੇ ਪਾਸੇ ਗੁਰਮਤ ਤੋਂ ਗੁਰਬਾਣੀ ਤੋਂ ਦੂਰ, ਉਹਨਾਂ ਨੂੰ ਫਿਰ ਬਿਲਾਉਣਾ ਪੈਂਦਾ, ਵਿਲਕਣਾ ਪੈਂਦਾ, ਉਹਨਾਂ ਦਾ ਜੀਵਨ ਖਰਾਬ ਹੋ ਜਾਂਦਾ, ਆਤਮਾ ਪਰਮਾਤਮਾ ਦਾ ਮੇਲ ਨਹੀਂ ਹੁੰਦਾ ਤੇ 84 ਦੇ ਚੱਕਰਾਂ ਚ ਭਟਕ। ਸਭਨਾ ਕਾ ਪਧਾਰ ਏਕ ਹੈ ਸੁਆਮੀ, ਕਹਿਣਾ ਕਿਛੂ ਨਾ ਜਾਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਆ ਕਿ ਸਭਨਾ ਦਾ ਸੁਆਮੀ ਮਾਲਕ ਤੇ ਪਤੀ ਪਰਮੇਸ਼ਵਰ ਉਹ ਵਾਹਿਗੁਰੂ ਅਕਾਲ ਪੁਰਖ ਆਪ ਹੀ ਹੈ, ਉਹਦੀ ਅਸਚਰਜ ਲੀਲਾ ਬਾਰੇ ਕੁਛ ਕਿਹਾ ਨਹੀਂ ਜਾਂਦਾ। ਦੁਹਾਗਣਾ ਤੇ ਸੁਹਾਗਣਾ ਦਾ ਪਤੀ ਤੇ ਉਹ ਪਰਮੇਸ਼ਰ ਹੀ ਹੈ, ਪਰ ਸੁਹਾਗਣਾ ਜਿਹੜੀਆਂ ਨੇ ਉਹ ਜੁਟੀਆਂ ਨੇ, ਉਹ ਪਤੀ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗੀਆਂ ਹੋਈਆਂ ਨੇ, ਉਹਦੀ ਬੰਦਗੀ ਸੇਵਾ ਵਿੱਚ ਲੱਗ ਕੇ ਗੁਣਾਂ ਨੂੰ ਧਾਰਨ ਕਰਕੇ ਤੇ ਆਪਣੇ ਜੀਵਨ ਨੂੰ ਸਫਲ ਕਰ ਰਹੀਆਂ, ਤੇ ਦੁਹਾਗਣਾ ਜਿਹੜੀਆਂ ਆਪਣੇ ਜੀਵਨ ਨੂੰ ਬਰਬਾਦ ਕਰ ਰਹੀਆਂ। ਨਾਨਕ ਆਪੇ ਵੇਗ ਕੀਤੀਆਂ ਨਾਮੇ ਲੈਣ ਲਾਏ। ਨਾਨਕ ਨਾਮ ਦੀ ਮੋਹਰ ਲਗਾ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਆ, ਭਾਈ ਨਾਨਕ ਆਪੇ ਵੇਖ ਕੀਤੇ ਹਨ। ਉਹ ਵਾਹਿਗੁਰੂ ਪਰਮੇਸ਼ਰ ਨੇ ਆਪੇ ਹੀ ਵੱਖ ਵੱਖ ਸੁਭਾਵਾਂ ਵਾਲੇ ਜੀਵ, ਅਲੱਗ ਅਲੱਗ ਸੁਭਾਵਾਂ ਵਾਲੇ ਜੀਵ ਪੈਦਾ ਕੀਤੇ ਹੈ ਤੇ ਆਪੇ ਹੀ ਆਪਣੇ ਨਾਮ ਦੇ ਵਿੱਚ ਸਾਰਿਆਂ ਨੂੰ ਜੋੜ ਲੈਂਦਾ ਹੈ। ਉਹ ਵਾਹਿਗੁਰੂ ਪਰਮੇਸ਼ਰ ਦੁਹਾਗਣਾ ਤੇ ਸੁਹਾਗਣਾ, ਕਿਉਂਕਿ ਉਹਦੀ ਕੁਦਰਤ ਦੇ ਅੰਦਰ ਹੀ ਹੈ ਸਾਰਾ ਕੁਝ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਥੇ। ਪਰ ਜਿਹੜੇ ਸੁਹਾਗਣ, ਜਿਹੜੇ ਗੁਰਮੁਖ ਆ, ਉਹ ਆਪਣਾ ਜੀਵਨ ਸਫਲ ਕਰਦੇ ਤੇ ਜਿਹੜੇ ਮਨਮੁਖ ਆ, ਉਹ ਗੁਰਮੁਖ ਪਿਆਰੇ, ਉਹ ਆਪਣੇ ਜੀਵਨ ਨੂੰ ਬਰਬਾਦ ਵਿਸ਼ੇ ਵਿਕਾਰਾਂ ਦੇ ਅੰਦਰ, ਮੋਹ ਮਾਇਆ ਪਦਾਰਥਾਂ ਦੇ ਅੰਦਰ ਆਪਣਾ ਜੀਵਨ ਬਰਬਾਦ ਕਰ ਲੈਂਦੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਤੇ ਅੰਦਰ ਉਹਦੀ ਭਾਲ ਕਰਕੇ ਉਹ ਪਰਮਾਤਮਾ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਿਆ ਕਰ, ਮੋਹ ਮਾਇਆ ਪਦਾਰਥਾਂ ਦੇ ਚੱਕਰ ਵਿੱਚ ਨਾ ਪੈ, ਝੂਠੀਆਂ ਵਡਿਆਈਆਂ ਦੇ ਚੱਕਰ ਵਿੱਚ ਨਾ ਪਾ। ਬਹੁਤ ਦੁਨੀਆਂ ਤੇ ਐਸੇ ਮਨੁੱਖ ਬੜੇ ਸੋਹਣੇ, ਬੜੇ ਖਾਨਦਾਨ, ਉੱਚੇ ਖਾਨਦਾਨ ਵਾਲੇ, ਬੜੇ ਧਨਵਾਨ ਦੁਨੀਆਂ ਤੇ ਪੈਦਾ ਹੋਏ, ਪਰ ਖਿਆਲ ਕਰਿਓ ਸਤਿਗੁਰ ਦਾ ਬਚਨ ਕੀ ਹੈ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸ ਬੰਦਗੀ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਰਦਾ ਜੀਵਨ ਹੈ ਉਹਨਾਂ ਦਾ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਮੁਰਦਿਆਂ ਦੀ ਨਿਆਈ ਨੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਨਹੀਂ ਹੈ, ਦੁਨਿਆਵੀ ਲੋਭ ਲਾਲਚਾਂ ਦੇ ਅੰਦਰ, ਦੁਨਿਆਵੀ ਸਤਾ ਦੇ ਅੰਦਰ ਲੱਗੇ ਹੋਏ ਆ, ਉਹ ਵਾਹਿਗੁਰੂ ਪਰਮੇਸ਼ਰ ਗੁਰੂ ਦੇ ਦੁਆਰੇ ਤੋਂ ਭੁੱਲ ਕੇ ਦੁਹਾਗਣਾ ਵਾਲਾ ਜੀਵਨ, ਸੁਹਾਗਣਾ ਵਾਲਾ ਜੀਵਨ ਛੱਡ ਦਿੱਤਾ, ਦੁਹਾਗਣਾ ਵਾਲਾ ਜੀਵਨ ਜਿਨ੍ਹਾਂ ਨੇ ਅਪਣਾ ਲਿਆ। ਪਰ ਉਹਨਾਂ ਨੂੰ ਖਿਆਲ ਕਰਨਾ ਚਾਹੀਦਾ, ਇੱਥੇ ਵੱਡੇ ਵੱਡੇ ਧਨਵਾਨ ਦੁਨੀਆਂ ਤੇ ਆਏ, ਦਸਵੇਂ ਪਾਤਸ਼ਾਹ ਦੇ ਬਚਨ ਜੋ ਰੋਜ਼ਾਨਾ ਨਿਤਨੇਮ ਸਵਈਆਂ ਦੀ ਬਾਣੀ ਵਿੱਚ ਪੜ੍ਹਦੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਤੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕੀ ਹੋਇਆ ਦੇ ਦੇ ਦੇ ਧਨਵਾਨ ਬਣ ਗਏ ਪਰ ਅੰਤ ਨੂੰ ਪੈਰਾਂ ਤੋਂ ਨੰਗੇ ਤੇ ਹੱਥਾਂ ਤੋਂ ਖਾਲੀ ਸੰਸਾਰ ਤੋਂ ਜਾਣਾ ਪਿਆ ਪਰ ਦੁੱਖ ਆਉਂਦਾ ਗੁਰਮੁਖ ਪਿਆਰੇ ਉਸ ਵੇਲੇ ਜਦੋਂ ਦੇਖੀਦਾ ਕੋਈ ਹੋਰ ਮਨੁੱਖ ਤੇ ਉਲਝਦਾ ਉਲਝੇ ਪਰ ਸਾਡੇ ਸਿਆਣੇ ਜਿਹੜੇ ਲੋਕ ਕਹਾਉਣ ਵਾਲੇ ਉਹ ਉਲਝੇ ਪਏ ਆ ਸਾਡੇ ਆਗੂ ਲੋਕ ਉਲਝੇ ਪਏ ਆ ਧਰਮ ਦੇ ਅਹੁਦਿਆਂ ਤੇ ਬੈਠੇ ਹੋਏ ਲੋਕ ਮੋਹ ਮਾਇਆ ਪਦਾਰਥਾਂ ਜਾਂ ਸੱਤਾ ਤਾਕਤ ਦੇ ਨਸ਼ੇ ਵਿਚ ਉਲਝੇ ਪਏ ਦੁਹਾਗਣਾ ਵਾਲਾ ਜੀਵਨ ਬੜਾ ਦੁੱਖ ਹੁੰਦਾ ਕੋਈ ਆਮ ਮਨੁੱਖ ਖਰਾਬ ਦੇ ਠੇਕੇ ਤੇ ਖੜਾ ਹੋਵੇ ਕਿਸੇ ਦਾ ਧਿਆਨ ਨਹੀਂ ਬਹੁਤਾ ਖਿੱਚਿਆ ਜਾਂਦਾ ਕੋਈ ਕਹਿੰਦਾ ਹੋਏਗਾ ਸ਼ਰਾਬੀ ਸ਼ਰਾਬ ਲੈ ਰਿਹਾ ਨਸ਼ਾ ਕਰਨਾ ਹੋਵੇਗਾ ਪਰ ਜਿਸ ਵੇਲੇ ਕੋਈ ਧਰਮੀ ਲਿਬਾਸ ਵਾਲਾ ਬੰਦਾ ਸ਼ਰਾਬ ਦੇ ਠੇਕੇ ਤੇ ਖੜਾ ਹੋਵੇ ਤੇ ਮਨੁੱਖ ਸਿਰ ਤੋਂ ਪੈਰਾਂ ਤੱਕ ਕੰਬ ਜਾਂਦਾ ਕਿ ਦੇਖਦਾ ਧਰਮੀ ਧਰਮੀ ਲਿਬਾਸ ਹੈ ਖੜਾ ਸ਼ਰਾਬ ਦੇ ਠੇਕੇ ਤੇ ਦੁਹਾਗਣਾ ਵਾਲਾ ਜੀਵਨ ਖਿਆਲ ਕਰਨਾ ਜੈਸਾ ਹੋ ਰਿਹਾ ਅੱਜ ਧਰਮੀ ਲਿਬਾਸ ਧਰਮੀ ਦਿਖਾਵਾ ਪਰ ਖੜਾ ਹੈ ਗੁਰਮੁਖ ਪਿਆਰਿਓ ਸ਼ਰਾਬ ਦੇ ਠੇਕੇ ਤੇ ਖੜਾ ਹੈ ਪਖੰਡ ਧਰਮੀ ਮਨੁੱਖ ਕਹਾਉਣ ਵਾਲਾ ਅੱਜ ਕਿੱਥੇ ਖੜਾ ਗੁਰਮੁਖ ਪਿਆਰਿਓ ਲੋਭ ਲਾਲਚ ਅੰਦਰ ਕੋਈ ਪੈਸੇ ਦੇ ਲਾਲਚ ਵਿਚ ਖੜਾ ਮਨ ਮਤ ਦੀ ਥਾਂ ਤੇ ਅੱਜ ਤੁਸੀਂ ਦੇਖਦੇ ਹੋ ਗੁਰਮੁਖ ਪਿਆਰਿਓ ਕਈ ਸਟੇਟਾਂ ਚ ਇਲੈਕਸ਼ਨਾਂ ਦਾ ਗੁਰਮੁਖ ਪਿਆਰਿਓ ਦਿਨ ਚੱਲ ਰਿਹਾ ਕੁਰਸੀ ਦੀ ਖਾਤਰ ਕਈ ਮਨੁੱਖ ਵੋਟਾਂ ਦੇ ਲਾਲਚ ਵਿਚ ਇਹੋ ਜਿਹੇ ਥਾਵਾਂ ਤੇ ਖੜੇ ਹੈ ਗੁਨਾਹਾਂ ਦੇ ਅੱਡਿਆਂ ਤੇ ਖੜੇ ਆ ਜਿੱਥੇ ਉਹਨਾਂ ਦਾ ਖੜਨਾ ਨਹੀਂ ਬਣਦਾ ਕੋਈ ਹੋਰ ਖੜਦਾ ਸੌ ਵਾਰੀ ਖੜ ਜਾਵੇ ਪਰ ਧਰਮੀ ਕਹਾਉਣ ਵਾਲੇ ਮਨੁੱਖ ਧਰਮੀ ਕਹਾਉਣ ਵਾਲੀਆਂ ਪਾਰਟੀਆਂ ਅੱਜ ਪਖੰਡ ਦੇ ਡੇਰਿਆਂ ਤੇ ਖੜੀਆਂ ਨੇ ਲਾਲਚ ਕਾਹਦਾ ਕੁਰਸੀ ਦਾ ਸਤਾ ਦਾ ਲਾਲਚ ਹੈ ਕੁਰਸੀ ਆ ਜਾਵੇ ਸਤਾ ਤਾਕਤ ਹੱਥ ਵਿੱਚ ਜੇ ਆ ਜਾਵੇ ਅਸੀਂ ਧਨ ਦੌਲਤ ਜ਼ਮੀਨ ਜਾਇਦਾਦ ਬਣਾ ਲਈਏ ਖਿਆਲ ਕਰਿਓ ਕਾਰੂ ਪਾਤਸ਼ਾਹ ਲੈ ਗਿਆ ਇਸ ਸੰਸਾਰ ਤੋਂ ਧਨ ਦੌਲਤ ਅੱਜ ਖਿੱਚੇ ਖੜਾ ਮਨੋ ਕਿੱਚੇ ਖੜੇ ਸਾਡੇ ਆਗੂ ਲੋਕ ਆ ਤੁਸੀਂ ਅਖਬਾਰਾਂ ਚ ਪੜ੍ਹ ਰਹੇ ਹੋ ਮੀਡੀਆ ਚ ਖਬਰਾਂ ਆ ਰਹੀਆਂ ਨੇ ਗੁਰਮੁਖ ਪਿਆਰਿਓ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਜਿਹੜੀ ਪੰਥ ਦੀ ਅਗਵਾਈ ਵਾਸਤੇ ਪੰਥਕ ਪਾਰਟੀ ਤਿਆਰ ਕੀਤੀ ਗਈ ਅੱਜ ਕਿੱਥੇ ਖੜੀ ਹੈ ਅੱਜ ਪੰਥ ਦਾ ਖਿਆਲ ਨਹੀਂ ਹੈ ਦੋ ਪਾਰਟੀਆਂ ਵਿਸ਼ੇਸ਼ ਕਰਕੇ ਗੁਰਮੁਖ ਪਿਆਰਿਓ ਦੋ ਜਥੇਬੰਦੀਆਂ ਸਿੱਖ ਕੌਮ ਦੀ ਭਲਾਈ ਵਾਸਤੇ ਬਣੀਆਂ ਬੜੀ ਜਦੋਜਹਿਦ ਤੋਂ ਬਾਅਦ ਬੜੀਆਂ ਸ਼ਹਾਦਤਾਂ ਤੋਂ ਬਾਅਦ ਪਰ ਅੱਜ ਕਿੱਥੇ ਖੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਖੜੇ ਆ ਜਿਹੜੇ ਸਿੱਖ ਸਿਧਾਂਤਾਂ ਤੋਂ ਪਰੇ ਆ ਉਹਨਾਂ ਲੋਕਾਂ ਦੇ ਨਾਲ ਯਾਰੀਆਂ ਪਾ ਲਈਆਂ ਜਿਹੜੇ ਸਿੱਖ ਸਿਧਾਂਤਾਂ ਤੋਂ ਪੜੇ ਆ ਉਹਨਾਂ ਦੇ ਡੇਰਿਆਂ ਦੀ ਪੁਸਤ ਬਣਾਈ ਹੋ ਰਹੀ ਉਹਨਾਂ ਦੀ ਮਨਮਤ ਦੀ ਪੁਸਤ ਬਣਾਈ ਹੋ ਰਹੀ ਚੰਦ ਵੋਟਾਂ ਦੀ ਖਾਤਰ ਕਿ ਪੰਜਾਬ ਦੇ ਅੰਦਰ ਪਖੰਡੀਆਂ ਦੀਆਂ ਵੋਟਾਂ ਹੀ ਰਹਿ ਗਈਆਂ ਪਖੰਡੀਆਂ ਦਾ ਆਧਾਰ ਹੀ ਰਹਿ ਗਿਆ ਉੱਥੇ ਸੱਚਾ ਸਿੱਖ ਵੱਸਦਾ ਸੱਚਾ ਹਿੰਦੂ ਵੱਸਦਾ ਸੱਚਾ ਮੁਸਲਮਾਨ ਵੱਸਦਾ ਸੱਚਾ ਈਸਾਈ ਵੱਸਦਾ ਸੱਚੇ ਬੋਧੀ ਤੇ ਜ਼ਹਿਨੀ ਵੱਸਦੇ ਆ ਜਿਹੜੇ ਆਪੋ ਆਪਣੇ ਧਰਮਾਂ ਨਾਲ ਜੁੜੇ ਹੋਏ ਪਰ ਕਿਸੇ ਦਾ ਖਿਆਲ ਨਹੀਂ ਹੈ ਪਖੰਡ ਦੇ ਡੇਰਿਆਂ ਦੀ ਪੁਸਤ ਬਣਾਈ ਪਖੰਡ ਦੇ ਡੇਰਿਆਂ ਤੇ ਖੜੇ ਵੋਟਾਂ ਮੰਗ ਰਹੇ ਸਾਡੇ ਆਗੂ ਲੋਕ ਦੁਹਾਗਣਾ ਵਾਲਾ ਜੀਵਨ ਬਣ ਗਏ ਆ ਸੁਹਾਗਣਾ ਵਾਲਾ ਜੀਵਨ ਨਹੀਂ ਰਿਹਾ ਦੁਹਾਗਣਾ ਵਾਲਾ ਜੀਵਨ ਆਗੂ ਲੋਕ ਬੜੇ ਦੁੱਖ ਦੀਆਂ ਗੱਲਾਂ ਹੁੰਦੀਆਂ ਗੁਰਮੁਖ ਪਿਆਰਿਓ ਕਈ ਵਾਰ ਸਿਰ ਤੋਂ ਪੈਰਾਂ ਤੱਕ ਸਰੀਰ ਕੰਬ ਜਾਂਦਾ ਸਾਡੇ ਧਾਰਮਿਕ ਆਗੂ ਜਿਨ੍ਹਾਂ ਨੇ ਸਾਨੂੰ ਧਰਮ ਦੀ ਅਗਵਾਈ ਦੇਣੀ ਸੀ ਜਿਨ੍ਹਾਂ ਨੇ ਸਤਿਗੁਰ ਦੇ ਸਾਜੇ ਪੰਥ ਨੂੰ ਬੁਲੰਦੀਆਂ ਵਾਲੇ ਪਾਸੇ ਲਿਜਾਣਾ ਸੀ ਜੋ ਸਤਿਗੁਰ ਸੱਚੇ ਪਾਤਸ਼ਾਹ ਪੰਥ ਦੀਆਂ ਜ਼ਿੰਮੇਵਾਰੀਆਂ ਲਾ ਅੱਜ ਉਹਨਾਂ ਤੋਂ ਗੁਰਮੁਖ ਪਿਆਰਿਓ ਪਛਾਹ ਨੂੰ ਲਿਜਾਇਆ ਜਾ ਰਿਹਾ ਗੁਰਬਾਣੀ ਤੋਂ ਟੁੱਟ ਕੇ ਆਪਣੇ ਗੁਰੂ ਤੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਨਹੀਂ ਰਿਹਾ ਅੱਜ ਪਖੰਡ ਦੇ ਡੇਰਿਆਂ ਤੇ ਸ਼ਰਧਾ ਬਣ ਗਈ ਹੈ ਪਖੰਡ ਦੀਆਂ ਦੁਕਾਨਾਂ ਤੇ ਸ਼ਰਧਾ ਬਣ ਗਈ ਹੈ ਪਿਛਲੇ ਦਿਨੀ ਬਠਿੰਡਾ ਸ਼ਹਿਰ ਵਿਖੇ ਗੁਰਮੁਖ ਪਿਆਰਿਓ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਉਮੀਦਵਾਰ ਦੀ ਮਦਦ ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਮੱਕੜ ਸਾਹਿਬ ਆਏ ਉਹਨਾਂ ਨੇ ਉਹਨਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ ਪਰ ਜਿਸ ਵੇਲੇ ਕਿਸੇ ਪੱਤਰਕਾਰ ਨੇ ਸਵਾਲ ਕਰ ਦਿੱਤਾ ਕਹਿਣ ਲੱਗਿਆ ਜੀ ਜਥੇਦਾਰ ਸਾਹਿਬ ਪ੍ਰਧਾਨ ਸਾਹਿਬ ਜਿਹਦੀ ਖਾਤਰ ਤੁਸੀਂ ਅੱਜ ਵੋਟਾਂ ਮੰਗ ਰਹੇ ਹੋ ਦੋ ਦਿਨ ਪਹਿਲਾਂ ਇਹ ਡੇਰਾ ਸਰਸਾ ਵਿਖੇ ਪਖੰਡੀ ਰਾਮ ਰਹੀਮ ਦੇ ਪੈਰਾਂ 'ਚ ਖੜਾ ਸੀ ਉਹਦੇ ਕੋਲੋਂ ਵੋਟਾਂ ਦੀ ਭੀਖ ਮੰਗ ਰਿਹਾ ਸੀ ਤੁਹਾਡਾ ਜਿਹੜਾ ਜਾਰੀ ਕੀਤਾ ਹੋਇਆ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਉਹ ਅੱਜ ਕਿੱਥੇ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੇ ਦੇਖੋ ਸਾਡੀ ਸ਼੍ਰੋਮਣੀ ਸੰਸਥਾ ਦੇ ਪ੍ਰਧਾਨ ਸਾਹਿਬ ਚੁੱਪ ਹੋ ਗਏ ਕੋਈ ਉਹਨਾਂ ਕੋਲੇ ਜਵਾਬ ਨਹੀਂ ਹੈ ਕਿੱਧਰ ਲਿਜਾਇਆ ਜਾ ਰਿਹਾ ਅੱਜ ਸਿੱਖ ਨੂੰ ਕੀ ਪਖੰਡ ਦੇ ਡੇਰਿਆਂ ਨਾਲ ਜੋੜਿਆ ਜਾ ਰਿਹਾ ਪਖੰਡੀ ਦੇਹਧਾਰੀ ਗੁਰੂ ਜਿਹੜੇ ਗੁਰੂ ਗ੍ਰੰਥ ਪੰਥ ਦੇ ਦੁਸ਼ਮਣ ਉਹਨਾਂ ਨਾਲ ਜੋੜਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਗੁਰਮੁਖ ਪਿਆਰਿਓ ਪੰਥ ਦੇ ਭਲੇ ਲਈ, ਸਿੱਖਾਂ ਦੇ ਭਲੇ ਲਈ ਜਿਹੜਾ ਗੁਰਮੁਖ ਪਿਆਰਿਓ ਸ਼ਹੀਦੀਆਂ ਪਾ ਕੇ ਹੋਂਦ ਵਿੱਚ ਲਿਆਂਦਾ, ਅੱਜ ਸ਼ਹੀਦਾਂ ਦੇ ਕਾਤਲਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਾ ਰਿਹਾ। ਪਿਛਲੇ ਸਮੇਂ ਦੌਰਾਨ 1984 ਤੋਂ ਬਾਅਦ ਪੰਜਾਬ ਦੀ ਧਰਤੀ ਤੇ ਜੋ ਕਾਲੀ ਹਨੇਰੀ ਚੱਲੀ, ਉਹਦੇ ਅੰਦਰ ਗੁਰਮੁਖ ਪਿਆਰਿਓ ਬਦਨਾਮ ਪੁਲਿਸ ਅਫਸਰ ਜਿਹਦਾ ਨਾਂ ਇਜ਼ਰਾ ਆਲਮ, ਉਹਨੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਆਪਣੀ ਵੱਖਰੀ ਆਲਮ ਸੈਨਾ ਬਣਾ ਕੇ। ਪਰ ਅੱਜ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜ ਰਿਹਾ, ਪੰਥ ਦੀਆਂ ਟਿਕਟਾਂ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ। ਅੱਜ ਕਿੱਥੇ ਖੜਾ ਸਿੱਖ? ਪਰ ਖਿਆਲ ਕਰਿਓ, ਤੁਹਾਡੇ ਸਾਹਮਣੇ ਆ, ਦੇਖਣਾ ਤੁਸੀਂ ਗੁਰਮੁਖ ਪਿਆਰਿਓ ਸਿੱਖਾਂ ਦੇ ਕਾਤਲਾਂ ਨੇ, ਧਰਮੀਆਂ ਦੇ ਕਾਤਲਾਂ ਨੇ, ਉਹਨਾਂ ਨੇ ਜਿੱਤ ਜਾਣਾ। ਫਿਰ ਉਹਨਾਂ ਦੀ ਸੱਤਾ ਗੁਰਮੁਖ ਪਿਆਰਿਓ ਕਿ ਉਹਨਾਂ ਨੂੰ ਜਿੱਤਣਾ ਆਉਂਦਾ, ਉਹਨਾਂ ਨੂੰ ਸਾਰੇ ਪਾਸਿਓਂ ਵੋਟਾਂ ਤੁਹਾਡੇ ਕੋਲੇ ਪੰਥ ਦਾ ਨਾਅਰਾ ਦੇ ਕੇ ਤੇ ਗੁਰਮੁਖ ਪਿਆਰਿਓ ਪਖੰਡੀਆਂ ਕੋਲੇ ਪਖੰਡ ਦੀ ਪੁਸਤ ਪਣਾਹੀ ਕਰਕੇ। ਪਰ ਨਹੀਂ, ਗੁਰਮੁਖ ਪਿਆਰਿਓ ਸੱਚਿਆਂ ਦੀ ਕੌਣ ਪੁੱਛਦਾ? ਜੇ ਪੰਜਾਬ ਦਾ ਹਰ ਸੱਚਾ ਧਰਮੀ ਮਨੁੱਖ ਜਾਗਦਾ ਤੇ ਗੁਰਮੁਖ ਪਿਆਰਿਓ, ਜੇ ਸਿੱਖ ਜੇ ਇੱਕ ਗੱਲ ਆਉਂਦੀ ਹੈ ਜੀ ਪੰਥ ਦਾ ਰਾਜ ਹੋਵੇ ਤੇ ਸੱਚੇ ਪੰਥ ਦੀ ਗੱਲ ਗੁਰਮੁਖ ਪਿਆਰਿਓ, ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਫਤਿਹਗੜ੍ਹ ਸਾਹਿਬ ਕਰ ਰਿਹਾ, ਤੁਸੀਂ ਵੇਖੋ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ। ਜੇ ਸੱਚੇ ਪੰਥ ਦੀ ਗੱਲ ਆ, ਬਠਿੰਡਾ ਸ਼ਹਿਰ ਦੇ ਅੰਦਰ ਗੁਰਮੁਖ ਪਿਆਰਿਓ ਡੇਰਾ ਸਰਸਾ ਮੁਖੀ ਦਾ ਕੁੜਮ ਵੋਟਾਂ ਮੰਗ ਰਹੇ ਆ ਤੇ ਗੁਰਮੁਖ ਪਿਆਰਿਓ ਉਹਨੂੰ ਵੋਟਾਂ ਪਾ ਕੇ ਲੋਕ ਜਿਤਾ ਰਹੇ ਨੇ, ਫਿਰ ਕਿਹੜੇ ਪੰਥ ਦੀ ਗੱਲ ਹੈ? ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਉਮੀਦਵਾਰਾਂ ਨੂੰ ਖੜੇ ਕਰ ਰਿਹਾ ਜਿਹੜਾ ਆਨੰਦਪੁਰ ਵਿੱਚ ਵੱਸਦੇ ਸਿੱਖਾਂ ਨੂੰ ਕਹਿ ਰਿਹਾ ਕਿ ਮੁਛ ਨੀਵੀਂ ਕਰਕੇ ਤੇ ਅੱਖ ਹੇਠਾਂ ਕਰਕੇ ਸਾਡੇ ਨਾਲ ਗੱਲ ਕਰੋ। ਉਹ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਅਣਖ ਤੇ ਗੈਰਤ ਦਾ ਬੀਜ ਬੀਜਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ। ਉਹ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਹਿੰਦੁਸਤਾਨ ਦੇ ਗਲੋਂ ਗੁਲਾਮੀ ਦਾ ਜੂੜਾ ਲਾਉਣ ਦਾ ਮੁੱਢ ਬੰਨਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਉਭਾਰਨ ਲਈ ਮੁਗਲਾਂ ਜ਼ਾਲਮ ਜਰਵਾਣਿਆਂ ਦੇ ਸਾਹਮਣੇ ਹਿੱਕ ਡਾਹ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੱਕਰ ਲਈ, ਰਣਜੀਤ ਨਗਾਰਾ ਮੜਿਆ, ਰਣਜੀਤ ਨਗਾਰੇ ਤੇ ਚੋਟਾਂ ਲੱਗੀਆਂ, ਆਜ਼ਾਦ ਤਖ਼ਤ ਆਜ਼ਾਦ ਫੌਜਾਂ ਦੀ ਰਚਨਾ, ਅਣਖ ਤੇ ਗੈਰਤ ਭਰ ਦਿੱਤੀ ਜਿਸ ਜਗ੍ਹਾ ਤੇ ਆਖਿਆ ਜਿਨ ਕੀ ਜਾਤ ਗੋਦ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਊਂ, ਚਿੜੀਓ ਸੇ ਮੈਂ ਬਾਜ ਤੜਾਊਂ, ਗਿੱਦੜਾਂ ਤੋਂ ਮੈਂ ਸ਼ੇਰ ਬਣਾਊਂ, ਸਵਾ ਲਾਖ ਤੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਿੱਥੇ ਅਣਖ ਤੇ ਗੈਰਤ ਦਾ ਬੀਜ ਬੀਜਿਆ ਗਿਆ, ਅੱਜ ਉਹ ਆਨੰਦਪੁਰ ਸਾਹਿਬ ਦੀ ਧਰਤੀ ਗੁਰਮੁਖ ਪਿਆਰਿਓ, ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸਿੱਖਾਂ ਨੂੰ ਕਹਿ ਰਿਹਾ ਕਿ ਮੁੱਛ ਨੀਵੀਂ ਕਰਕੇ ਅੱਖ ਹੇਠਾਂ ਕਰਕੇ ਮੇਰੇ ਨਾਲ ਗੱਲ ਕਰੋ। ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਉੱਥੇ ਕੋਈ ਗੁਰਮੁਖ ਪਿਆਰਿਓ ਸੱਚਾ ਸਿੱਖ ਜਾਂ ਸੱਚਾ ਮੁਸਲਮਾਨ ਜਾਂ ਸੱਚਾ ਹਿੰਦੂ ਜਾਂ ਸੱਚਾ ਈਸਾਈ ਕੋਈ ਉਮੀਦਵਾਰ ਨਹੀਂ ਲੱਭਿਆ? ਉਹਨਾਂ ਲੋਕਾਂ ਨੂੰ ਜਿਹੜੇ ਇੰਨੇ ਗੁਰਮੁਖ ਪਿਆਰਿਓ ਸਿੱਖ ਵਿਰੋਧੀ ਸੋਚ ਰੱਖਦੇ ਆ, ਧਰਮ ਵਿਰੋਧੀ ਸੋਚ ਰੱਖਦੇ ਆ, ਔਰ ਉਹਨਾਂ ਪਾਰਟੀਆਂ ਨੂੰ ਜਿਨ੍ਹਾਂ ਨੇ ਕਦੇ ਗੁਰਮੁਖ ਪਿਆਰਿਓ ਰਾਮ ਮੰਦਿਰ ਬਾਬਰੀ ਮਸਜਿਦ ਦੇ ਨਾਂ ਤੇ ਲੋਕਾਂ ਨੂੰ ਲੜਾਇਆ, ਕਦੇ ਗੁਰਮੁਖ ਪਿਆਰਿਓ ਸਾਡਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਤਿਗੁਰ ਦਾ ਸਦੀਆਂ ਪੁਰਾਣਾ ਗੁਰਦੁਆਰਾ ਤੇ ਉਹ ਸਾਡੇ ਹਵਾਲੇ ਨਹੀਂ ਕੀਤਾ ਜਾ ਰਿਹਾ, ਜਿੱਥੇ ਜਾ ਕੇ ਮਨੁੱਖ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਉਹ ਬਖਸ਼ੇ ਸਿਧਾਂਤ ਤੋਂ ਸਿੱਖਿਆ ਲੈ ਕੇ ਹੋ ਕੇ ਕਰਮ ਕਾਂਡ ਦਾ ਖੰਡਨ ਜਿੱਥੇ ਸਤਿਗੁਰ ਨੇ ਕੀਤਾ ਤੇ ਸੱਚੀ ਸਿੱਖਿਆ ਦਿੱਤੀ, ਉੱਥੋਂ ਜਾ ਕੇ ਸੱਚੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਰਸਨਾ ਸਕੇ, ਅੱਜ ਉਹਨਾਂ ਲੋਕਾਂ ਨੂੰ ਗੁਰਮੁਖ ਪਿਆਰਿਓ ਅੱਗੇ ਕੀਤਾ ਜਾ ਰਿਹਾ। ਅੱਜ ਕਿੱਧਰ ਨੂੰ ਜਾ ਰਿਹਾ ਜੀਵਨ? ਉਹਨਾਂ ਲੋਕਾਂ ਦੇ ਦੁਆਰੇ ਤੇ ਦੁਹਾਗਣਾ ਵਾਂਗ ਖੜੇ ਆ ਜਿਨ੍ਹਾਂ ਦਾ ਗੁਰੂ ਗ੍ਰੰਥ ਪੰਥ ਨਾਲ ਸੱਚੇ ਧਰਮਾਂ ਨਾਲ ਕੋਈ ਸੰਬੰਧ ਨਹੀਂ। ਸਾਰੇ ਧਰਮਾਂ ਨੂੰ ਦਾਸ ਅਕਸਰ ਬੇਨਤੀ ਕਰਦਾ ਹੁੰਦਾ, ਸਾਰੇ ਧਰਮਾਂ ਦੇ ਲੋਗੋ ਲਾ ਕੇ ਇੱਕ ਪਾਸੇ ਓਂਕਾਰ ਲਿਖ ਦਿੱਤਾ, ਇੱਕ ਪਾਸੇ ਓਮ ਲਿਖ ਦਿੱਤਾ, ਇੱਕ ਪਾਸੇ ਕ੍ਰਾਸ, ਇੱਕ ਪਾਸੇ ਚੰਦ ਤੇ ਸਿਤਾਰਾ, ਸਾਰੇ ਜਿਹੜੇ ਗੁਰਮੁਖ ਪਿਆਰੇ ਚਾਰ ਮੁੱਖ ਧਰਮ ਆ।

ਵੀ ਲੋਕਾਂ ਦੇ ਕੋਲੋਂ ਤੇ ਜਿਹੜੀ ਪੰਥ ਦੀਆਂ ਪਾਰਟੀਆਂ ਕਹਾਉਂਦੀਆਂ ਨੇ ਉਹ ਪਖੰਡ ਦੇ ਡੇਰੇ ਤੋਂ ਵੋਟਾਂ ਦੀ ਭੀਖ ਮੰਗ ਰਹੇ ਦੁਹਾਗਣਾ ਵਾਲਾ ਜੀਵਨ ਹੈ ਸੁਹਾਗਣਾ ਵਾਲਾ ਜੀਵਨ ਨਹੀਂ ਹੈ ਉਹ ਪਖੰਡ ਦਾ ਡੇਰਾ ਜਿਹੜਾ ਅੱਜ ਗੁਰਮੁਖ ਪਿਆਰੇ ਦੁਨੀਆਂ ਦੇ ਸਾਹਮਣੇ ਜਿੱਥੇ ਕਤਲਾਂ ਤੇ ਕੁਕਰਮਾਂ ਦੀ ਗੱਲ ਚੱਲਦੀ ਹੈ ਔਰ ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਨੇ ਜਿਸ ਡੇਰੇ ਨੂੰ ਪਖੰਡ ਦਾ ਅੱਡਾ ਕਤਲਾਂ ਕੁਕਰਮਾਂ ਦਾ ਅੱਡਾ ਸਿੱਧ ਕਰ ਦਿੱਤਾ ਜਿਹਦੇ ਵਿੱਚ ਉਹ ਡੇਰਾ ਮੁਖੀ ਸਰਸਾ ਮੁਖੀ ਆਪਣੀਆਂ ਤਰੀਕਾਂ ਭੁਗਤ ਰਹੇ ਆ ਗੁਰਮੁਖ ਪਿਆਰਿਓ ਅਦਾਲਤਾਂ ਦੇ ਅੰਦਰ ਉੱਥੋਂ ਜਾ ਕੇ ਵੋਟਾਂ ਦੀ ਭੀਖ ਮੰਗ ਰਹੇ ਤੇ ਹੈਰਾਨ ਹੋਈਦਾ ਉਹਨਾਂ ਲੋਕਾਂ ਦੇ ਜਿਹੜੇ ਭਗਤਾਂ ਦੀ ਗੁਰਮੁਖ ਪਿਆਰੇ ਸ਼ਹੀਦਾਂ ਦੀ ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਦੀ ਮਿੱਟੀ ਚੱਕ ਕੇ ਉਹਦੀਆਂ ਕਸਮਾਂ ਖਾਂਦੇ ਨੇ ਉਹ ਵੀ ਜਾ ਕੇ ਉਹ ਕਤਲਾਂ ਤੇ ਕੁਕਰਮਾਂ ਦੇ ਅੱਡੇ ਤੇ ਹਾਜ਼ਰੀਆਂ ਭਰ ਰਹੇ ਨੇ ਤੇ ਕਾਲੀਦਾਸ ਨੂੰ ਦੱਸਿਆ ਗੁਰਮੁਖ ਪਿਆਰਿਓ ਕਿਸੇ ਨੇ ਬੜਾ ਚੰਗਾ ਲੱਗਿਆ ਮਨ ਨੂੰ ਕਿ ਜੇ ਇਸ ਤਰ੍ਹਾਂ ਸਾਰੇ ਲੋਕ ਇਸ ਤਰ੍ਹਾਂ ਕਰਨ ਲੱਗ ਜਾਣ ਆ ਪਿਛਲੀ 27 ਤਰੀਕ ਲੰਘੀ ਹੈ ਡੇਰਾ ਸਰਸਾ ਮੁਖੀ ਨੇ ਬਹੁਤ ਸਾਰੇ ਪੈਰੋਕਾਰ ਆਪਣੇ ਇਕੱਠੇ ਕਰਕੇ ਰਾਜਨੀਤਿਕ ਲੋਕਾਂ ਨੂੰ ਸੱਦਿਆ ਆਪਣਾ ਇਕੱਠ ਦਿਖਾਉਣ ਵਾਸਤੇ ਕਿ ਮੇਰੇ ਪਖੰਡ ਦੀ ਪੁਸਤ ਪਨਾਹੀ ਕਰੋ ਤੇ ਮੈਂ ਤੁਹਾਨੂੰ ਵੋਟਾਂ ਭੁਗਤਾਵਾਂਗਾ ਵੱਖ ਵੱਖ ਪਾਰਟੀਆਂ ਦੇ ਲੋਕਾਂ ਨੂੰ ਸੱਦ ਲਿਆ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਉਹਨਾਂ ਨੂੰ ਤੇ ਸੱਦਿਆ ਹੀ ਜਿਹੜੇ ਸੈਂਟਰ ਦੇ ਲੀਡਰ ਸਨ ਉਹਨਾਂ ਨੂੰ ਸੱਦਿਆ ਕਿ ਤੁਸੀਂ ਆਓ ਉਡੀਕਦੇ ਰਹੇ ਤੇ ਜਿਹੜੇ ਸੈਂਟਰ ਦੇ ਅੰਦਰ ਗੁਰਮੁਖ ਪਿਆਰਿਓ ਰਾਹੁਲ ਗਾਂਧੀ ਜੋ ਪੰਜਾਬ ਦੇ ਵਿੱਚ ਜਾ ਕੇ ਪ੍ਰਚਾਰ ਚੋਣ ਪ੍ਰਚਾਰ ਕਰ ਰਹੇ ਆਪਣੀ ਪਾਰਟੀ ਦੇ ਲੋਕਾਂ ਲਈ ਬੜਾ ਜ਼ੋਰ ਲਾਇਆ ਗਿਆ ਪਰਦਾਸ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਉਸਨੇ ਖਰਾ ਜਵਾਬ ਦੇ ਦਿੱਤਾ ਸ਼ਾਮ ਤੱਕ ਉਹ ਪਖੰਡ ਦੇ ਡੇਰੇ ਦੇ ਪੈਰੋਕਾਰ ਰਾਹੁਲ ਗਾਂਧੀ ਨੂੰ ਡੇਰੇ ਸਰਸੇ ਚ ਉਡੀਕਦੇ ਰਹੇ ਪਰ ਉਸਨੇ ਗੁਰਮੁਖ ਪਿਆਰੇ ਉੱਥੇ ਜਾਣ ਲਈ ਕਿਹਾ ਕਤਲਾਂ ਤੇ ਕੁਕਰਮਾਂ ਚ ਘਿਰਿਆ ਹੋਇਆ ਅੱਡਾ ਪਖੰਡ ਦਾ ਅੱਡਾ ਮੈਂ ਇਸ ਡੇਰੇ ਤੇ ਨਹੀਂ ਜਾਣਾ ਸ਼ਾਮ ਤੱਕ ਉਡੀਕਦੇ ਰਹੇ ਡੇਰੇ ਦੇ ਪੈਰੋਕਾਰ ਕੇ ਸੈਂਟਰ ਦੇ ਲੋਕਾਂ ਨੂੰ ਵਜ਼ੀਰਾਂ ਨੂੰ ਮਿਨਿਸਟਰਾਂ ਨੂੰ ਜਾਂ ਲੀਡਰ ਜਿਹੜੇ ਸੈਂਟਰ ਜਿਨ੍ਹਾਂ ਦਾ ਰਾਜ ਉਹਨਾਂ ਨੂੰ ਸੱਦ ਕੇ ਆਪਣੇ ਕਤਲਾਂ ਤੇ ਕੁਕਰਮਾਂ ਤੇ ਪਰਦਾ ਪਾ ਲਵਾਂਗੇ ਅਦਾਲਤਾਂ ਵਿੱਚ ਚੱਲਦੀਆਂ ਕਾਰਵਾਈਆਂ ਨੂੰ ਅਸੀਂ ਰੂਪ ਬਦਲ ਦੇਵਾਂਗੇ ਪਰ ਇਸ ਗੱਲੋਂ ਵਧਾਈ ਦੇਣੀ ਬਣਦੀ ਗੁਰਮੁਖ ਪਿਆਰੇ ਕੋਲ ਚੰਗੇ ਕੰਮ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਕੋਈ ਵੀ ਮਨੁੱਖ ਕਰੇ ਚੰਗੇ ਕੰਮ ਦੀ ਸ਼ਲਾਘਾ ਤੇ ਜਿੱਥੇ ਬੁਰਾਈ ਹੈ ਉੱਥੇ ਸਾਨੂੰ ਵਿਰੋਧ ਵਿੱਚ ਵੀ ਖੜਨਾ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਗੁਰਮੁਖ ਪਿਆਰਿਓ ਜੋ ਪੰਥ ਦੀਆਂ ਪਾਰਟੀਆਂ ਜੋ ਪੰਥ ਦੇ ਭਲੇ ਵਾਸਤੇ ਬਣੀਆਂ ਸਨ ਪੰਜਾਬ ਦੇ ਭਲੇ ਵਾਸਤੇ ਅੱਜ ਪੰਜਾਬ ਪੰਜਾਬੀਅਤ ਪੰਥ ਦੀ ਗੱਲ ਜਿਹੜੀ ਚੱਲਦੀ ਗੁਰਮੁਖ ਪਿਆਰਿਓ ਸਹੀ ਰੂਪ ਦੇ ਅੰਦਰ ਉੱਥੇ ਆ ਜਾ ਅਸੀਂ ਚਾਹੁੰਦੇ ਜੋ ਗੁਰੂ ਦਾ ਸਿਧਾਂਤ ਦੁਹਾਗਣਾ ਵਾਲਾ ਜੀਵਨ ਨਾ ਹੋਵੇ ਸੁਹਾਗਣਾ ਵਾਲਾ ਜੀਵਨ ਬਣ ਜਾਵੇ ਇਸ ਪੱਖ ਵਿੱਚ ਵੀ ਲੈ ਲਈ ਜਿੱਥੇ ਨਾਮ ਬਾਣੀ ਦੀ ਗੱਲ ਕਿਉਂਕਿ ਸਤਿਗੁਰ ਨੇ ਸਾਨੂੰ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕੀਤੀ ਹੈ ਦੋ ਤਲਵਾਰੀ ਵਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇਕੱਲਾ ਨਾਮ ਜਪਣਾ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਿਖਾਇਆ ਸਤਿਗੁਰ ਨੇ ਭਗਤੀ ਤੇ ਸ਼ਕਤੀ ਮਾਲਾ ਤੇ ਤਲਵਾਰ ਦਾ ਸਿਧਾਂਤ ਦਿੱਤਾ ਧਰਮ ਤੇ ਰਾਜਨੀਤੀ ਦਾ ਸਿਧਾਂਤ ਦਿੱਤਾ ਧਰਮ ਮੁੱਖ ਹੈ ਰਾਜਨੀਤੀ ਪਿੱਛੇ ਹੈ ਪਰ ਅੱਜ ਸਾਡੇ ਆਗੂ ਲੋਕ ਜੋ ਰਾਜਨੀਤੀ ਦੀ ਦਲਦਲ ਵਿੱਚ ਇੰਨੇ ਧਸ ਗਏ ਆ ਕਿ ਉਹਨਾਂ ਨੇ ਧਰਮ ਨੂੰ ਲਤਾੜ ਦਿੱਤਾ ਧਰਮ ਪਸਾਹ ਸਿੱਟ ਦਿੱਤਾ ਤੇ ਰਾਜਨੀਤੀ ਮੂਹਰੇ ਕਰ ਦਿੱਤੀ ਹੈ ਤਾਂ ਹੀ ਗੁਰਮੁਖ ਪਿਆਰਿਓ ਲੁਧਿਆਣਾ ਕਾਂਡ ਤੁਹਾਡੇ ਸਾਹਮਣੇ ਸਰਸਾ ਕਾਂਡ ਤੁਹਾਡੇ ਸਾਹਮਣੇ ਹੈ ਸਿੱਖਾਂ ਦੇ ਗੋਲੀਆਂ ਮੁਕੱਦਮੇ ਤੇ ਜੇਲ੍ਹਾਂ ਪਰ ਪਖੰਡ ਦੇ ਡੇਰਿਆਂ ਦੀ ਪੁਸਤ ਪਣਾਈ ਸਰਕਾਰ ਪੰਥ ਦੀ ਹੈ ਕਹਿੰਦੇ ਪੰਥ ਦੀ ਸਰਕਾਰ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਦੇਖੋ ਸ਼ਰਬਤ ਦਾ ਕੜਾਹਾ ਘੋਲ ਕੇ ਗੁਰੂ ਵਰਗੀ ਪੁਸ਼ਾਕ ਪਾ ਕੇ ਕਲਗੀ ਲਾ ਕੇ ਸਿੱਖ ਪਰੰਪਰਾਵਾਂ ਗੁਰੂਆਂ ਦੀਆਂ ਮਹਾਨ ਪਰੰਪਰਾਵਾਂ ਦਾ ਘਾਣ ਕੀਤਾ ਉਸ ਮਨੁੱਖ ਤੇ ਕੋਈ ਕਾਰਵਾਈ ਨਹੀਂ ਪਰ ਜੇ ਕੁਝ ਗੁਰਮੁਖ ਪਿਆਰਿਓ ਜੋਸ਼ ਵਿੱਚ ਆਏ ਸਿੱਖਾਂ ਨੇ ਉਸ ਦੇ ਵਿਰੋਧ ਵਿੱਚ ਕੁਝ ਪੁਤਲੇ ਸਾੜ ਦਿੱਤੇ ਅੱਜ ਵੀ ਮੁਕੱਦਮੇ ਖੜੇ ਆ ਉਹਨਾਂ ਤੇ ਪੇਸ਼ੀਆਂ ਪੈ ਰਹੀਆਂ ਕਿੰਨੇ ਜੇਲ੍ਹਾਂ ਚ ਬਾਂਧੇ ਆ ਕਿੰਨੇ ਸਿੱਖਾਂ ਨੂੰ ਗੁਰਮੁਖ ਪਿਆਰਿਓ ਸਜਾਵਾਂ ਹੋ ਗਈਆਂ ਨੇ ਉਸ ਪਖੰਡੀ ਨੂੰ ਕੋਈ ਸਜ਼ਾ ਨਹੀਂ ਉਹਦੇ ਡੇਰੇ ਦੇ ਪੈਰੋਕਾਰਾਂ ਨੇ ਬਿਜਲੀ ਘਰ ਸਾੜ ਦਿੱਤੇ ਉਹਦੇ ਡੇਰੇ ਦੇ ਪੈਰੋਕਾਰਾਂ ਨੇ ਬੱਸਾਂ ਸਾੜ ਦਿੱਤੀਆਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੈ ਪਰ ਉੱਥੇ ਮਾਨਸਾ ਦੇ ਨੇੜੇ ਭੀਖੀ ਸ਼ਹਿਰ ਆ ਉੱਥੇ ਕੋਈ ਘਟਨਾ ਵਾਪਰ ਗਈ ਗੁਰਮੁਖ ਪਿਆਰੇ ਉਹ ਦੋ ਸਿੱਖਾਂ ਨੂੰ ਕੈਦ ਹੋ ਗਈ ਉਹ ਗਰੀਬ ਸਿੱਖ ਵਿਚਾਰੇ ਆਪਣੀ ਰੋਜੀ ਰੋਟੀ ਕਮਾ ਕੇ ਖਾਂਦੇ ਸੀ ਪਰ ਅੱਜ ਪੰਥਕ ਸਰਕਾਰ ਨੇ ਉਹਨਾਂ ਨੂੰ ਜੇਲ੍ਹ ਚ ਧੱਕ ਦਿੱਤਾ ਕਿ ਇਹੋ ਜਿਹੇ ਪੰਥ ਦੀ ਸਾਨੂੰ ਲੋੜ ਅਸੀਂ ਚਾਹੁੰਦੇ ਹਾਂ ਪੰਥਕ ਰਵਾਇਤਾਂ ਸੁਰਜੀਤ ਹੋਣ ਇਹ ਤਾਂ ਹੀ ਹੋ ਸਕੇ ਪੰਥਕ ਮਸਲਿਆਂ ਤੇ ਸੰਘਰਸ਼ ਹੋਵੇ ਜੋ ਸਾਡੇ ਹੱਕ ਬਣਦੇ ਆ ਸਾਨੂੰ ਮਿਲਣੇ ਚਾਹੀਦੇ ਆ ਇਸ ਦੇਸ਼ ਦੇ ਅੰਦਰ ਤੇ ਉਹਨਾਂ ਲਈ ਸੰਘਰਸ਼ ਸਾਡੇ ਆਗੂ ਲੋਕਾਂ ਨੇ ਕਰਨਾ ਪਰ ਜਦੋਂ ਆਗੂ ਲੋਕ ਸਾਡੇ ਸੱਤਾ ਵਿੱਚ ਹੁੰਦੇ ਆ ਉਹਨਾਂ ਨੂੰ ਸਾਡੇ ਹੱਕਾਂ ਦਾ ਖਿਆਲ ਭੁੱਲ ਜਾਂਦਾ ਤੇ ਜਦੋਂ ਸੱਤਾ ਤੋਂ ਲਾਂਭੇ ਹੁੰਦੇ ਉਹਨਾਂ ਨੂੰ ਹੱਕਾਂ ਦਾ ਚੇਤਾ ਆ ਜਾਂਦਾ ਤੇ ਅਸੀਂ ਚਾਹੁੰਦੇ ਹਾਂ ਉਹ ਸਾਡੇ ਨਾਲ ਰਹਿਣ ਸਾਡੇ ਨਾਲ ਹੋ ਕੇ ਜੋ ਸਿੱਖਾਂ ਦੇ ਹੱਕ ਬਣ

0: ਦੇ ਆ ਪੂਰੇ ਦੇਸ਼ ਦੇ ਅੰਦਰ ਮੁਸਲਮਾਨਾਂ ਦੇ ਹੱਕ ਮੁਸਲਮਾਨਾਂ ਨੂੰ, ਈਸਾਈਆਂ ਦੇ ਹੱਕ ਉਹਨਾਂ ਨੂੰ, ਹਿੰਦੂ ਵੀਰਾਂ ਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ, ਪਰ ਜੋ ਸਿੱਖਾਂ ਦੇ ਹੱਕ ਬਣਦੇ ਆ, ਚਾਹੇ ਉਹ ਧਾਰਾ 25 ਦੀ ਸੰਵਿਧਾਨ ਚ ਸੋਧ ਦੀ ਗੱਲ ਹੈ, ਸਿੱਖ ਇੱਕ ਵੱਖਰਾ ਧਰਮ ਵੱਖਰੀ ਕੌਮ ਹੈ, ਚਾਹੇ ਉਹ ਸਿੱਖ ਮੈਰਿਜ ਐਕਟ ਦੀ ਆਨੰਦ ਮੈਰਿਜ ਐਕਟ ਦੀ ਗੱਲ ਆ। ਅੱਜ ਗੁਰਮੁਖ ਪਿਆਰਿਓ ਹੱਕਾਂ ਖਾਤਰ ਸੰਘਰਸ਼ ਤੇ ਦਾਸ ਬੇਨਤੀ ਕਰਨੀ ਚਾਹੁੰਦਾ, ਪੰਥ ਵੱਲੋਂ ਸੰਘਰਸ਼ ਜਾਰੀ ਹੈ। ਇਹਨਾਂ ਆਗੂਆਂ ਨੂੰ ਅਸੀਂ ਜੇ ਮਜਬੂਰ ਕਰਾਂਗੇ ਗੁਰੂ ਕੇ ਸਿੱਖੋ, ਇਹ ਸੰਘਰਸ਼ ਵਿੱਚ ਤੁਰਨਗੇ। ਬਹੁਤ ਸਿੱਖਾਂ ਦੇ ਫੋਨ ਆਉਂਦੇ ਆ ਜੀ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਸੰਘਰਸ਼ ਦਾ ਕੀ ਬਣਿਆ। ਗੁਰਮੁਖ ਪਿਆਰਿਓ, ਅੱਜ ਸਿੱਖਾਂ ਨੂੰ ਪਤਾ ਲੱਗ ਚੁੱਕਿਆ ਕਿ ਇੱਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹੈ ਜਿਹੜਾ ਸਰਕਾਰੀ ਰਿਕਾਰਡ ਵਿੱਚ ਹੈ, ਪਰ ਇਮਾਰਤ ਨਹੀਂ ਹੈ। ਉਹਦੀ ਅਸੀਂ ਪ੍ਰਾਪਤੀ ਕਰਨੀ ਹੈ, ਉਹਦੀ ਪ੍ਰਾਪਤੀ ਲਈ ਸੰਘਰਸ਼ ਕਰਨਾ। ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਦਾਸ ਮਿਲਿਆ ਸੀ, ਬਹੁਤ ਸਾਰੇ ਸੰਤ ਮਹਾਂਪੁਰਖਾਂ ਸੰਗਤਾਂ ਨੂੰ ਲੈ ਕੇ 20 ਫਰਵਰੀ ਤੱਕ ਦਾ ਸਮਾਂ ਜਥੇਦਾਰ ਸਾਹਿਬ ਹੁਣਾਂ ਨੇ ਗੁਰਮੁਖ ਪਿਆਰਿਓ ਲਿਆ ਕਿ ਉਸ ਗੁਰਦੁਆਰੇ ਦੀ ਕਾਰ ਸੇਵਾ ਆਰੰਭ ਕੀਤੀ ਜਾਵੇਗੀ। ਅਸੀਂ ਕੋਈ ਉੱਥੇ ਮੰਦਿਰ ਢਾਹ ਕੇ ਗੁਰਦੁਆਰਾ ਨਹੀਂ ਬਣਾਉਣਾ, ਕੋਈ ਮਸਜਿਦ ਚਰਚ ਢਾਹ ਕੇ ਗੁਰਦੁਆਰਾ ਨਹੀਂ ਬਣਾਉਣਾ। ਸਰਕਾਰ ਦਾ ਕਬਜ਼ਾ ਸਰਕਾਰੀ ਦੁਕਾਨਾਂ ਨੂੰ ਪਾਸੇ ਹਟਾ ਕੇ ਸਤਿਗੁਰ ਦਾ ਉਹ ਮਹਾਨ ਇਤਿਹਾਸਕ ਗੁਰਦੁਆਰਾ ਬਣਾਉਣਾ। 20 ਫਰਵਰੀ ਤੱਕ ਜਥੇਦਾਰ ਸਾਹਿਬ ਕੀ ਐਲਾਨ ਕਰਦੇ ਗੁਰਮੁਖ ਪਿਆਰਿਓ, ਪੰਥ ਦੇਖ ਰਿਹਾ, ਕੌਮ ਦੇਖ ਰਹੀ ਹੈ, ਨਹੀਂ ਤੇ ਸੰਗਤਾਂ ਖੁਦ ਗੁਰਮੁਖ ਪਿਆਰਿਓ ਉਪਰਾਲੇ ਕਰਨਗੀਆਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਸਾਡੇ ਤੇ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਸੁਹਾਗਣਾ ਵਾਲਾ ਜੀਵਨ। ਅਸੀਂ ਗੁਰੂ ਵਾਸਤੇ ਨਾਲ, ਗੁਰੂ ਦੇ ਸਿਧਾਂਤਾਂ, ਗੁਰੂ ਦੀ ਬਾਣੀ ਨਾਲ ਜੁੜ ਜਾਈਏ। ਚੰਦ ਪੈਸਿਆਂ ਦੀ ਖਾਤਰ, ਚੰਦ ਅਹੁਦਿਆਂ ਦੀ ਖਾਤਰ, ਕੁਰਸੀ ਦੀ ਖਾਤਰ, ਲਾਲਚਾਂ ਦੇ ਅੰਦਰ ਦੁਹਾਗਣਾ ਵਾਲਾ ਜੀਵਨ ਨਾ ਬਣ ਜਾਵੇ। ਸੁਹਾਗਣਾ ਵਾਲਾ ਜੀਵਨ, ਗੁਰੂ ਵਾਲਾ ਸਾਡਾ ਜੀਵਨ ਹੋਏ। ਅਸੀਂ ਗੁਰੂ ਦੇ ਸਿਧਾਂਤਾਂ, ਸ਼ਰਧਾ ਭਾਵਨਾ ਤੇ ਵਿਸ਼ਵਾਸ ਨਾਲ, ਜਿੱਥੇ ਸਾਡੇ ਸਤਿਗੁਰ ਨੇ ਸਾਨੂੰ ਜੋੜਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜੁੜ ਕੇ ਗੁਰੂ ਦੇ ਸਿਧਾਂਤਾਂ ਨਾਲ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਜੋ ਸਤਿਗੁਰ ਨੇ ਸਿਧਾਂਤ ਦਿੱਤਾ ਹੈ। ਆਓ ਗੁਰੂ ਕੇ ਪਿਆਰਿਓ, ਗੁਰੂ ਦੇ ਇਹਨਾਂ ਸਿਧਾਂਤਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਲਈਏ ਤੇ ਆਤਮਾ ਪਰਮਾਤਮਾ ਦਾ ਮੇਲ, ਸਾਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈ, ਸਾਨੂੰ ਅੰਦਰ ਆਤਮਿਕਾ ਹੀ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਉਹ ਪਮਦ ਜਿਉਂ ਵਾਸ ਬਸਤ ਹੈ ਮੁਕਰ ਮਾਹੇ ਜੈਸੇ ਸਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਸਾਨੂੰ ਸਰੀਰ ਦੇ ਅੰਦਰ ਹੀ ਉਹ ਵਾਹਿਗੁਰੂ ਪਰਮੇਸ਼ਰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਫਿਰ ਸਤਿਗੁਰ ਦੀ ਰਹਿਮਤ ਹੋਵੇ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਤੇ। ਦਾਸ ਬੇਨਤੀ ਕਰੇਗਾ, ਆਓ ਜਿਹੜੇ ਗੁਰੂ ਦੇ ਨਾਲ ਜੁੜੇ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਜੀਵਨ ਨੂੰ ਆਪਣਾ ਚਾਨਣ ਮੁਨਾਰਾ ਬਣਾ ਲਈਏ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਰੋਲ ਮਾਡਲ ਬਣਾ ਲਈਏ। ਖਿਆਲ ਕਰਨਾ, ਸਿੱਖ ਇਤਿਹਾਸ ਦੇ ਅੰਦਰ ਐਸੇ ਯੋਧਿਆਂ ਦੇ ਜ਼ਿਕਰ, ਧੰਨ ਧੰਨ ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਵਰਗੇ ਯੋਧਿਆਂ ਦਾ ਜ਼ਿਕਰ ਅਸੀਂ ਪੜ੍ਹਦੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਰੋਲ ਮਾਡਲ ਬਣਾ ਲਈਏ। ਬਾਬਾ ਬੂਤਾ ਸਿੰਘ, ਬਾਬਾ ਗਰਜਾ ਸਿੰਘ, ਦੇਖੋ ਦੋ ਸਿੱਖਾਂ ਨੇ। ਕਈ ਵਾਰ ਐਸਾ ਆਉਂਦਾ ਜੀ ਅਸੀਂ ਘੱਟ ਗਿਣਤੀ ਚ ਹਾਂ, ਸਾਡੀ ਬਹੁਤਾਤ ਨਹੀਂ ਹੈ। ਗੁਰਮੁਖ ਪਿਆਰਿਓ, ਦੋ ਸਿੱਖਾਂ ਨੇ, ਬਾਬਾ ਬੂਤਾ ਸਿੰਘ, ਗਰਜਾ ਸਿੰਘ, ਗੁਰੂ ਕੇ ਦੋ ਸਿੱਖਾਂ ਨੇ ਸਿੱਖ ਰਾਜ ਦਾ ਝੰਡਾ ਗੱਡ ਕੇ ਤੇ ਖਾਲਸਾ ਰਾਜ ਦੀ ਚੁੰਗੀ ਲਾ ਦਿੱਤੀ ਸੀ। ਗਿਣਤੀ ਦੇ ਦੋ ਸਿੱਖ ਸਨ, ਬਾਬਾ ਬੂਤਾ ਸਿੰਘ, ਬਾਬਾ ਗਰਜਾ ਸਿੰਘ। ਸ਼ਹਾਦਤ ਦਾ ਜਾਮ ਪੀਤਾ ਲੜਦੇ ਗੁਰਮੁਖ ਪਿਆਰਿਓ, ਜੇ ਕਿਸੇ ਨੇ ਚੁੰਗੀ ਕਟਾਉਣ ਤੋਂ ਨਾ ਕੀਤੀ, ਆਖਿਆ ਦੱਸਾਂਗੇ ਜਾ ਕੇ ਲਾਹੌਰ ਦੇ ਸੈਨਾਪਤੀ ਨੂੰ, ਸਿੱਖ ਚੁੰਗੀ ਲਾਈ ਬੈਠੇ ਆ, ਤੇ ਜਵਾਬ ਹੱਸਦਿਆਂ ਦਿੱਤਾ ਬਾਬਾ ਬੂਤਾ ਸਿੰਘ ਗਰਜਾ ਸਿੰਘ ਨੇ, ਇਸੇ ਕਰਕੇ ਤੇ ਗੁਰਮੁਖੋ ਚੁੰਗੀ ਲਾਈ ਹੈ ਕਿ ਜਾ ਕੇ ਉਹਨਾਂ ਨੂੰ ਦੱਸ ਦਿਓ ਕੋਈ ਕਿ ਖਾਲਸਾ ਜੇ ਜਿਉਂਦਾ ਹੈ, ਖਾਲਸਾ ਜੇ ਚੜ੍ਹਦੀ ਕਲਾ ਚ, ਕੌਣ ਹੈ ਖਾਲਸੇ ਨੂੰ ਮਾਰ ਕੇ ਮਕਾਉਣ ਵਾਲਾ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਹਨਾਂ ਦੋ ਸਿੱਖਾਂ ਦੀ ਯਾਦ ਵਿੱਚ ਅੱਜ ਅਸੀਂ ਗੁਰਮੁਖ ਪਿਆਰੇ ਹੋਰ ਬੜੇ ਸਮਾਗਮ ਕਰ ਲੈਂਦੇ ਹਾਂ, ਪਰ ਉਹ ਜਿਹੜੇ ਸਿੱਖ ਇਤਿਹਾਸ ਦੇ ਨਾਇਕ, ਉਹਨਾਂ ਨੂੰ ਘੱਟ ਯਾਦ ਕਰਦੇ, ਤਾਂ ਹੀ ਅਸੀਂ ਜ਼ਿੰਦਗੀ ਦੇ ਰੋਲ ਮਾਡਲ ਉਹਨਾਂ ਨੂੰ ਨਹੀਂ ਬਣਾ ਰਹੇ। ਅੱਜ ਰਾਜਨੀਤਿਕ ਲੋਕ ਲੀਡਰ ਲੋਕਾਂ ਨੂੰ ਆਪਣੇ ਰੋਲ ਮਾਡਲ ਬਣਾਈ ਜਾ ਰਹੇ ਹਾਂ, ਜਾਂ ਸੱਭਿਆਚਾਰ ਗਾਉਣ ਵਾਲੇ ਜਾਂ ਫਿਲਮੀ ਹੀਰੋ ਹੀਰੋ ਇਹਨਾਂ ਨੂੰ ਰੋਲ ਮਾਡਲ ਬਣਾ ਰਹੇ ਹਾਂ, ਨਹੀਂ ਉਹਨਾਂ ਸਿੱਖ ਇਤਿਹਾਸ ਦੇ ਯੋਧਿਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ, ਉਹਨਾਂ ਦੀ ਯਾਦ ਵਿੱਚ ਸਮਾਗਮ ਹੋਣ, ਉਹਨਾਂ ਨੂੰ ਰੋਲ ਮਾਡਲ ਬਣਾਇਆ ਜਾਵੇ। ਤੇ ਸਾਡੀ ਜਥੇਬੰਦੀ ਪੰਥਕ ਸੇਵਾ ਲਹਿਰ ਦੇ ਵੱਲੋਂ 21 और 22 फरवरी नू गुरुद्वारा गुरु ग्रंथ सर दादू साहब जिला सरसा हरियाणा तख दमदमा साहब तलवंडी साहब दे बिल्कुल नेड़े है बहुत वड्डा समागम बाबा बूटा सिंह बाबा गरजा सिंह दी याद विच कीता जा रहा है जिन्हा दो सिखां ने सिख राज दा झंडा गण दिता उस सिख राज दे ओ महान पहरेदार अणख ते गैरत नू कायम रखण वाले ते दास इस मंच तो ही समुचियां संगतां नू भी सदा देना चाहुंदा है कि वह समागम के अंदर क्योंकि जिथे भी समागम चलते कई बार सारे साई सदा नहीं भेजा जा सकता क्योंकि बहुत दूर दूर तक चाहे वह राजस्थान चाहे उत्तराखंड चाहे यूपी के अंदर हरियाणा पंजाब दीवान धार्मिक समागम चलते हैं संगतों का जो प्यार सत्कार बनिया होया दास समुचिया संगतों इस मंच तो भी सदा भी देना चाहता कि आओ उन्होंने शहीदों की उन्होंने महान योध्या की याद में हो रहे समागम होरना समागम असं बड़ा भाग लें पर उन्होंने योध्या की याद में जो समागम हो रहा 21 ते 22 फरवरी नो आप संगत सारियां नू सदा दिता जांदा ते आओ इन्हां बेनतियां दे नाल ही दास आप संगतां तो खिमा चाहुंदा दो दिन की हाजरी सतगुर ने रहमत की है विचारां दौरान बेअंत भुल्लां हो गईयां धन गुरु ग्रंथ साहिब सच्चे पातशाह सतगुरां की साजी नवाजी साध संगत बख्शण योग है भुल्लां चुकां की खिमा बख्शनी ते थोड़ियां बेनतियां नू बहुता करके जानना फिर कदे समा बनिया आप जी के दर्शन दीदारे करांगे आप हमेशा ही इस मंच तो विद्वाना पासों विचारां सरवण करदे रहिंदे गुरबाणी दी लड़ीवार विचार दास तां आप संगतां दा निमाणा जां सेवादार है कोई विद्वान नहीं है जिदां दे भी शब्द आप संगतां दे चरणां च रखे प्रवान करने फुल्लां साडी झोली पाउणियां तां कि अगां तों सोध के तुहाडे चरणां च रख सकीए सतगुर सच्चे पातशाह रहमत करन गुरसिखी जीवन बख्शन से बख्शी हुई गुरसिखी केसा स्वासा नाल निभ जावे ये गुरु चरणा दे विच अरदास है सतगुरु सच्चे पातशाह रहमत करन आओ सुहागणा वाला जीवन साडा बन जावे दुहागणा वाले जीवन तो छुटकारा पा सतगुरु दी शरण आके सुहागणा वाला जीवन लै लईए धन्नवाद समूह संगतां दा दिल्ली से गुरद्वारा प्रबंधक कमेटी का गुरद्वारा बंगला साहब के समूह सेवादार ग्रंथी हैड ग्रंथी सिंह साहबान रागी सिंह साहबान सेवा और दूर दुराडे देशां परदेशां च जो मीडिया दे राही टीवी चैनलां दे राही सरवण कर रही संगतां सब दा धन्नवाद करदा होया दास खिमा मंगदा है गज के फतेह बुलाओ आखो जी वाहिगुरु जी का खालसा वाहिगुरु जी की फतेह।
1: थैंक यू फॉर लिसनिंग टू CISK सिख रेडियो 94.3 FM ब्रॉडकास्टिंग फ्रॉम द वेस्टर्न सिंह सभा गुरुद्वारा इन विलियम्स लेक ब्रिटिश कोलंबिया कनाडा। You may contact our broadcast center by telephoning 250-392-3874 or by email at singsava2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsava2@gmail.com singsava2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਭੋਸੀ ਵੀ ਸੱਚ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸ

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਕਿਤਵੋ ਵਨ ਗੰਗੀਤ ਖੋਲ ਕਪਟ ਗੁਰਮਿਲੀਆ ਨਾਨਕ ਹਰ ਸੰਗਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚਿਹਰੇ ਅਮ ਅਵਗੁਣ ਭਰੇ ਏਕ ਗੁਣ ਨਾਹਿ ਅੰਮ੍ਰਿਤ ਛਾੜ ਵਿਖੈ ਵਿਖਾਹਿ ਮਾਇਆ ਮੋਹ ਪਰਮ ਪੈ ਫੁੱਲੇ ਸੁਪਰਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਠਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੁਖ ਹੋ

ஜனம மரணம் துக்கஜாய் ஓவசபுதசாமங்கி நூறு அரசாங்க.

ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲਿਖੈ ਸੰਤ ਲਾਗ ਮਨ ਹੈ ਸ਼ਾਡ ਦੁਬਿਧਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋ ਵਹੀਂਗੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਵਹੀਂਗੇ ਲਾਜ ਨਾ ਲਿਵਤਾਰ ਭੁੱਖਿਆ ਭੁੱਖ ਨਾਲ ਤਰੀ ਜੇ ਬੰਨਾਂ ਪੁਰੀਆਂ ਭਾਰ ਹੱਸਿਆਣ ਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਜਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾ ਲੋਕ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈਂ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਸਨਾ ਕਥੀ ਨਾ ਆਵੈ ਤੋਟ ਗਦ ਗਦ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਸਕ ਬਾਹੀ ਜੁਗਾਂ ਜੁਗੰਤਰ ਖਾਹੀ ਖਾਹ ਹੁਕਮ ਹੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਇ ਬਾਖਿਆ ਭਾਵ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾ ਬਿਣ ਭਾਣੇ ਕੇ ਨਹਾਈ ਕਰੀ ਜੇ ਤੀਸਰ ਡੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਨਿਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸੋ ਕੋਏ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗਲੇ ਜੇ ਤੈਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਹੇ ਕੀਟਾਂਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤੈਸ ਗੁਣ ਕੋਏ ਕਰੇ ਸੁਣਿਆ ਸਤਬੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀ ਭਲੋ ਪਾਤਾਲ ਸੁਣਿਆ ਪੋਹ ਨ ਸਕਿਆ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾ ਅੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਯੁਗ ਯੁਗਤ ਧਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਧੋ ਗਿਆਨ ਸੁਣਿਆ ਅਠਗਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾਂ ਕੇ ਗਾਹ ਸੁਣਿਆ ਸੇਖ ਬੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
मनै सुरतो वै मन बुद्ध मनै सगल पवन की शुद्ध मनै मोह झूठा न खाई मनै जम कै साथ न जाई ऐसा नाम निरंजन होई जे को मन जाने मन कोई मनै मार्ग ठाक न पाई मनै बतसों प्रगट जाई मनै मग न चले पंथ मनै धर्म स्थिति सुनबंध ऐसा नाम निरंजन होई जे को मन जाने मन कोई मनै पावहि मोख द्वार मनै परवारे सधार मनै तरै तारी गुर सिख मनै नानक पवहि न भिख ऐसा नाम निरंजन होए जे को मन जाने मन कोए पंच परवान पंच प्रधान पंच पावहि दुर्गा मान पंच सोहहि दर राजान पंचा का गुरीक ध्यान जे को कहे करे विचारु करते कह करण नाही सुमारु तौल धर्म दया का पूत संतोख थाप रख्या जन सूत जे को बुझै होवे सचियारु तबले उपर केता पार धरती होर परे होर होर तिसदे पार तले गवन जोर जी जात रंगा के नाव सबना लिखा बुड़ी कलाम ये लेखा लिख जाने कोए लेखा लिखा गेता होए गेता दान सुवाल रूप गेती दात जाने कौन कूत किता पसाऊ एको गवाऊ दस्ते होए लख दरियाऊ कुदरत

ਅਸੰਖ ਜਾਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਖ ਦਾਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੌਨ ਲਵਲਾਏ ਤਾਰ, ਕੁਦਰਤ ਗਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮੰਦ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ

ਅਸੰਗ ਜਪ ਸੰਗ ਭਾਉ, ਅਸੰਗ ਪੂਜਾ ਸੰਗ ਤਪਤਾਉ, ਅਸੰਗ ਗ੍ਰੰਥ ਮੁਖ ਵੇਦ ਪਾਠ, ਅਸੰਗ ਯੋਗ ਮਨ ਰਹੇ ਉਦਾਸ, ਅਸੰਗ ਭਗਤ ਗੁਣ ਗਿਆਨ ਵਿਚਾਰ, ਅਸੰਗ ਸਤੀ ਸੰਗ ਦਾਤਾਰ, ਅਸੰਗ ਸੂਰ ਮੋਹ ਬਖਸਾਰ।

ਸੰਸਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਘੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕਮਾਹੀ ਅਸੰਖ ਬਾਬੀ ਬਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਰਨ ਦੇ ਪਾਣੀ ਦੁੱਧ ਉਧਰ ਸੁਖੇ ਮੁਦ ਬਲੀਤੀ ਅਸੰਖ ਨਾਭ ਸੰਖ ਥਾਪ ਗਮ ਗਮ ਸੰਖ ਲੋ ਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ ਵਖਾਣ ਜਿਨਿ ਲਿਖੇ ਤਿਸ ਸਿਰ ਨਾਹੀ ਜੇ ਫਰਮਾਏ ਦਿਵਦ ਪਾਏ ਜੇ ਤਾਂ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਧਰ ਸੁਖੇ ਮੁਦ ਬਲੀਤੀ ਕੱਪੜ ਹੋਏ ਦੇਹ ਸਾਬੂਣ ਲਈਆ ਉਤ ਹੋਏ ਭਰੀਐ ਮਤ ਬਾਪਾਂ ਕੈ ਸੰਗ ਉਹ ਤੋਂ ਪਹਿਨਾਵੈ ਕੈ ਰੰਗ ਬੁੰਨੀ ਪਾਪੀ ਆਖਣ ਨਾਹੀਂ ਗਰ ਗਰ ਕਰਨਾ ਲਿਖ ਲੈ ਜਾ।

ਆਵੇ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਦਰ ਗਾਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਤ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਵਕਤ ਕਵਣ, ਕਵਣ ਸਿੱਧ ਕਵਣ ਵਾਰ, ਕਵਣ ਸਿਰੁਤੀ ਮਾਂ ਕਵਣ, ਜਿਤੁ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁਤਮਾ ਨਾ ਕੋਈ, ਜਾ ਕਰਦਾ ਸਿਰ ਠੀਕ ਸਾਜੇ, ਆਪੇ ਜਾਣੈ ਸੋਈ, ਕਿਵ ਕਰਿਆ ਕਾ ਕਿਵ ਸਾਰਾਈ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾ

ਦੇਵਾ ਸਲੂ ਇਕਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆਂ ਨਦੀਆਂ ਅਤ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਧੀ ਮਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਗਾਇਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਅਵਾਰ ਅੰਤ ਕਾਰਣ ਦੇਤੇ ਬਿਲ ਲਾਹੀ ਦਾ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਦਿਸ ਉੱਚੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੇ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਸ਼ਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੂ ਭੂ ਸਦਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਬੇ ਕਹੀ ਕਹੇ ਜਿਸ ਨੂੰ ਬਖਸ਼ੇ ਸਿਫਤ ਸਾਲਾਰ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਏ ਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖੇ ਨਾ ਜਾਏ ਆਖ ਆਖਰੇ ਲਿਵਲਾਏ ਆਖੇ ਵਿਦ ਪਾਠ ਪੁਰਾਣ ਆਖੇ ਪੜ੍ਹੇ ਕਰੀ ਵਿਖਿਆਨ

ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾ ਆਈ ਹੈ ਪੀ ਉਸੀ ਜੈ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਓਜਨ ਸੀ ਮਾਇਆ ਜਿਨ ਉਪਾਈ ਕਰ ਕਰ ਵਿਖਿਆ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੋਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਤਿਸ ਆਦੇਸ਼ ਆਦਿ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੈ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰਤ ਸਿਵਰਾ ਸਾਧ ਸੰਯੋਗ ਵਿਯੋਗ ਦੇ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦਿ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਦਿਨ ਝੱਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਣ ਜਿਵ ਤਿਸ ਪਾਵੈ ਦਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗੇ ਕੋਵੇ।

ਬਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਕ ਪ੍ਰਸਾਦ ਚੱਕਰ ਜਿਹੇ ਨਰ ਵਰਨ ਜਾ ਤਰ ਪਾਤ ਨਹਿਣ ਜਿਹੇ ਰੂਪ ਰੰਗ ਹਰ ਰੇਖ ਪੇਖ ਗਊ ਕਹਿ ਨਾ ਸਕਤ ਗਏ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਹੋਜ ਕਹੇ ਜੈ ਕੋਟ ਇੰਦਰ ਇੰਦਰਾਣ ਸਾਸ਼ਾਣ ਗਣ ਜੈ ਤ੍ਰਿਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਬ ਸਰਬਨਾਮ ਕਥੈ ਕਵਣ ਕਰਮ ਨਾਮ ਵਰਨ ਕੁਸਮਤ ਭੁਜੰਗ ਪ੍ਰਯਾਤ ਛੰਦ ਨਮਾਜ਼ ਦੰਗਾ ਕਾਲੇ ਨਮਾਜ਼ ਦੰਗਰ ਪਾਲੇ ਨਮਾਜ਼ ਦੰਗਾ ਰੂਪੇ ਨਮਾਜ਼ ਦੰਗ ਰੂਪੇ ਨਮਾਜ਼ ਦੰਗ ਭੇਖੇ ਨਮਾਜ਼ ਦੰਗ ਲੇਖੇ ਨਮਾਜ਼ ਦੰਗ ਕਾਈ ਨਮਾਜ਼ ਦੰਗ ਜਾਈ ਨਮਾਜ਼ ਦੰਗ ਗੰਜੇ ਨਮਾਜ਼ ਦੰਗ ਪੰਜੇ ਨਮਾਜ਼ ਦੰਗ ਨਾਮੇ ਨਮਾਜ਼ ਦੰਗ ਠਾਮੇ ਨਮਾਜ਼ ਦੰਗ ਕਰਮੰਗ ਨਮਾਜ਼ ਦੰਗ ਧਰਮੰਗ ਨਮਾਜ਼ ਦੰਗ ਨਾਮੰਗ ਨਮਾਜ਼ ਦੰਗ ਧਾਮੰਗ ਨਮਾਜ਼ ਦੰਗ ਜੀਤੇ ਨਮਾਜ਼ ਦੰਗ ਪੀਤੇ ਨਮਾਜ਼ ਦੰਗ ਬਾਹੀ ਨਮਾਜ਼ ਦੰਗ ਟਾਹੇ ਨਮਾਜ਼ ਦੰਗ ਨੀਲੇ ਨਮਾਜ਼ ਦੰਗ ਨਾਦੇ ਨਮਾਜ਼ ਦੰਗ ਛੇਦੇ ਨਮਾਜ਼ ਦੰਗ ਗਾਦੇ ਨਮਾਜ਼ ਦੰਗ ਗੰਜੇ ਨਮਾਜ਼ ਦੰਗ ਪੰਜੇ ਨਮਾਜ਼ ਦੰਗ ਉਧਾਰੇ ਨਮਾਜ਼ ਦੰਗ ਪਾਰੇ ਨਮਾਜ਼ ਦੰਗ ਸੁਹੇਕੈ ਨਮਾਜ਼ ਦੰਗ ਨੇਕੈ ਨਮਾਜ਼ ਦੰਗ ਬੂਤੇ ਨਮਾਜ਼ ਦੰਗ ਜੂਪੇ ਨਮਾਜ਼ ਦੰਗ ਨਰ ਕਰਮੇ ਨਮਾਜ਼ ਦੰਗ ਨਰ ਪਰਮੇ ਨਮਾਜ਼ ਦੰਗ ਨਰ ਦੇਸੇ ਨਮਾਜ਼ ਦੰਗ ਨਰ ਪੇਸੇ ਨਮਾਜ਼ ਦੰਗ ਨਰ ਨਾਮੇ ਨਮਾਜ਼ ਦੰਗ ਨਰ ਕਾਮੇ ਨਮਾਜ਼ ਸੰਗ ਨਰ ਧਾਤੇ ਨਮਾਜ਼ ਸੰਗ ਨਰ ਘਾਤੇ ਨਮਾਜ਼ ਸੰਗ ਨਰ ਧੂਤੇ ਨਮਾਜ਼ ਸੰਗ ਭੂਤੇ ਨਮਾਜ਼ ਸੰਗ ਲੋਕੇ ਨਮਾਜ਼ ਸੰਗ ਸੋਕੇ ਨਮਾਜ਼ ਸੰਗ ਨਰ ਧਾਤੇ ਨਮਾਜ਼ ਸੰਗ ਥਾਪੇ ਨਮਾਜ਼ ਸੰਗ ਕਰਮਾਨੇ ਨਮਾਜ਼ ਸੰਗ ਨਦਾਨੇ ਨਮਾਜ਼ ਸੰਗ ਗਾਹੇ ਨਮਾਜ਼ ਸੰਗ ਬਾਹੇ ਨਮਾਜ਼ ਸੰਗ ਕਰਵਰਗੇ ਨਮਾਜ਼ ਸੰਗ ਸਰਗੇ ਨਮਾਜ਼ ਸੰਗ ਪ੍ਰਭੋਗੇ ਨਮਾਜ਼ ਸੰਗ ਸੁਜੋਗੇ ਨਮਾਜ਼ ਸੰਗ ਰੰਗੇ ਨਮਾਜ਼ ਸੰਗ ਪੰਗੇ ਨਮਾਜ਼ ਸੰਗ ਗੰਮੇ ਨਮਾਜ਼ ਦਾਸ ਰੰਮੇ ਨਮਾਜ਼ ਸੰਗ ਜਲਾਸਰੇ ਨਮਾਜ਼ ਸੰਗ ਨਰਾਸਰੇ ਨਮਾਜ਼ ਸੰਗ ਜਾਤੇ ਨਮਾਜ਼ ਸੰਗ ਪਾਤੇ ਨਮਾਜ਼ ਦੰਗ ਮਜਬੇ ਨਮਾਜ਼ ਦਾਸ ਜਬੇ ਅਦੇ ਸੰਗ ਦੇਸੇ ਨਮਾਜ਼ ਦੰਗ ਪੇਸੇ ਨਮਾਜ਼ ਸੰਗ ਨਿਰਧਾਮੇ ਨਮਾਜ਼ ਸੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਜ਼ ਤਸਤ ਦੇਵੈ ਨਮਾਜ਼ ਸੰਗ ਪੇ ਵੈ ਨਮਾਜ਼ ਸੰਗ ਜਨਮੇ ਨਮਾਜ਼ ਸੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਲ ਕਾਲੇ ਨਮਾਜ਼ ਤਸਤ ਦਿਆਲੇ ਨਮਾਜ਼ ਦੰਗ ਵਰਨੇ ਨਮਾਜ਼ ਦੰਗ ਮਰਨੇ ਨਮਾਜ਼ ਸੰਗ ਜਰਾਰੰਗ ਨਮਾਜ਼ ਸੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਵਸਤਾ ਬੰਦੇ ਨਮਾਜ਼ ਸੰਗ ਨਰ ਸਾਕੇ ਨਮਾਜ਼ ਸੰਗ ਨਰ ਬਾਕੇ ਨਮਾਜ਼ ਸੰਗ ਰਹੀਮੇ ਨਮਾਜ਼ ਸੰਗ ਕਰੀਮੇ ਨਮਾਜ਼ ਸੰਗ ਅਨੰਤੇ ਨਮਾਜ਼ ਸੰਗ ਮਹੰਤੇ ਨਮਾਜ਼ ਸਾਸਤਰਾਗੇ ਨਮਾਜ਼ ਸੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਜਾਚਰੀ ਛੰਦ ਸਗ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਬੇਖਾਂ ਨਾਮ ਹੈ ਕਾਮ ਹੈ ਦੇਹਾਂ ਪਿਆ ਜੀਤਾਂ ਪੀਤਾ ਦਰਮਾਨ ਨਿਦਾਨ ਤ੍ਰਿਵਰਗਾ ਸਰਗਾ ਨੀਲਾ ਨਾਦ ਜੈ ਜਾਦ ਜਨਮਾ ਪਰਣਾ ਭੂਤਾ ਪਰਣਾ ਗਾਂਝਾ ਪਾਂਝਾ ਜੂਝਾ ਚਾਂਝਾ ਅਮੀਕਾ ਰਫੀਕਾ ਦੰਦ ਬੰਦ ਹੈ ਨਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅੱਲਾਹ ਜਹ ਅਨੰਤ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਅਸ਼ੋਕ ਹੈ ਅਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਹਾਰ ਗਾਹ ਮਾਨ ਨਿਧਾਨ ਅਨੇਕ ਹੈ ਫਰੀਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨਰਿਤ ਨਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਭੰਗੀ ਪਰਭੰਗੀ ਅਨੰਗੀ ਅਨਾਮੇ ਸਮਾਜ ਦੇ ਸਰੂਪੇ ਪਰਭੰਗੀ ਪਰਮਾਥੇ ਸਮਾਜ ਦੇ ਬਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਈਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵੇਖੀਏ ਪਰਮੀ ਭੋਗੀਏ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਸ਼ਾਂਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਨ ਸੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ
सदा सचिदानंद।

ਸਾਹਿ ਗਿਆਨ ਸਾਹਿ ਕੇ ਕਾਰਨ ਗੁਣਿੰਦੈ ਕੇ ਰੋਜੀ ਦੇਹਿੰਦੈ ਕੇ ਰਾਜ ਕਰੀ ਮੈਂ ਕੇ ਕਰਮੰ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੇ ਹੈ ਕੇ ਸਰਬਤਰ ਦਾਨੇ ਹੈ ਕੇ ਸਰਬਤਰ ਗਾਉਣੇ ਹੈ ਕੇ ਸਰਬਤਰ ਪਾਉਣੇ ਕੇ ਸਰਬਤਰ ਦੇਸੈ ਕੇ ਸਰਬਤਰ ਬੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਦਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਮਾਨੇ ਆਏ ਸਦੈਵੰ ਪ੍ਰਧਾਨੇ ਆਏਗੇ ਸਰਬਤਰ ਜਾਪੇ ਆਏਗੇ ਸਰਬਤਰ ਥਾਪੇ ਆਏਗੇ ਸਰਬਤਰ ਭਾਨ ਆਏਗੇ ਸਰਬਤਰ ਮਨ ਆਏ ਕੇ ਸਰਬਤਰ ਇੰਦਰਾਏ ਕੇ ਸਰਬਤਰ ਚੰਦਰਾਏ ਕੇ ਸਰਬੰਗ ਕਲੀਮੈ ਕੇ ਬਰਮੰਗ ਫਹੀਮ ਆਏਗੇ ਅਗਲੋ ਲਾਮੈ ਕੇ ਸਾਹਿਬ ਕਲਾਮ ਆਏਗੇ ਉਸ ਨਾਲ ਵਜੂਆ ਤਮਾਮ ਦਰਜੂ ਹੈ ਹਮੇਸ਼ਰ ਸਲਾਮੈ ਸ੍ਰੀ ਗੁਰਮ ਧਾਮ ਹੈ ਗਰੀਬ ਰਸਗਸਦਾ ਗਰੀਬ ਬਰਸਦਾ ਬਲਿੰਦਰ ਮਕਾਨਾ ਜਮੀਨ ਵਾਲ ਜਮਾਨਾ ਜਮੀਨ ਵਾਲ ਤਮਾਮ ਹੈ ਰਜੂ ਵਾਲ ਨਦਾਨਾ ਹੈ ਹਰੀ ਫੁੱਲ ਜੀਮੈ ਰਜਾਗ ਜਗੀ ਨਾਨੇ ਕੁਲ ਰੰਗ ਭੇਦੈ ਪੰਗ ਜੀ ਜਮਨ ਆਜੈ ਗਨੀ ਮਲ ਖਰਾ ਜੈ ਨਿਰੁਕਤ ਸਰੂਪ ਅਤਰ ਮੁਕਤ ਪ੍ਰਭੂਤ ਹੈ ਪਰ ਭੁਗਤ ਪ੍ਰਵਾਹ ਹੈ ਸੁਜੋਗ ਸੁਧਾ ਹੈ ਸਦੈਵ ਸਰੂਪ ਭੇਦੀ ਅਨੂਪ ਹੈ ਸਮਾਸਤ ਬਰਾਜ ਹੈ ਸਦਾ ਸਰਵ ਸਾਜ ਹੈ ਸਮਾਸਤ ਸਲਾਮ ਹੈ ਸਦੈਵ ਲਕਾਮ ਹੈ ਨਿਰਵਾਲ ਸਰੂਪ ਹੈ ਗਾਧ ਅਨੂਪ ਹੈ ਵਾਦ ਰੂਪ ਹੈ ਨਾਦ ਸਰੂਪ ਹੈ ਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਵਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੁ ਸਰਬਾਂ ਨਿਰਾਗੇ ਤ੍ਰਿਪਗ ਸਰੂਪ ਹੈ ਸਜੈ ਸੂਦ ਹੈ ਨਰਕੰ ਪ੍ਰਣਾਸ ਹੈ ਪ੍ਰਥਿਵਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭਗਤ ਸਰੂਪ ਹੈ ਪ੍ਰਯੋਗ ਅਨੂਪ ਹੈ ਨਿਰੁਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੋਗ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਨੰਗ ਹੈ ਬੇਖਾ ਲੇਖ ਹੈ ਬਰਮਾ ਕਰਮਾ ਨਾਦ ਜੁਗਾਦਾ ਜੇ ਬਹਿ ਬੂਦਾ ਦੂਦਾ ਨਾ ਸਦਾ ਸਦੰਦ ਬੰਦ ਹੈ ਅਭਗਤ ਹੈ ਬਿਰਗਤ ਨਾਸ ਹੈ ਪ੍ਰਕਾਸ਼ ਹੈ ਨਿਸ਼ੰਦਾ ਸੁਨੰਦਾ ਲੇਖਾ ਲੇਖਾ ਲੇ ਅਲੇਖਾ ਬੇਘਟਾ ਗਾਇ ਸੰਭੈ ਗਮਾ ਨੀਰਾ ਨਾਦੈ ਨਿਤ ਸਨਤ ਜਾਦਾ ਜਾਦੈ ਚਰਪਟ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਪ੍ਰਸਾਵਲ ਛੰਦ ਦਵ ਪ੍ਰਸਾਦ ਨਮੋ ਨਰਕ ਨਾਸੇ ਸਦੈ ਬੰਗ ਪ੍ਰਕਾਸ਼ੇ ਨੰਗੰ ਸਰੂਪੇ ਅਪੰਗੰ ਬਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ ਅਨੰਗੀ ਅਨਾਮੇ ਨਿਰਭੰਗੀ ਦਰਗਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਦਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਗੰ ਸ੍ਰੀ ਗੈ ਮਿਤੋ ਮੀ ਗਾਏ ਸਦੈਵੰ ਪ੍ਰਵਾਹੈ ਜੈ ਜਾਏ ਭਗਵਤੀ ਸ਼ੰਦ ਦਵ ਪ੍ਰਸਾਦ ਕੇ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮ ਹੈ ਸਮਾਜ ਤਲ ਗੁਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਰਹਿੰਦਾ ਹੈ ਕਿ ਰਾਜ ਕਰਹਿੰਦਾ ਹੈ ਗਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬ ਨਿਵਾਜ ਹੈ ਹਰੀਫਲ ਸ਼ਕਨ ਹੈ ਰਾਜ ਸਿਲਪਕਨ ਹੈ ਕਲੰਕੰ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਜ ਤੁਲ ਜਵਾ ਹੈ ਕਿ ਸਾਹਿਬ ਗਿਰਾ ਹੈ ਕਿ ਨਰਕੰ ਪ੍ਰਣਾਸ ਹੈ ਬੈਸ ਤੁਲ ਨਿਵਾਸ ਹੈ ਕਿ ਸਰਵਲ ਗਵਾਨ ਹੈ ਮੇ ਸੁੰਦਰ ਬਨ ਹੈ ਤਮਾਮਲ ਤਮੀਜ ਹੈ ਸਮਾਜ ਤਲ ਅਜੀਜ ਹੈ ਪਰਮ ਪਰਮੀਸ ਹੈ ਸਮਾਜ ਤਲ ਅਦੀਸ ਹੈ ਦੇਸਲ ਲੇਖ ਹੈ ਮੇਸਲ ਬੇਖ ਹੈ ਜਮੀਨੋ ਜਮਾ ਹੈ ਮੇਕਲ ਮਾਹ ਹੈ ਕਰੀਮਲ ਕਮਾਲ ਹੈ ਕਿ ਜਰੋ ਜਮਾਲ ਹੈ ਕਿ ਅਜਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਵਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬਹੁਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਜਲੰਗ ਰੰਗ ਹੈ ਕਿ ਮਿੱਤੋ ਅਭੰਗ ਹੈ ਮਦ ਪਾਰ ਛੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮਦਾਮ ਹਰ ਭਰਿਆ ਗੰਜ ਹਰ ਨਰ ਪ੍ਰਭਾਂਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨ ਪਵਨ ਆਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮ ਅੰਸ ਜੰਗ ਆਸਨ ਭੰਗ ਉਪਮਾ ਪਾਰ ਗਾਤਮੇ ਤੁਦਾਰ ਜਲ ਥਲ ਮੰਡ ਦਿਸ ਵਿਸ ਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਪਵਨ ਆਸ ਤ੍ਰਿਤ ਧਰ ਤੁਰਾਸ ਆਜਨ ਬਾਹ ਕੈ ਸਦਾ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਚਰਨ ਨਾਮ ਅੰਸ ਜਗਾਤ ਜਜਨਾ ਬਾਤ ਅਨ ਚੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ।

ਪ੍ਰਸਾਦਵਈਏ ਪਾਤਸ਼ਾਹੀ ਦਸਵੀਂ ਸਰਾਬ ਸਦ ਸਮੂਹ ਸਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸਦ ਸੁਧਾਦਿਕ ਸੰਤ ਸਮੂਹ ਰੇਖ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਗੋਨ ਦੇਖੇ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਹਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਗੁਰੰਗ ਸਿਕੂਦ ਪੌਨ ਕੇ ਗੌਨ ਕੋ ਜਾਤ ਨਵਾਰੀ ਭਾਰੀ ਭਜਾਨ ਕੇ ਭੂਪਲੀ ਬਦਨ ਆਪ ਸੀਸ ਨਾ ਜਾਤ ਵਿਚਾਰੇ ਅਤੇ ਪੈ ਤੋ ਕਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਦਾਰੇ ਜੀਤ ਫਿਰੈ ਸਭ ਦੇ ਸਦਸਾਨ ਕੋ ਬਾਜ ਤੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਤੈਜ ਰਾਜ ਹਜ਼ਾਰੀ ਭੂਤ ਭਵੈਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਦ ਸਰੀ ਭਗਵਾਨ ਭਜੇ ਵੈਨ ਅੰਤ ਕੁੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨ ਕੇ ਵੇਖੈ ਪੌਣ ਹਾਰ ਜਤ ਜਧਾਰੂ ਸਭ ਸਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸ਼ੁੱਧ ਸਬਾਦਰ ਅੰਤ ਸੁਸਾਸਨਾਦਰ ਜਾਣ ਲੈਂਗੇ ਬਾਰੀ ਗਵਾਨ ਬਰ ਮਨ ਮੈਂ ਕਰ ਪਰਬਤ ਵੰਖਾ ਲਿਨਾ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਵ ਨੰਗਨ ਮਾਨ ਮਲੈਂਗੇ ਸਰੀ ਪਦ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਚਾਰੇ ਸਾਰ ਕੀ ਦਾਰ ਬਿਛਈਆ ਦੋਰ ਤੋਂ ਦੇਸ ਨਾ ਲਿੰਦ ਮਵਾਸਨ ਮਾਤੇ ਜਾਣ ਕੇ ਮਾਣ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਉਸ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਜ ਕਨੇਕ ਸੁ ਏਕ ਲਵਈਆ ਦਾਨ ਵਦੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਤੇ ਜਲ ਮੈਂ ਸਲ ਮੈਂ ਪਾਲੀ ਪਲ ਮੈਂ ਸਭ ਥਾਪ ਦਪੈਂਗੇ ਪੁਨ ਪ੍ਰਦਾਪਨ ਬਾੜ ਜੈਤ ਦੌਨ ਪਾਪਨ ਕੇਵਾ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਧ ਬਜਾਉਂਦਰ ਲੋਕ ਰਾਜ ਕਰੇਂਗੇ ਕੋਟ ਇਸ਼ਨਾਨਕ ਜਾਦਿਕ ਦਾਨ ਅਨੇਕ ਸੁਗਮ ਬਰਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚਿਵ ਅਦੰਤ ਫਤਿਹ ਜੰਭਾਸ ਭਰੇਂਗੇ ਜੇ ਨਰ ਸਰੀ ਬਦ ਕੇ ਬਰਸੈ ਬਾਗ ਦੇ ਨਰ ਵੇਰ ਨਾ ਦੇ ਤਰੇਂਗੇ ਕਾਂ ਪੈ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਾਂ ਨੂੰ ਲੋਕ ਗਏ ਉੱਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੁ ਬੈਠ ਗਏ ਐਸੇ ਹੀ ਐਸੇ ਸੁਬੈ ਸਬਤਾਇਓ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਦਿਨੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਧਰੋ ਸਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖ ਹਰ ਵਾਚੀ ਦਿਸ਼ਾ ਮੈਂ ਕਾਹੂ ਪਿਛਾ ਕੁਸੀ ਸੁਣ

ਸਹਿ ਵਾਸ ਕਉ ਮਿਰਦਾਨ ਕੋ ਭੁਜਨ ਦਾਇਓ ਗੁਰ ਗਰਿਆ ਔਰ ਜੋ ਸਮੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬਦਾਨ ਕੋ ਬੁਝਦ ਹੈ ਵਾਸ ਕਉ ਮਿਰਦਾਨ ਕੋ ਭੁਜਨ ਦਾਇਓ ਗੁਰ ਗਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਵਿਓ ਵਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮੰਦ ਰਾਏ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸ਼

ਬਾਏ ਬ੍ਰਹਮਾ ਬਵਧਰਾ ਕਾਲ ਬਾਏ ਸਭ ਜੁਗ ਅਵਧਰਾ ਕਾਲ ਬਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੁ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਰ ਕੋ ਸਿਵ ਗੁਣ ਸੁਖ ਦੀਓ ਸਦਰਨ ਗੋਪਲ ਮੋਹ ਪਦ ਕੀਓ ਗੜਗੜ ਗਏ ਅੰਤਰ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਣਤ ਕੀਟੀ ਦੇ ਗੁਣ ਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਗੜਗੜ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਦਰਦ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਦਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਵੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਨਾਦ ਅਸੰਭ ਦਾ ਕਾਹੂੜੋ ਚਾਰਤ ਭੇਦਾ ਜਾਂ ਕੋ ਵੇਵ ਨਾ ਪਾਵਤ ਵੇਦਾ ਤਾਂ ਕੋ ਕਰ ਬਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕੈਦ ਸਦਾ ਸੇਵੋ ਨਿਰੰਕਾਰ ਕਾ ਜੀਣਤ ਨੈ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਦੋਏ ਦੇਤੀ ਦੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡ ਚ ਜੇਰ ਸਿਧ ਜਗੀਨੀ ਉਤਪੁਜ ਖਾਨ ਬਹੁਰ ਰਚ ਦੀਨੀ।

ਸਾਚੀ ਦੇਵਾ ਬਨ ਦੇਨ ਮਾਣੀ ਦੇਨ ਮਾਣੀ ਦੇਵਾ ਵਾਜੋ ਕਿਆ ਕਰੇ ਵਿਚਾਰੀਆ ਤਦਵਾ ਸਮਰਤ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਸਾਹੁ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੈ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਜਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ।

ਗਾਣੀਆਂ ਕਥ ਕਰੀ ਕਿ ਦੁਆਰੇ ਪਾਈ ਹੈ ਤਨ ਮਨ ਧਨ ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਕਾਬੂ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਗਾਣੀ ਇਹ ਮਨ ਚੰਚਲਾ ਜਦਰਾਈ ਗਣੈ ਨਾ ਪਾਇਆ ਜਦਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਨੇ ਪਰਮ ਬੁਲਾਇਆ ਮਾਇਆ ਤਾਂ ਮੋਹਣੀ ਜਨਾ ਕੀਤੀ ਜਨ ਠਗੋਲੀ ਪਾਈਆ ਗੁਰਬਾਣ ਕੀਤਾ ਤੇ ਸਭਿਟੋ ਜਨਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲੋ ਜਦਰਾਈ ਗਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਦਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਜੈ ਜਦੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤਿਰੰਤ ਨਾ ਪਾਇਆ ਤੂੰ ਨਾ ਪਾਇਆ ਕਹਿੰਦੇ ਤੇਰਾ ਆਪਣਾ ਤੂੰ ਜਾਣਹੀ ਜੀ ਜੰਤ ਸੋ ਖਿਲ ਤੇਰਾ ਗਿਆ ਕੋ ਆਖ ਵਖਾਣੇ ਆਖਿਰ ਦਾ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਬਰਸਣ ਆਇਆ ਲਭ ਲੋ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨ ਆਪ ਉਠਾ ਜਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਜਾਲਾਂ ਦਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨੋ ਦਿਖੀ ਵਾਲੋ ਨਿੱਕੀ ਏਦ ਮਾਰਗ ਜਾਣਾ ਗੁਰਪ੍ਰਸਾਦੀ ਜਨੀ ਆਪ ਦਜਾ ਹਰ ਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਾ ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾ ਬੁਲਾਏ ਸੇ ਹਰ ਹਰ ਕਥਾ ਸੁਣਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਜਿਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ

ਸਤਿਗੁਰ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸ ਨਾ ਜਾਏ ਨਾ ਜਾਏ ਸਹਿ ਸਕਤ ਸਚ ਪ੍ਰਹਿ ਕਰਮ ਕਮਾਏ ਸਹਿਸਾ ਜਿਉ ਮਲੀਨ ਆਏ ਕਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਰਹੋਂ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਿਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਜਿਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣਿਆ ਨਾਹੀ ਫਿਰੇ ਜਾਂ ਬੇਦਾ ਲਿਆ ਕਹੇ ਨਾਨਕ ਜਨ ਸੱਚ ਤਜਿਆ ਗੂੜੇ ਲਾਗੇ ਜਿਨੀ ਜਨਮ ਜੂਏ ਹਾਰਿਆ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜਕੀ ਸੋਏ ਪਹੁੰਚਾ ਨਾਹੀ ਪੁੰਸ ਪਹੁੰਚਾ ਨਾਹੀ ਮਨਸਾ ਸਮਾਣੀ ਜਨਮ ਤਨ ਜਿਨੀ ਖੱਟਿਆ ਬਲੇ ਸੇ ਬਣਜਾਰੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ ਵੈ ਉਹ ਤਾਂ ਸਨਮੁਖ ਸਿੱਖ ਹੋਈ ਜੀਵ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਵਰ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਣ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਕਿ ਕੀਆਂ ਜਾਏ ਅਨੇਕ ਜੂਨੀ ਪਰਮਿਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਗੇਰੀ ਬਾਣੀ ਆਸਰ ਬਾਣੀ ਜਨ ਕੋ ਨਜ਼ਰ ਕਰਮ ਹੋਵੇ।

ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੇ ਹੋਆ ਸਮਾਓ। ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਉ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਈ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਦਾ ਪਾਏ ਕਹਿ ਕਰਦਾ ਪੇ ਹੁਕਮਰਦਾਏ, ਹੁਕਮਰਦਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵ ਲਾਏ, ਕਹੇ ਨਾਨਕ ਆਪ ਕਰਦਾ ਪੇ ਹੁਕਮ ਬੁਝਾਏ। ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ, ਤੱਤੈ ਸਾਰ ਨਾ ਜਾਣੀ ਦੇਹੀ ਗੁਣੀ ਸੰਸਾਰ ਪਰਮ ਸੁਧਾ ਸੁਧਿਆ ਰਹਿਣ ਵਿਆਣੀ। ਗੁਰ ਕਿਰਪਾ ਤਿਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਬਾਈ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਆਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੀ ਸੋ ਕਮਨ ਵਸਾਰੀਐ, ਮਨੁੱਖ ਵਸਾਰੀਐ ਵੜਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋ ਨ ਸਕੇ ਜਿਸਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਰਾਹੀ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਵੜਦਾਤਾ ਸੋ ਕਮਨ ਵਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਦਾ ਖੇਤ ਰਚਾਇਆ, ਜਾਂ ਤਿਸ ਪਾਣਾ ਦੇ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੇ ਲੱਗੇ ਦਿਸਣਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਦਾ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੇ ਵਿੱਚ ਮਾਇਆ ਪਾਇਆ, ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲਾਏ ਤਿਸਨੋ ਸਿਰ ਸੌਂਪੀਆ, ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਬੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ ਹਰ ਹਰ ਨ ਜਪਿਓ ਜੀਓ ਲਾਹਾ, ਘਟਿਓ ਦਿਹਾੜੀਏ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ। ਕਹੇ ਨਾਨਕ ਹਰ ਰਸ ਮੇਰੀ ਮਨ ਹੋਆ ਬਣਜਾਰਾ, ਹੀ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਈ, ਪਿਆਸ ਨਾ ਜਾਈ ਉਰਦ ਗਿਦੈ ਜਜਰ ਹਰ ਰਸ ਪਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਪਾਉਣਾ ਤ੍ਰਿਸ਼ਨਾ ਲਾ ਗਿਆ, ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ, ਕਹੇ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਵਸੈ ਮਨ ਆਏ। ਏ ਸ੍ਰੀ ਰਾਮ ਮੇਰਿਆ ਹਰ ਤੁਮ ਜੋਤ ਰੱਖੀ ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਭਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਜਲਤ ਹੋਵਾ ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾਤੂ ਜਗ ਮੈਂ ਆਇਆ। ਮਾਂ ਨੇ ਚਾਓ ਪਾਇਆ ਪ੍ਰਭਾਗ ਨੂੰ ਸੁਣਿਆ, ਹਰ ਮੰਗਲ ਗਾਓ ਸਖੀ ਉਰੇ ਮੰਦਰ ਬਣਿਆ, ਹਰ ਗਾਓ ਮੰਗਲ ਨੇ ਸਖੀ ਸੁਖ ਦੁੱਖ ਨਾ ਵਿਆਪੇ, ਗੁਲ ਚਰਨ ਲਾਗੇ ਜਨ ਸੁਭਾਗੇ ਆਪਣਾ ਬਿਰ ਜਾਪੇ। ਆਨ ਹਟ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਏ ਸਰੀ ਰਾਮ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰ ਰਾਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰੋ ਮੇਰੇ ਹਰ ਤੁਮੈਂ ਜੋ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਬੇਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾਂ ਵਰਨਾ ਕੋਈ, ਕਹੇ ਨਾਨਕ ਇਹਨੇ ਦਰੰਦ ਸੇ ਸਤਿਗੁਰ ਮਿਲਿਆ ਦਿਲ ਦ੍ਰਿਟ ਹੋਈ। ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ, ਸਾਚਾ ਸੁਣਦੇ ਨੂੰ ਬਿਠਾਏ, ਸ੍ਰੀ ਰਾਏ ਸੁਣੋ ਸਤਬਾਣੀ, ਜਿਤ ਸੁਣੀ ਮੰਦਨ ਹਰਿਆ ਹੋਆ ਰਸਨਾ ਰਸ ਸਮਾਣੀ। ਸਾਚਾ ਲੱਖ ਵਡਾਣੀ ਦਾ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ, ਸਾਚਾ ਸੁਣਦੇ ਨੂੰ ਬਿਠਾਏ। ਹਾਰ ਜੀਓ ਗੁਫਾ ਅੰਦਰ ਰੱਖੇ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੋਤ ਰਖਾਇਆ। ਤਹਿ ਨੇਕ ਰੂਪ ਨਾ ਉਹ ਨਾਮ ਨੇ ਦਸਦਾ ਅੰਤਰਾਂ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖੇ, ਵਾਜਾ ਪਾਉਣ ਵਜਾਇਆ।
ਇਹ ਸਾਚਾ ਸੁਹਿਲਾ ਸੱਚ ਕਰ ਗਾਵਹੁ ਗਾਵਤ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਦਿਹਾਵਹੀ ਸੱਚੋ ਦਿਹਾਵੇ ਜਾਂ ਤਦ ਪਾਵੇ ਗੁਰਮੁਖ ਜਿੰਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ਿਸ਼ ਹੋ ਜਨ ਪਾਵਹੀ ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵਹੀ ਆਨੰਦ ਸੁਣੋ ਵੱਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੁਖ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਭਵਿਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਰ ਤੂਰੇ ਸੁਣ ਤੇ ਪੁਨੀਤ ਕਹਿ ਤੇ ਭਵਿਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾ

ਆਜ ਜਿਹੜਾ ਪਠਾਨਕੋਟ ਦਾ ਅਨੁਭਵ ਹੈ ਜੀ, ਆਪ ਜੀ ਦੇ ਵਿਸ਼ਵਾਸ ਨਾਲ ਜੋੜ

अब साधु संग परिया हर द्वार करिया।

0: ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕੇ ਲਿਖਣਾ ਵੇ ਤਰ ਬਹਾ ਲਿਆ ਉਸ ਸਤਿ ਜੋ ਹੀ ਸਚ ਨਿਬੜੇ ਤਰਵਾਕੜੇ ਜਜ਼ਮਾ ਲਿਆ।

0: சேர்த்தேவே கண்கிடா
1: ਜਾਈ ਕਿਤਨਾ ਹੋਏ

ਜਦੋਂ ਦੋਵੇਂ ਬਾਹਾਂ ਮੇਂ ਡੁੱਬ ਜੇ ਕਿਸ ਨੇ ਜਾ ਓਵੇਂ ਹੁਕਮ ਕਈ ਫਿਰਾ ਓਵੇਂ ਕਿ ਰੋਕੇ ਕਰੂ ਸਮਾਨ ਕਿਰਪਾ ਕਰਕੇ ਆਪਣੇ

ਫਲ ਤੋਂ ਵੇਹੀ ਪਾਈਏ ਜੇ ਵੇਹੀ ਕਰ ਮਾਈਏ ਜੋ ਹੋਵੇ ਪੂਰਵ ਲਿਖਿਆ ਤਾਂ ਧੂੜ ਨਾ ਵੀ ਪਾਈਏ ਬਸ ਥੋੜੀ ਸੀ ਗੁਆਈਏ।

ਸਤਿਗੁਰ ਸਤਿ ਲੈ ਨਿਤ ਪ੍ਰਤੀ ਸਤਿਗੁਰ।

ਸੱਚਾ ਕੰਮ ਸੁਣਿਆ ਉਹਨਾਂ ਨੇ ਕਦੇ ਨਹੀਂ ਆਪਣੇ

ਹੋਰੀ ਕੰਬਲ ਰੂਪ ਬਾਵੜਾ ਚੰਗੀਆਂ ਅੰਦਰ ਜਾਵੜਾ ਮੰਦਾ ਚੰਗਾ ਆਪਣਾ ਪੇਹੀ ਕੀਤਾ ਪਾਵੜਾ ਤੂੰ ਕੀ ਮਨ ਪਾਵਦੇ ਰਾਤ ਕੀੜੇ ਅੱਗੇ ਜਾਵੜਾ ਨੰਗਾ ਦੁੱਧ ਚੱਲਿਆ

0: ਕੁੱਕੜ ਬੋਲਣ ਆਇਆ ਤੇ ਚੁੱਕੇ ਪਾਇਆ ਸਿੱਖਾਂ ਕਚੜਾਈਆਂ ਮਰਦੀਆਂ ਉਹ ਮੂਹਾ ਉਛੜ ਪਿਆ ਤੇ ਚੰਗਾ ਗਿਆ ਲੱਕ ਚੋਰੀਆਂ ਲੱਗਾ ਨੀ ਆ ਲੱਕੀਆਂ ਲੱਗਾ ਲੱਕੀਆਂ ਪਹਿਲਾਂ ਮਿਲਿਆ ਰਾਜ ਜੀ ਨਾ ਤੱਕ ਪਾਓ ਕੱਟੀ ਬਾਮਣ ਵੱਟਿਆ ਉਹ ਕਿੱਥੇ ਰਾਜ ਲਿਖਾ
1: ਛੁੱਟੀ ਨੇ ਫਿਰ ਭਾਈ ਉਹ ਨੰਗ ਤੱਕ ਨਾ ਟੁੱਟੇ ਜੇ ਤੱਕ ਹੋਵੇ ਜ਼ੋਰ ਨਾ ਆਏ ਮੰਨੀਏ ਪਰ ਉਪ ਜੈਸਾ ਲਾਏ ਤੂੰ ਫਿਰ ਕਹਿੰਦੇ ਭਾਈ ਹੈ ਕਹਿੰਦੇ ਤੂੰ ਤੂੰ ਟਗਨ ਇੰਦਰੀ ਟਗਨ ਨਾਰੀ ਪੈਸੇ ਚੁੱਕ ਰੋਏ ਨੇ ਗਾੜੀ ਟਗਨ ਪੈਰੀ ਟਗਨ ਅੱਖੀ ਟਗਨ ਜੇਵਾ ਟਗਨ ਅੱਖੀ ਵਿੱਚ ਦਾ ਆਪੇ ਵਸੇ ਪੜਤਾ ਕਿਆ ਮੈਂ ਕਹਿੰਦੇ ਮੈਂ ਪਾਠ ਕਰੇ ਵੀ ਆ ਕਦੇ ਕਾਗਲ ਦੱਸੇ ਰਾ ਸੁਣ ਵੇਖੋ ਲੋਕਾਂ ਇਹ ਵਿਡਾਣ ਮਨ

ਕਰੁਕ ਮਸਤ ਕਰਤਰ ਵਿੱਚ ਬਾਹਰ ਕੱਢੀਆਂ ਬਣਾਈਆਂ।

ਰੰਗ ਹੱਥੇ ਰੰਗ ਰੋਪੇ ਚੁੰਮਦੀ ਦਰਿਆ ਪਰਵਾਹ ਨਹੀਂ ਕਿਸੇ ਮੇਰੀ ਬਾਹ

बेटी का अपना

Thank you.

ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣੇ ਪਾਂਡੇ ਦਾ ਜਨਮ

0: ਗਹਿਣਾ ਪਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਸ਼ਤਵਾਰ ਸਾਰੇ ਕਸਮਾ ਆਪਣੀ ਸਰਸੋਡੇ ਤੰਨਾ ਪਾਏ ਨਾ ਨਿੱਕੇ ਕੀ ਵਾਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਸੋ ਜਾਏ
1: ਸਤਿ ਸ਼੍ਰੀ ਅਕਾਲ ਕਰਨ ਬੋਲਣ ਕੋਲ ਸਮਾਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤ ਏ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਤਿਯੁ ਤੁਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਪ੍ਰਿਤ ਵਸੈ, ਸੰਤ ਪ੍ਰਤਾਪ ਦੁਰਤ ਤਬ ਨ ਤੈ। ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ।

ਸਾਰ ਜਾਂਕੀ ਸੇਵਾ ਨਵਨਿਤ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਸਦਾ ਹਜੂਰੇ ਤਾਂ ਕਉ ਅੰਧਾ ਜਾਣਤ ਦੂਰੇ ਜਾਕੀ ਪਹਿਲ ਪਾਵੇ ਦਰਗਹਿਮਾਨ ਤਿਸੈ ਬਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਪੁੰਨ ਹਾਰ ਨਾਨਕ ਰਾਖਨ ਹਾਰ ਉਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ

ਕਿਰਪਾ ਧਰੈ ਸੰਗ ਸਹਾਈ ਸੋ ਆਵੈ ਨਾ ਚਿੰਤ ਜੋ ਬਹਿਰਾਏ ਪਾਸਿਓ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅੰਨ ਤੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਨ ਲੋਭ ਤ੍ਰੋਹ ਕਿਆਹੂੰ ਜੁਗਤ ਬਿਹਾਨੇ।

ਤੇ ਕੱਚ ਬੁਰਾ ਨਾ ਪਿਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਤੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁੱਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,

ਜਿਨ ਕੋਈ ਕਰ ਕਿਰਪਾ ਅੰਤਰੀ ਉਤਾਰੇ ਪਤ ਪ੍ਰੇਤ ਮੁਕਤ ਪਾਤਰ ਕੌਤਾਰੇ ਸਰਬ ਰੂਪ ਕਾ ਉਪਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨ ਪਾਈਏ ਧਰਮ ਨਾਨਕ ਕਿਸ ਮਿਲੇ ਜਿਸ ਲਿਖਿਆ ਧੁਰ ਕਰਮ

ਆਵੇ। ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਦਿਓਗ। ਤੈਸਾ ਸਵਰਨ ਤੈਸੀ ਸੁਮਾਤੀ ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ। ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾ ਇਸਾਈ ਜੁਗਤ ਨਾਨਕ ਉਹ ਪੁਰਖ ਤੇ ਜੀਵਨ।

ਪਾਏ ਸੰਤ ਕਦੋਂ ਕੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਂਧਨ ਨਹੀਂ ਪ੍ਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਟਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਪਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਐ ਸੰਤ ਕੇ ਦੁਖੀ ਕੀ ਪੁਜੈ ਨ ਆਸਾ ਸੰਤ ਕਾ ਦੁਖੀ ਉਛਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਈ ਪਿਆ ਕਿਰਤਨ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਈ।

ਨਾਨਕ ਸਹਿਣ ਲਾਗੇ ਦੁੱਖ। ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਸੋ ਸੰਤ ਸੁਹੇਲਾ ਨਹੀਂ ਬੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸਤੀ ਡਰੇ। ਜੈਸਾ ਸਤ ਐਸਾ ਦਿਸਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਪੂਜਿਆ। ਜਬ ਦੇ

ਜਿਸਨਾ ਕਿਰਪਾ ਕਰੇ ਬੁੜਭਾਗੈ ਨਾਮ ਦਲ ਪਾਵੈ ਵਿਸਰਾਮ ਨਾਨਕ ਕਿਨ ਪੁਰਖ ਕੋ ਊਤਮ ਕਰਮਾਨ ਜੋ ਕੁਛ ਕਰੇ ਸੁਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ।

ਮੁਖ ਉਜਲ ਹਰ ਦਰਗਹਿ ਸੋਈ। ਇਹ ਵਾਪਾਰ ਲਿਰਲਾ ਵਾਪਾਰ ਹੈ, ਨਾਨਕ ਪੰਕਹਿ ਸਤ ਬਲਹਾਰ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਥ ਸਾਧ ਕਹੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਬੜਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ।

ਸਬਜ ਪੀਏ ਪੀ ਅੰਮ੍ਰਿਤ ਏ ਮੰਥਨ ਤਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਤਾਇਆ ਨਾਮ ਤਨ ਨਾਮ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮੰਥਨ ਨਾਮੈ ਨਾਮ ਸੁਨਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ।

ਹੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਾ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਦ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਖਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਚਾਵੈ ਮਨ ਵੇਚੈ ਸਤਿਗੁਰ ਕੈ ਪਾਸ ਇਸ ਸੇਵਕ ਕੇ ਕਾਰਜ ਰਾਸ।

ਅੰਧ ਕਾਟੀ ਜਨ ਫਾਸੀ ਸਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਤੇਵ ਆਪ ਤਿਆਗ ਕਰਨ ਮੂਲ ਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਉਪਾਵ ਨਾ ਛੁਟ ਨਾ ਆਏ ਸਿਮਰਤ ਸਾਸ ਦੇਵ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਕ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰਬਨਤਾ ਇਨ

ਕਰਤਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲੈ ਕੇ ਆਨੀ, ਭਗਤ ਬਿਨਾ ਬਾਡੂ ਬੇਸਿਆਨੀ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰ ਚੀਤ। ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲੇ ਸਜਾਏ। ਆਪ ਜਪੋ ਅਵਰਾ।

ਸ੍ਰੀ ਜਾਤਕ ਜਨ ਦਾਤੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗ ਅਤੂਰ ਆਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਹਰ ਕੇ ਗੁਣ ਗਾਓ ਸਾਥ ਸਾਥ ਪ੍ਰਭ ਮੈਂ ਧਿਆਵੋ ਚਰਨ ਕਮਲ ਸਿਉਂ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ

ਅਪੀਕ ਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਪੂਰੇ ਕਹੋ ਕਿਨੇ ਕਛ ਕਰਾ ਆਪ ਭਲਾ ਕਰ ਤੂ ਤੇ ਆਪਣੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਤਾਜ ਤਾਰੀ ਸਭ ਸਾਚ ਤੋ ਤੋ ਤੇ ਆਪਣੀ ਸੰਗਰਾਜ ਤਾਕੀ ਗਤ ਮਿੱਠੀ ਨ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਕਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕੀ ਜਾਨ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਰਹੇ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਸਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ।

ਇਕ ਦਿਸ਼ੇਤਾ ਕੀ ਫਲ ਕਿਸ ਦਿਨ ਕਹਿ ਮੁਖ ਬਣੀ ਗੁਰੂ ਨਾਨਕ ਨਾਮ ਬਚਨ ਮਨ ਸੁਣੀ ਇਹ ਨਿਧਾਨ ਜਪੈ ਮਨ ਕੋਈ ਸਭ ਜੁਗ ਮੈਂ ਤਾਂ ਕੀ ਗਤ ਹੋਈ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਦਾਸ ਸਦੇਵ ਬਖਾਣੀ ਸਗਲ ਮਤਾ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਜਮਿਤ ਹੈ ਸੰਤ ਕਿਰਪਾ ਤੇ ਜਨ ਦੇ ਛੁਟੈ ਜਾ ਕੈ ਮਸਤ ਕਰ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

वकल में सब काल कृपा निते पारी उजान को पारी भरोसो अगम गोचर सच

ਸੱਚਾ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜਿਲਮਲ ਕੇ ਬੈਠੀ ਵਡਭਾਗੀ ਸਤਸੰਗਤ ਜੀ ਬਹਾਦਰੀ

ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 551 ਅਤੇ 52 ਦੇ ਵਿੱਚ ਜੋ ਸੁਭਾਇਮਾਨ ਹੈ ਉਸ ਦੇ ਵਿਚਾਰ ਦਾ ਸਾਥ ਨਾਲ ਸਾਂਝੀ ਕਰੇ। ਉਸ ਤੋਂ ਪਹਿਲੇ ਦਰਗਾਹ ਦੀ ਚੱਲੀ ਮਰਿਆਦਾ ਅਨੁਸਾਰ ਸਾਰੇ ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਦਰਦ ਪ੍ਰਕਰਨ ਦੇ ਵਿੱਚ ਦੋ ਗੱਲਾਂ ਆਉਂਦੀਆਂ ਨੇ। ਇੱਕ ਸੰਸਾਰ ਦਾ ਡਰ ਜਿਸ ਨੂੰ ਮਹਿਲਾ ਡਰ ਪਿਆ ਹੈ, ਤੁਲਮ ਦਾ ਇੱਕ ਬਹੁਤ ਵੱਡਾ ਸ਼ੋਰ ਪੁੱਥੀ ਪੁੱਥਨ ਉਸ ਕਰਕੇ ਹੈ। ਡਰ ਡਰ ਡਰਨਾ ਮਨ ਕਾ ਸ਼ੋਰ, ਇਹ ਮਨ ਦਾ ਇੱਕ ਸ਼ੋਰ ਹੈ, ਇੱਕ ਐਸੀ ਮਾਨਸਿਕ ਦਸ਼ਾ ਹੈ ਜਿੱਥੇ ਹਰ ਵਕਤ ਕਿਸੇ ਚਿੰਤਾ ਦੇ ਵਿੱਚ, ਕਿਸੇ ਅਨਹੋਣੀ ਦੇ ਵਿੱਚ, ਕਿਸੇ ਉਸ ਗੱਲ ਦੇ ਉੱਤੇ ਜਿਸ ਨੂੰ ਆਦਮੀ ਪਸੰਦ ਨਹੀਂ ਕਰਦਾ, ਚਾਹੁੰਦਾ ਨਹੀਂ, ਉਹ ਘੱਟ ਨਾ ਜਾਏ, ਇਹ ਤਾਂ ਡਰ ਹੈ। ਇਸ ਡਰ ਕਰਕੇ ਮਨੁੱਖ ਨੂੰ ਜੀਣਾ ਬੜਾ ਬੜਾ ਮੁਸ਼ਕਿਲ ਲੱਗਦਾ ਹੈ, ਕੰਬਿਆ ਰਹਿੰਦਾ, ਖੁੰਝੇ ਲੱਗਿਆ ਰਹਿੰਦਾ, ਡਿਪਰੈਸਡ ਹੋਇਆ ਰਹਿੰਦਾ ਹੈ। ਸੱਚੇ ਪਾਤਸ਼ਾਹ ਦੀ ਬਾਣੀ ਇਹ ਕਹਿੰਦੀ ਹੈ ਐਸੇ ਡਰ ਨਾਲੇ ਮਨੁੱਖ ਨੂੰ ਜੀਣ ਦੇ ਵਾਸਤੇ ਰਾਹ ਨਹੀਂ ਮਿਲਦਾ। ਐਸਾ ਡਰਪੋਕ ਆਦਮੀ ਕੋਲ ਇੱਕੋ ਚੀਜ਼ ਬਚਦੀ ਹੈ, ਉਹ ਆਪਣੇ ਜੀਵਨ ਦਾ ਅੰਤ ਕਰਨਾ ਚਾਹੁੰਦਾ ਹੈ। ਸੋਚਦਾ ਇਹ ਜੀਵਨ ਇਤਨਾ ਭਯੰਕਰ ਹੈ, ਡਰ ਨਾਲੇ ਭਰਿਆ ਹੋਇਆ ਹੈ। ਮੌਤ ਹੀ ਇੱਕ ਐਸਾ ਜ਼ਰੀਆ ਹੈ ਜਿੱਥੇ ਸਾਰੇ ਡਰਾਂ ਤੋਂ ਬਚਿਆ ਜਾ ਸਕਦਾ ਹੈ। ਸੱਚਾ ਪਾਤਸ਼ਾਹ ਗਰੀਬ ਨਿਵਾਸ ਮਨੁੱਖ ਦੇ ਮਨ ਦੀ ਐਸੀਆਂ ਹਾਲਤਾਂ ਦਾ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ। ਇਹ ਡਰ ਬਹੁਤ ਮਲੀਨ ਹੈ, ਪਰ ਗਜ਼ਲ ਇਹ ਹੈ ਜਿਸ ਕੋਲ ਅਸਲ ਡਰਨਾ ਚਾਹੀਦਾ ਸੀ ਉਸ ਤੋਂ ਆਦਮੀ ਆਪਣੇ ਆਪ ਨੂੰ ਨਿਡਰ ਬਣਾ ਕੇ ਰੱਖਦਾ ਹੈ। ਸੱਚਾ ਪਾਤਸ਼ਾਹ ਫਰਮਾਨ ਕਰਦੇ ਨੇ ਭੈ ਤੇ ਨਿਰਭਉ ਡਰਤਾ ਫਿਰੇ। ਮਾਲਕ ਦਾ ਭੈ ਰੱਖਣਾ ਸੀ, ਉਸ ਕੋਲੋਂ ਨਿਡਰ ਹੋ ਗਿਆ, ਬਾਕੀ ਸਾਰਿਆਂ ਕੋਲੋਂ ਡਰਦਾ ਫਿਰਦਾ ਹੈ। ਫਿਰ ਸਭ ਤੋਂ ਵੱਡਾ ਡਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਮੌਤ ਦਾ। ਇਸ ਕਰਕੇ ਮਨੁੱਖ ਦਾ ਜੀਵਨ, ਤਨ, ਸਰੀਰ ਕਮਜ਼ੋਰੀ ਦੇ ਰਸਤੇ ਉੱਤੇ ਚੱਲ ਪੈਂਦਾ ਹੈ ਅਤੇ ਮਨ ਇਤਨਾ ਕਮਜ਼ੋਰ ਹੋ ਜਾਂਦਾ ਹੈ, ਜਿਸ ਮੌਤ ਕੋਲੋਂ ਆਦਮੀ ਡਰਦਾ ਹੈ ਉਸੇ ਦੀ ਗੋਦ ਵਿੱਚ ਜਾ ਕੇ ਬੈਠ ਜਾਂਦਾ ਹੈ। ਮਰ ਦੇ ਕੇ ਬਿਸਰਤ ਨਾਹੀਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਫੁਰਮਾਨ ਹੈ। ਇਹ ਡਰ ਜਾਂਦਾ ਹੀ ਨਹੀਂ। ਭੈ ਮਰ ਦੇ ਕੇ ਬਿਸਰਤ ਨਾਹੀਂ, ਤਹਿ ਚਿੰਤਾ ਤਨ ਜਾਰਾ, ਜਰ ਜਰ ਹੋ ਜਾਂਦਾ ਹੈ, ਚਿੰਤਾ ਆਉਂਦੀ ਹੈ। ਵੱਡੇ ਤੋਂ ਵੱਡਾ ਡਰ ਹੈ ਮੌਤ ਦਾ, ਤੇ ਮੌਤ ਦਾ ਡਰ ਕਈ ਤਰੀਕਿਆਂ ਨਾਲ ਆ ਕੇ ਚਮੜਦਾ ਹੈ। ਮਨੁੱਖ ਦੀ ਇੱਜ਼ਤ ਬਣੀ ਹੋਈ ਹੋਵੇ ਤੇ ਬੇਇੱਜ਼ਤੀ ਦੇ ਪਾਸੇ ਚਲੀ ਜਾਏ, ਮਨੁੱਖ ਨੂੰ ਲੱਗਦਾ ਹੈ ਜੀਣਾ ਵਿਅਰਥ ਹੋ ਗਿਆ।
ਇਹ ਜੀਣਾ ਕੀ ਜੀਣਾ ਹੋਇਆ ਜਿੱਥੇ ਕੋਈ ਇੱਜ਼ਤ ਹੀ ਨਾ ਰਹੀ। ਸੰਸਾਰ ਦੀਆਂ ਐਸੀਆਂ ਚੀਜ਼ਾਂ ਮਨੁੱਖ ਨੂੰ ਇੱਕ ਸੰਸਾਰੀ ਜੀਵਨ ਜੀਣ ਦੇ ਵਾਸਤੇ ਆਸਰਾ ਦਿੰਦੀਆਂ ਨੇ। ਪ੍ਰਭਤਾ, ਧਨ, ਜੋਬਨ, ਇਹ ਸਾਰੀਆਂ ਚੀਜ਼ਾਂ ਪ੍ਰਭਤਾ ਕਰਕੇ ਆਦਮੀ ਨੂੰ ਲੱਗਦਾ ਮੈਂ ਜੀਵ ਜੀ ਰਹੀ ਹਾਂ। ਪ੍ਰਭਤਾ ਇੱਜ਼ਤ ਨਾ ਹੋਵੇ ਤੇ ਆਦਮੀ ਸੋਚਦਾ ਇਹ ਵੀ ਕੋਈ ਜੀਣਾ ਜੀਣਾ ਹੈ, ਰੁਲ ਰੁਲ ਕੇ ਜੀਣਾ, ਕੋਈ ਦੁਆ ਸਲਾਮ ਕਰਨ ਵਾਲਾ ਨਹੀਂ, ਇਹ ਵੀ ਕੋਈ ਜੀਣਾ ਹੈ। ਪੈਸਾ ਨਾ ਹੋਵੇ ਤੇ ਆਦਮੀ ਨੂੰ ਇੱਕ ਮੌਤ ਜੈਸਾ ਡਰ ਲੱਗਦਾ ਹੈ। ਪੈਸੇ ਤੋਂ ਬਿਨਾਂ ਵੀ ਕੋਈ ਜੀਣਾ ਜੀਣਾ ਹੈ। ਹਰ ਵਕਤ ਹਥੇਲੀ ਅੱਗੇ ਰੱਖੀ ਹੋਵੇ, ਮੰਗਤਾ ਬਣਿਆ ਹੋਵੇ, ਇਹ ਵੀ ਕੋਈ ਜੀਣਾ ਜੀਣਾ ਹੈ। ਜੀਣ ਦੇ ਜੋ ਆਸਰੇ ਹਨ ਉਹ ਹੱਥੋਂ ਛੁੱਟਦੇ ਜਾਣ। ਜਵਾਨੀ ਇੱਕ ਜੀਣ ਦਾ ਆਸਰਾ ਹੈ, ਬੁਢਾਪੇ ਦੇ ਵਿੱਚ ਆ ਕੇ ਆਦਮੀ ਨੂੰ ਇਹੀ ਲੱਗਦਾ ਹੈ ਇਹ ਵੀ ਕੋਈ ਜੀਣਾ ਜੀਣਾ ਹੈ। ਹਰ ਵਕਤ ਮੁਖਾਜੀ ਦੇ ਵਿੱਚ ਬੱਚਿਆਂ ਦੀ, ਮੂੰਹਾਂ ਦੀ, ਧੀਆਂ ਦੀ, ਮੁਖਾਜੀ ਦੇ ਵਿੱਚ ਦਵਾਈਆਂ ਦੇ ਆਸਰੇ, ਛੋਟੀ ਦੇ ਆਸਰੇ, ਡੰਗੋਰੀ ਦੇ ਆਸਰੇ, ਇਹ ਵੀ ਕੋਈ ਜੀਣਾ ਜੀਣਾ ਹੈ। ਇਹ ਵੀ ਇੱਕ ਮੌਤ ਦਾ ਇਸ਼ਾਰਾ ਦੇ ਦਿੰਦੀ ਹੈ। ਪੈਸਾ, ਧਨ, ਦੌਲਤ, ਰੁਤਬਾ, ਇਸ ਵਾਸਤੇ ਆਦਮੀ ਵੱਧ ਤੋਂ ਵੱਧ ਇਕੱਠਾ ਕਰਕੇ ਆਪਣੇ ਆਪ ਨੂੰ ਇੱਕ ਤਸੱਲੀ ਦਿੰਦਾ ਅੱਗੇ ਮੈਂ ਜਿੰਦਾ ਹਾਂ। ਤੇ ਵੱਡੇ ਵੱਡੇ ਆਦਮੀ ਗਿਫਤ ਧਰ ਜਗ੍ਹਾ ਚਾਹੀਦੀ ਹੁੰਦੀ ਹੈ, ਵੱਧ ਵੱਧ ਰੂਮ ਹੈ ਥਾਂ ਜ਼ਮੀਨ ਉੱਤੇ ਵੱਧ ਤੋਂ ਵੱਧ ਜਾ ਕੇ ਕਬਜ਼ਾ ਕਰਦੇ ਨੇ। ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ ਸਭ ਜਗ੍ਹਾ ਤੇ ਜ਼ਮੀਨਾਂ ਹੀ ਜ਼ਮੀਨਾਂ ਖਰੀਦੇ ਜਾਂਦੇ ਨੇ ਕਰਪਸ਼ਨ ਕਰ ਕਰਕੇ। ਇਸ ਲਈ ਇੱਕ ਮਨੋਵਿਗਿਆਨਕ ਅਰਥ ਹੈ। ਉਹਨਾਂ ਨੂੰ ਲੱਗਦਾ ਦੂਸਰੇ ਦੇ ਮੁਕਾਬਲੇ ਦੇ ਵਿੱਚ ਅਸੀਂ ਜੀ ਰਹੇ ਹਾਂ। ਜੇ ਨਾ ਹੋਵੇ ਤੇ ਆਦਮੀ ਨੂੰ ਲੱਗਦਾ ਹੈ ਇੱਕ ਹੋਰ ਮੌਤ ਨੇੜੇ ਹੋ ਗਈ, ਇੱਕ ਕਦਮ ਹੋਰ ਨੇੜੇ ਹੋ ਗਈ। ਗਰੀਬ ਨਵਾਜ ਸੱਚਾ ਪਾਤਸ਼ਾਹ ਕਹਿੰਦੇ ਨੇ ਜਦੋਂ ਮੌਤ ਦਾ ਡਰ ਨਾ ਜਾਏ ਤੇ ਆਦਮੀ ਮੌਤ ਦੀ ਗੋਦ ਵਿੱਚ ਜਾ ਕੇ ਬੈਠ ਜਾਂਦਾ। ਸੁਸਾਈਡ ਕਰਨ ਵਾਲੇ, ਖੁਦਕਸ਼ੀ ਕਰਨ ਵਾਲੇ ਕਿਹੜੇ ਮਨੁੱਖ ਹਨ? ਉਹੀ ਹਨ ਇਤਨੇ ਇਤਨੇ ਡਰਪੋਕ ਹੁੰਦੇ ਨੇ। ਤੇ ਅਸਲ ਡਰ ਹੁੰਦਾ ਹੈ ਮੌਤ ਦਾ। ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਹਿੰਦੇ ਨੇ ਭੈ ਮਰ ਬੇਕੋ ਬਿਸਰਤ ਨਾਹੀਂ ਤੈ ਚਿੰਤਾ ਤਨ ਜਾਰਾ। ਇੱਕ ਇਤਨੀ ਡੂੰਘੀ ਚਿੰਤਾ ਦੀ ਖੱਡ ਅੰਦਰ ਬਣਦੀ ਹੈ, ਸਰੀਰ ਜਰ ਜਰ ਕਮਜ਼ੋਰ ਲੱਗਦਾ ਹੈ। ਆਖਰ ਆਦਮੀ ਨੂੰ ਇੱਕੋ ਹੀ ਜਗ੍ਹਾ ਬਚਦੀ ਹੈ, ਇੱਕੋ ਹੀ ਰਸਤਾ ਬਚਦਾ ਹੈ, ਉਹ ਹੈ ਮੌਤ। ਡਰ ਮਹਿਲਾ ਡਰ ਮਨੁੱਖ ਦੀ ਜ਼ਿੰਦਗੀ ਨੂੰ ਕੁਰਾਏ ਪਾ ਦਿੰਦਾ ਹੈ। ਪਰ ਸੱਚਾ ਪਾਤਸ਼ਾਹ ਗਰੀਬ ਨਵਾਜ ਇੱਕ ਡਰ ਹੋਰ ਕਹਿੰਦੇ ਨੇ, ਉਹ ਹੈ ਨਿਰਮਲ ਡਰ। ਗੁਰੂ ਰਾਮਦਾਸ ਸਤਿਗੁਰੂ ਜੀ ਫਰਮਾਨ ਕਰਦੇ ਨੇ ਨਿਰਮਲ ਭੋਗ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਅਸੀਂ ਇੱਕ ਐਸਾ ਡਰ ਪ੍ਰਾਪਤ ਕੀਤਾ ਹੈ ਜੋ ਨਿਰਮਲ ਹੈ। ਉਹ ਲੋਕਾਂ ਦਾ ਡਰ ਨਹੀਂ, ਉਹ ਮੌਤ ਦਾ ਡਰ ਨਹੀਂ, ਉਹ ਕਿਸੇ ਦੇਸੀ ਦਾ ਡਰ ਨਹੀਂ, ਉਹ ਸੰਸਾਰੀ ਡਰ ਨਹੀਂ। ਉਹ ਡਰ ਹੈ ਗੁਰੂ ਦਾ, ਉਹ ਡਰ ਹੈ ਪਰਮਾਤਮਾ ਦਾ। ਜਦੋਂ ਦਾ ਇਹ ਪ੍ਰਾਪਤ ਕੀਤਾ ਹੈ ਉਦੋਂ ਦਾ ਜੀਵਨ ਇੱਕ ਨਵੀਂ ਖੁਸ਼ੀ ਦੇ ਚਲਾ ਗਿਆ ਹੈ। ਗਰੀਬ ਨਵਾਜ ਸੱਚਾ ਪਾਤਸ਼ਾਹ ਨੇ ਇਸ ਪ੍ਰਥਾਏ ਆਪਣੇ ਵਿਚਾਰ ਬੜੇ ਸਪਸ਼ਟ ਕਰ ਦਿੱਤੇ ਨੇ। ਸੋਕਤ ਡਰੇ ਜਾਂ ਖਸਮ ਸੰਭਾਲੇ, ਡਰ ਡਰ ਪਚੇ ਮਨਮੁਖ ਬੇਚਾਰੇ। ਸਿਰ ਉੱਤਰ ਖਾਂਡਾ ਗੁਰਦੇਵ ਸਫਲ ਮੂਰਤ ਜਾਂਤੀ ਨਿਰਮਲ ਸੇ। ਸਾਡੇ ਸਿਰ ਉੱਤੇ ਜਦੋਂ ਦਾ ਗੁਰੂ ਖੜਾ ਹੈ ਡਰ ਖਤਮ ਹੋ ਗਿਆ ਹੈ। ਅਸੀਂ ਸ਼ਰਨ ਵਿੱਚ ਗਏ, ਸਾਡੇ ਅੰਦਰ ਦਾ ਡਰ ਖਤਮ ਹੋ ਗਿਆ। ਪ੍ਰਭ ਕੀ ਸ਼ਰਨ ਸਦਲ ਭੈਣ ਲਾਭ ਹੈ,
दुख दिन से सुख पाया, सारे दुख बिनस गए, खत्म हो गए, सुख प्राप्त हो गया, शरण च गए, डर खत्म हो गया। आदमी का सुभाव है, क्योंकि किसे कोई डरदा है उस वास्ते दूजे में डरा के, तो जो डरदा है उसको अपने आप में तसली दे देंगे दूजे में डरा के। तो मनुख का एक सुभाव है यार, जब कोई डरेगा अपने कोई छोटे में डराएगा, बस ऐसे आदमी को सुख नहीं मिलता, ऐसे आदमी को आत्मक टिकाव नहीं मिलता। कबीर जी का एक फरमान बड़ा प्यारा है, कहो कबीर सुख सहज समायो, आप न डरो ना और डराओ, दूजे में नहीं डराऊंगा क्योंकि मैं आप नहीं डरता हूं, मेरे अंदर का डर खत्म हो गया है। सुख देख सहज देख आत्मक देवता देख, मैं ऐसा ऐसा गुरु की कृपा सदका टिक गया, मैं दूजे में डराऊंगा ना आप डरगा। दूजे कोई डरन वाले वे कोई डरन वाले छोटिया डरा गए, ज्ञान की शिखरता दी कसौटी गुरु तेग बहादुर सचे पातशाह ने यही कही है, न किसी को डराना न किसी को डरना, बस पैका हूं को देत में मैं पहमानत आम, कह नानक सुमर मना ज्ञानी ताह बखान। ज्ञान की कसौटी इसी चीज देख है, न किसी ने डराना न किसी को डरना। जिसमें सतगुरु सचा पातशाह की बाणी में कबीर जी का यह वचन, कहो कबीर सुख सहज समान, आप न डरो न आओ डरा, किसी दूजे को नहीं डराऊंगा क्योंकि आप नहीं डरता। वे कोई डरन वाले छोटिया डरा लगे, जिन्हों से कोई होर गल नहीं लगती, बहाने लभ लभ के उन्होंने डरा लगे। सियासी आदमी सियासी छतर छाया थले रहने वाले आदमी, क्योंकि सियासी आदमियों को उन्हें कोई ताकत सरमाया समर्था है, वो डराते हैं, तो उन्होंने राही वो डरे हुए आदमी अपने आप में बचाने लिए, उस गिरती तो अपराध भाव तो अपने आप में बचाने लिए दूजे को डराते हैं। पता इन्हों का वस कुछ नहीं लगना, जितना डरा के रखो उतनी अपने आप में तसली दे रहे हैं, पर यह व्यर्थ जीवन की गणत है। गरीब नवाज सचा पातशाह गुरु अमरदास सतगुरु जी ने अज के श्लोक में इस तरह के एक विचार बख्शिश की है, जिसका एक एक वचन सारे सरवण करिए। दास अपनी वखरी अर्थ तो कुछ विचार नाल नाल कवे, एक बार सारे प्यार में लाखो सतनाम श्री वाहेगुरु। सचा पातशाह जी फरमान कर रहे हैं श्लोक महला तीजा, सेखा अंदरों जोर छद तू पौकर चल गवाए, शेख सुनो शेख कौन, एक बड़ी वजन की यह गल है। सचा पातशाह गरीब नवाज कहते हैं गुरु का भय टेके निस्तर भय निर्भर पाए, शेख में समझा रहे ने जो सिख नहीं है, शेख एक और पुरख इस्लामिक राज देश मुगल राज देश, जिसने कोलों सियासी धार्मिक दोनों ताकत हैं काजी शेख ए इस तरह है, बड़ी गजब की गल है। सचा पातशाह कहने में गुरु का शब्द कमाल, गुरु के शब्द नाल जोड़ो, हूँ शेख का संबंध गुरु के शब्द नाल की होया,
तो गुरु के शब्द का संबंध शेख नाले की हो या एक अंग है जिस तरह ये कहिए सिखा तो कुरान की जड़िया आयत हैं उसमें समझ उस उत्ते चल तो फिर इसका अर्थ ही होया इतने शेख का एक प्रतीक रूप दे बचन धन गुरु अमरदास साहब पातशाह ने लिया है क्योंकि तो शेख में सा गुरु ने प्रतिपदियों को बिठाना है जोड़ा शेख सिलसिला बनया हुआ सी सरहंद दे इतने शेख ही सन जिन्होंने जहांगीर ने मुर्तजा खान ने उत्साह उत्साह से गुरु अर्जन देव जी महाराज सचे पातशाह ने प्रतिपदि को दिखाया कि इन्हों शेख काजी सारिया ने मिलकर गुरु तेग बहादुर सचा पातशाह ने शहीद करवाया कि अपनी तरफ उन्होंने कहा कि असं सजा दे रहे हैं उन्हों शेखा काजिया के हिसाब नाले जहांगीर ने भी यह कहना पड़ा सी जी झूठ की दुकान खोल के बैठे हुए उन्हें नहीं कहा गुरु अर्जन देव उन्हें सीधा ही अर्जन कहा है गोंदवाल गई झूठ की दुकान खोल के जो बैठा हुआ है मुद्दत तो मेरे मन में एक ख्याल से इस झूठ की दुकान में बंद कर दिया दुकान झूठ की तो उस दुकान में चलाने वाला सच्चा किस तरह हो सकता है उन्होंने नजर दे उन्हें भी यही क्या होना है अखोती धार्मिक आदमी ये जहांगीर की बोली है जहांगीर की सोच है तो उसके पिछले सारी की सारी जी फीर सी जी सारी की सारी विचारधारा सी उस सरहंद शेखां दी से जिसकी जहांगीर कहना मुद्दता बखातर में गुलश दुकाने बातल का बरतरफ बायद था मुद्दत तो मैं ख्याल आया सी ए जड़ी दुकान है ई दुकाने बातल का ये जो झूठ की दुकान है मेरा मन मुद्दत तो सोच रहा कि उसकी मैं बंद कर दिया तू शेख न सतगुरु कहने में गुर के शब्द के नाल जोड़ शेख का गुरु के शब्द नाले की लेना देना सानू कोई कहो सिखा कुरान की आयत तो सिख की लेना देना वो तो मुसलमान वास्ते है तो शेख का संबंध गुरु के शब्द नाल की होया पर सतगुरु सचा पातशाह गरीब नवाज शेख अखर का इस्तेमाल एक प्रतीक रूप करते हैं जो दास की समझ चाहता है जिससे कोई सियासी ताकत भी है जिससे कोई धार्मिक ताकत भी है दुनिया की वो तमाम जालम किस्म के सियासी ताकत सियासी आदमियों के खिडौने धार्मिक ताकत रखने वाले अपने आप में शेख समझन जेड़े डराउंदे ने जिन्हां दे हाथ च जुलम दी तलवार रूप शब्दावली है पर यह अपराध भाव कभी बनेगा उन्हां दे च बुरे तो बुरा भी आदमी होवे ना उसनूं भी नींद तां पैंदी है जब अपने हक दे कोई दलील घड़ के अपने आप नूं तसल्ली दे दे दे तो मनुख दे सुभा दा एक अजीब अजीब हालत होंगी है जो भी आदमी करता है अंदर एक अपराध भाव बनता है गिलती बनती है उस गिलती तो बचने वास्ते कोई ना कोई अंदर ऐसी दलील करता है ता नींद आती है वरना नींद नहीं आती जिन्होंने नींद नहीं आती उन्होंने पिल्स खाने पैंदे ने गोलियां खानिया पैंदियां ने उन्होंने ट्रंकुलाइजर से नशे लेने पैंदे ने तब ना बेचारियां नींद आती है
या एक अंदर का नशा होता है, एक ऐसी दलील घर ली जिथे अपने आप में बेकसूरा मन लिया, दूजे के मत्थे उत्ते कसूर मर लिया, नींद आ गई। ये जहांगीर करता से, ये औरंगजेब करता से। सच्चा पातशाह गरीब नवाज ने उन्होंने आसरा दिता से, भरोसा दिता से, जोड़े डरांडे सन, डर के कोई होर जगह नहीं सी मिलती, तो एक जगह से आनंदपुर साहब। कुरान की एक आयत के अर्थ जदों सुने सन औरंगजेब ने भाई साहब नंद लाल जी तो यह कह दिता से अपने बेटे ऐसा विद्वान काफर नहीं होना चाहिए, हिंदू नहीं होना चाहिए, मुसलमान बनाओ। जो मुसलमान नहीं बन गए तो कोई काफर इतना विद्वान होकर जुमना नहीं चाहिए। ये विद्वान होकर क्यों जी रहे हैं? या तो इन्हों की विविधता खोलो या अपने अपने वर्गा बना लो। औरंगजेब के बेटे ही बहादुर शाह ने मुअज्जम जिसका पहला नाम से उसने कहा से मेरे बाप के इस डरावे तो इस जुलम तो पहले कोई नहीं

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਦੇਵ ਤੇਰ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਤੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਉਸ ਅਕਾਲ ਪੁਰਖ ਦੀ ਮਹਾਨਤਾ ਦਾ ਵਰਣਨ ਕਰਦੇ ਹਨ। ਉਹ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਨਿਰਾਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਅਸੀਂ ਸੁਣ ਸੁਣ ਕੇ ਉਸ ਦੀ ਸਿਫਤ ਬਿਆਨ ਕਰ ਦਿੰਦੇ ਹਾਂ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਸਿਫਤ ਸਲਾਹ ਕਰਨ ਦੀ ਤਾਂਘ ਪੈਦਾ ਕਰ ਦਿੰਦਾ ਹੈ। ਜੇ ਕਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਕੇ ਦਿਵ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਹਾਸਲ ਕਰਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤੱਕ ਹੋ ਆਈਏ, ਜੇ ਅਮੁੱਕ ਸਿਆਹੀ ਨਾਲ ਲੱਖਾਂ ਮਣ ਕਾਗਜ਼ਾਂ ਤੇ ਪ੍ਰਭੂ ਦੀ ਵਡਿਆਈ ਦਾ ਲੇਖਾ ਇੱਕ ਸਾਰ ਲਿਖਦੇ ਜਾਈਏ, ਤਾਂ ਵੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਉਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ। ਉਸ ਨੂੰ ਸਹਾਰਾ ਦੇਣ ਜੋਗਾ ਉਸਦਾ ਕੋਈ ਸ਼ਰੀਕ ਨਹੀਂ ਹੈ। ਜਿਸ ਤੇ ਮਿਹਰ ਕਰੇ ਉਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ। ਈ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾਂ ਨਾ।

ਨਾ ਗੁਰੂ ਅਰਜਨ ਦੇਵ ਜੀ ਨੇ ਤਲੰਗ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰਾਂ ਦਾ ਬਚਨ ਹੈ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸਚ ਸ਼ਾਹ ਬੰਦੀ ਮੋਚ। ਹੇ ਸਭਨਾਂ ਦੇ ਸਰਦਾਰ, ਹੇ ਸਿਆਣੇ, ਹੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ, ਹੇ ਸਦਾ ਥਿਰ ਸ਼ਾਹ, ਬੰਧਨਾਂ ਤੋਂ ਮੁਕਤ ਕਰਨ ਵਾਲੇ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਹੇ ਮਾਲਕ, ਤੇਰਾ ਦਰਸ਼ਨ ਵਡਮੁੱਲੀ ਦਾਤ ਹੈ, ਇਸ ਦਰਸ਼ਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੇ ਪਵਿੱਤਰ, ਹੇ ਪਾਲਣਹਾਰ, ਤੂੰ ਆਪ ਮਾਲਕ ਹੈ ਅਤੇ ਤੂੰ ਸਭ ਤੋਂ ਵੱਡਾ ਹੈ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਹੇ ਸਰਵ ਸ਼ਕਤੀਵਾਨ ਪ੍ਰਭੂ, ਮੇਰੀ ਮਦਦ ਕਰ, ਇੱਕ ਤੂੰ ਹੀ ਸਹਾਰਾ ਹੈ। ਹੇ ਕਰਤਾਰ, ਕੁਦਰਤ ਦੇ ਰਚਨਹਾਰ, ਜੀਵਾਂ ਦੇ ਮਾਲਕ, ਮੈਨੂੰ ਨਾਨਕ ਨੂੰ ਤੇਰਾ ਹੀ ਆਸਰਾ ਹੈ।

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਵਿਦ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾ ਵਿੱਚ ਰਹਿੰਦਿਆਂ ਹੋਇਆਂ ਹੀ ਆਸਾ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਵਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵਸ ਰਿਹਾ ਹੈ? ਮੈਂ ਉਸਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਤੇ ਆਸਾ ਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ ਤਦ ਤੱਕ ਸਹਿਮ ਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਵਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿੰਜੇ ਸਜਾਈ ਫੁੱਲਵਾੜੀ ਮਾਲਕਾ
1: ਬੰਦੇ ਨੂੰ ਬਣਾਤਾ ਸਰਦਾਰ ਸਾਧੂ ਦਾ
0: ਜੀ ਬੰਦੇ ਨੂੰ ਬਣਾਤਾ ਸਰਦਾਰ ਸਾਧੂ ਦਾ ਸਭ ਤੋਂ ਮਹਾਨ ਜ਼ਿੰਮੇਵਾਰ ਸਾਧੂ ਦਾ ਸਭ ਤੋਂ ਮਹਾਨ

ਹਰ ਥਾਵੇਂ ਰਹਿਮਤ ਖਲਾਰੀ ਮਾਲਕਾ ਕਿੰਜੇ ਸਜਾਈ ਫੁੱਲਵਾੜੀ ਮਾਲਕਾ ਕਿੰਜੇ ਸਜਾਈ ਫੁੱਲਵਾੜੀ

0: ਗੁਰੂ ਗੋਦ ਅੰਦਰ ਬਹੁਤ ਭਾਵਨਾ ਨਾਲ ਜੁੜ ਬੈਠੀ ਗੁਰੂ ਸਾਰੀ ਸੰਗਤ ਆਓ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਆਪਾਂ ਸਾਰਿਆਂ ਨੇ ਹੀ ਭਰੀ ਹੈ। ਕਥਾ ਕੀਰਤਨ ਵਿਚਾਰਾਂ ਦੇ ਨਾਲ ਆਪਣੇ ਸਮੇਂ ਨੂੰ ਆਪਣੇ ਸਵਾਸਥਾਂ ਨੂੰ ਸਫਲਿਆਂ ਕੀਤਾ ਹੈ। ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਭਾਈ ਨੰਦ ਲਾਲ ਜੀ ਦੀ ਕਥਾ ਗੁਰਮਤ ਕਾਵਿ ਦੀ ਵਿਆਖਿਆ, ਉਹ ਆਪ ਜੀ ਦੇ ਨਾਲ ਲੜੀਵਾਰ ਸਾਂਝ ਬਣਾ ਕੇ ਗਏ ਹਨ। ਲੰਗਰ ਦੀ ਮਹਾਨਤਾ ਗੁਰੂ ਪੰਥ ਦੇ ਅੰਦਰ ਕੀ ਹੈ, ਲੰਗਰ ਦਾ ਸਰੂਪ ਕੈਸਾ ਹੋਵੇ, ਲੰਗਰ ਚਲਾਇਆ ਕਿਵੇਂ ਜਾਵੇ, ਆਓ ਗੁਰੂ ਕੇ ਸਿੱਖੋ। ਇਹ ਬੜਾ ਸ਼ਰਧਾ ਵਾਲਾ ਮਜ਼ਮੂਨ ਹੈ। ਸਾਡੇ ਪੁਰਾਤਨ ਥੋੜਾ ਚਿਰ ਹੀ ਪਹਿਲਾਂ 10-15-20 ਸਾਲ ਪਹਿਲਾਂ ਜਿਹੜੇ ਲੰਗਰ ਬਣਦੇ ਸਨ ਸਾਡੇ ਘਰਾਂ ਦੇ ਸਮਾਗਮਾਂ ਦੇ ਅੰਦਰ, ਅਖੰਡ ਪਾਠਾਂ ਦੇ ਭੋਗਾਂ ਉੱਤੇ, ਜਾਂ ਸਾਡੇ ਬੱਚਿਆਂ ਦੇ ਭੈਣ ਭਰਾਵਾਂ ਦੇ ਆਨੰਦ ਕਾਰਜਾਂ ਵਿਆਹਾਂ ਉੱਤੇ ਜਿਹੜੇ ਲੰਗਰ ਬਣਦੇ ਸਨ, ਉਹ ਵੀ ਇੱਕ ਸੇਵਾ ਸਮਝ ਕੇ ਬੀਬੀਆਂ ਪਰਿਵਾਰ ਦੀਆਂ ਧੀਆਂ ਭੈਣਾਂ ਆਪ ਤਿਆਰ ਕਰਦੀਆਂ ਸਨ ਤੇ ਗੁਰੂ ਕੇ ਸਿੱਖੋ ਸੇਵਾ ਤੇ ਉਸੇ ਲੰਗਰ ਦੀ ਹੀ ਹੁੰਦੀ ਹੈ ਜਿਹੜਾ ਆਪ ਸ਼ਰਧਾ ਦੇ ਨਾਲ ਤਿਆਰ ਕੀਤਾ ਜਾਵੇ। ਅੱਜ ਸਮੇਂ ਦੇ ਨਾਲ ਸਾਡਾ ਇਹ ਜਿਹੜਾ ਲੰਗਰ ਦਾ ਸਰੂਪ ਹੈ ਉਹ ਵੀ ਇੰਨਾ ਵਿਗੜ ਗਿਆ। ਆਪਾਂ ਬੱਚਿਆਂ ਦੇ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਹਾਂ ਜਾਂ ਸਿੱਖ ਅੱਜ ਅਖੰਡ ਪਾਠ ਸਾਹਿਬ ਕਰਾਉਂਦੇ ਹਨ ਤੇ ਅੱਜ ਲੰਗਰ ਉਹੀ ਬੰਦੇ ਤਿਆਰ ਕਰਦੇ ਨੇ ਜੀ ਜਿਹੜੇ ਪੈਲਸਾਂ ਵਿੱਚ ਕੰਮ ਕਰਦੇ ਹੈ। ਉਹ ਕੋਈ ਉਹਨਾਂ ਦੀ ਮਰਿਆਦਾ ਨਹੀਂ ਹੁੰਦੀ, ਉਹ ਸਿਗਰਟਾਂ ਬੀੜੀਆਂ ਵੀ ਪੀਂਦੇ ਹਨ, ਤੰਬਾਕੂ ਦੀ ਵਰਤੋਂ ਵੀ ਕਰਦੇ ਹਨ, ਉਸੇ ਤਰ੍ਹਾਂ ਹੀ ਗੰਜੇ ਮੰਜੇ ਜਿਨ੍ਹਾਂ ਦਾ ਗੁਰੂ ਦੀ ਮਰਿਆਦਾ ਸਿੱਖੀ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਉਹੀ ਬੰਦੇ ਅੱਜ ਲੰਗਰ ਤਿਆਰ ਕਰਦੇ ਹੈ ਜਿਨ੍ਹਾਂ ਨੂੰ ਅਰਦਾਸ ਵਿੱਚ ਕਿਰਪਾਨ ਭੇਂਟ ਵੀ ਕੀਤਾ ਜਾਂਦਾ ਹੈ। ਆਓ ਗੁਰੂ ਕੇ ਸਿੱਖੋ, ਇਹ ਚਿੰਤਾ ਤੇ ਸਾਨੂੰ ਹੁੰਦੀ ਹੈ ਬਈ ਅਰਦਾਸ ਤੋਂ ਪਹਿਲਾਂ ਲੰਗਰ ਨਹੀਂ ਵਰਤਾਉਣਾ, ਗੁਰੂ ਨੂੰ ਛਕਾਉਣਾ, ਗੁਰੂ ਨੂੰ ਭੋਗ ਲਵਾਉਣਾ ਹੈ। ਪਰ ਗੁਰੂ ਕੇ ਸਿੱਖੋ, ਲੰਗਰ ਦੀ ਤਿਆਰ ਕਰਨ ਦੀ ਮਰਿਆਦਾ ਦਾ ਵੀ ਸਾਨੂੰ ਫਿਕਰ ਹੋਣਾ ਚਾਹੀਦਾ ਹੈ, ਸਾਡੀ ਚਿੰਤਾ ਹੋਣੀ ਚਾਹੀਦੀ ਹੈ। ਤੇ ਕਈ ਵਾਰੀ ਇਹ ਵੀ ਹੁੰਦਾ ਹੈ ਜੀ ਜਿੰਨਾ ਕੁ ਲੰਗਰ ਅਰਦਾਸ ਭੇਂਟ 5-7 ਪ੍ਰਸ਼ਾਦੇ ਕਰਨੇ ਨੇ ਉਨੇ ਕੁ ਆਪ ਬਣਾ ਲਓ ਤੇ ਸੰਗਤ ਵਾਸਤੇ ਜਿਹੜੇ ਠੇਕੇਦਾਰ ਨੇ ਦਿਹਾੜੀਦਾਰ ਨੇ ਉਹ ਤਿਆਰ ਕਰਨਗੇ। ਆਓ ਗੁਰੂ ਕੇ ਸਿੱਖੋ, ਇਹ ਵੀ ਵਿਤਕਰਾ ਹੈ। ਗੁਰੂ ਦੀ ਸੰਗਤ ਹੀ ਗੁਰੂ ਦਾ ਰੂਪ ਹੈ, ਗੁਰੂ ਸੰਗਤ ਦਾ ਰੂਪ ਹੈ, ਸੰਗਤ ਗੁਰੂ ਦਾ ਰੂਪ ਹੈ। ਤੇ ਜਦੋਂ ਅਸੀਂ ਇਹ ਸਮਝਦੇ ਹਾਂ ਵੀ ਇੰਨਾ ਕੁ ਜਿਹੜਾ ਭੋਗ ਲਵਾਉਣਾ ਹੈ, ਜਿਹਨੂੰ ਕਿਰਪਾਨ ਭੇਂਟ ਕਰਨਾ ਹੈ, ਉਹ ਆਪ ਤਿਆਰ ਕਰ ਲਓ, ਬਾਕੀ ਉਹ ਜਿਹੜੇ ਦਿਹਾੜੀਦਾਰ ਲੱਗੇ ਨੇ ਉਹ ਤਿਆਰ ਕਰਨਗੇ, ਇਹ ਵੀ ਸੰਗਤ ਅਤੇ ਗੁਰੂ ਦੇ ਅੰਦਰ ਮਤ ਭੇਦ ਪੈਦਾ ਕਰਨ ਵਾਲੀ ਸੋਚ ਹੈ। ਲੰਗਰ ਉਹੀ ਹੈ ਜਿਹੜਾ ਗੁਰੂ ਦੀ ਮਰਿਆਦਾ ਅਨੁਸਾਰ ਭੈ ਭਾਵਨੀ ਵਿੱਚ ਰਹਿ ਕੇ ਮਰਿਆਦਾ ਦਾ ਖਿਆਲ ਰੱਖ ਕੇ ਤਿਆਰ ਕੀਤਾ ਜਾਵੇ। ਆਓ ਜਿਹੜੇ ਲੰਗਰ ਬਹੁਤੇ ਗੁਰੂ ਘਰਾਂ ਵਿੱਚ ਵੀ ਇਹੋ ਜਿਹੇ ਤਿਆਰ ਹੁੰਦੇ ਨੇ ਜੀ, ਉਹ ਬੰਦੇ ਜਿਹੜੇ ਦਿਹਾੜੀਦਾਰ ਨੇ ਉਹੀ ਤਿਆਰ ਕਰਦੇ ਹੈ, ਬਾਕੀ ਸੰਗਤ ਜਿਹੜੀ ਹੈ ਉਹ ਤਿਆਰ ਇਸ ਤਰੀਕੇ ਨਾਲ ਹੋ ਕੇ ਆਉਂਦੀ ਹੈ ਵੀ ਉਹ ਜੇ ਸੇਵਾ ਕਰਨ ਤੇ ਉਹਨਾਂ ਦੇ ਕੱਪੜੇ ਲਿਬੜਦੇ ਨੇ, ਉਹਨਾਂ ਦੀ ਜਿਹੜੀ ਟੌਰ ਹੈ ਉਹ ਖਰਾਬ ਹੁੰਦੀ ਹੈ। ਸੋ ਆਓ ਗੁਰੂ ਕੇ ਸਿੱਖੋ, ਸੇਵਾ ਉਹੀ ਪ੍ਰਵਾਨ ਹੈ। ਭਾਈ ਨੰਦ ਲਾਲ ਸਾਹਿਬ ਜੀ ਦੇਖੋ ਕਿੰਨੀ ਨਿਮਰਤਾ, ਕਿੰਨੀ ਭਾਵਨਾ ਹੈ, ਗੁਰੂ ਦੇ ਲੰਗਰ ਦੇ ਭਾਂਡੇ ਮਾਂਜਦੇ ਨੇ, ਸੇਵਾ ਹੱਥੀਂ ਕਰਦੇ ਨੇ ਸਾਰੀ। ਇਸ ਕਰਕੇ ਆਓ ਜਿਹੜਾ ਸਾਡਾ ਇਹ ਲੰਗਰ ਦਾ ਸਰੂਪ ਅਸੀਂ ਵਿਗਾੜ ਲਿਆ ਅਖੌਤੀ ਆਧੁਨਿਕਤਾ ਦੇ, ਅਖੌਤੀ ਇਹ ਜਿਹੜਾ ਮਾਡਰਨਤਾ ਹੈ ਵਰਤਮਾਨ ਦੀ, ਆਪਾਂ ਨੂੰ ਮਰਿਆਦਾ ਦਾ ਵੀ ਧਿਆਨ ਰੱਖਣਾ ਪਵੇਗਾ। ਉਹੀ ਲੰਗਰ ਗੁਰੂ ਦੇ ਪ੍ਰਵਾਨ ਹੈ। ਚਾਹ ਗੁਰੂ ਕੇ ਸਿੱਖੋ, ਕਈ ਵਾਰੀ ਤੇ ਇਹ ਵੀ ਹੁੰਦਾ ਕਿ ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਹੈ ਨਾ, ਉਹ ਵੀ ਕਈ ਵਾਰੀ ਭਾਈ ਵੀ ਇੰਨੇ ਢਿੱਲੇ ਹੁੰਦੇ ਆ, ਆਪ ਨਹੀਂ ਬਣਾਉਂਦੇ, ਘਰ ਵਾਲਿਆਂ ਨੂੰ ਕਹਿ ਦਿੰਦੇ ਆ ਦੇਗ ਤੁਸੀਂ ਤਿਆਰ ਕਰਨੀ ਹੈ, ਤੇ ਘਰ ਵਾਲੇ ਅੱਗੋਂ ਉਹਨਾਂ ਬੰਦਿਆਂ ਨੂੰ ਕਹਿ ਦਿੰਦੇ ਆ ਜਿਹੜੇ ਲੰਗਰ ਉੱਤੇ ਭੱਠੀਆਂ ਉੱਤੇ ਉਹ ਪਤਤ ਲੋਕ ਕੰਮ ਕਰਦੇ ਆ, ਕੜਾਹ ਪ੍ਰਸ਼ਾਦ ਵੀ ਤੁਸੀਂ ਬਣਾ ਦਿਓ ਜੀ। ਸੋ ਗੁਰੂ ਕੇ ਸਿੱਖੋ, ਆਓ ਜਿੱਥੇ ਆਪਾਂ ਹੋਰ ਮਾਇਆ ਇੰਨੀ ਖਰਚਦੇ ਆ, ਬੜੀ ਚੱਕਾ ਚੌਣ ਦੇ ਨਾਲ ਬੜੇ ਤੌਰ ਦੇ ਨਾਲ ਲੋਕਾਂ ਨੂੰ ਦਿਖਾਉਂਦੇ ਆ ਵੀ ਅਸੀਂ ਵਿਆਹ ਇੰਨਾ ਵੱਡਾ ਕੀਤਾ, ਅਸੀਂ ਪਾਠ ਉੱਤੇ ਖਰਚਾ ਇੰਨਾ ਕੀਤਾ। ਉੱਥੇ ਲੰਗਰ ਵੀ ਜੇਕਰ ਪਰਿਵਾਰ ਧੀਆਂ ਭੈਣਾਂ ਬੀਬੀਆਂ ਰਲ ਕੇ ਹੱਥੀਂ ਪਕਾਉਣ ਸਾਰਾ, ਤੇ ਉਹਦਾ ਆਨੰਦ ਹੀ ਵੱਖਰਾ ਹੈ। ਉਹੀ ਜਿਹੜਾ ਹੱਥੀਂ ਪ੍ਰਸ਼ਾਦਾ ਤਿਆਰ ਕੀਤਾ ਹੈ ਉਹ ਵੀ ਉਹੀ ਗੁਰੂ ਨੂੰ ਭੇਟ ਹੋਵੇ, ਕਿਰਪਾਨ ਭੇਟ ਹੋਵੇ, ਉਹੀ ਅਰਦਾਸ ਵਿੱਚ ਆਵੇ ਤੇ ਉਹੀ ਸੰਗਤ ਨੂੰ ਛਕਾਇਆ ਜਾਵੇ। ਸੇਵਾ ਹੀ ਅਸਲ ਵਿੱਚ ਜਿਹੜੇ ਅਖੰਡ ਪਾਠ ਸਾਹਿਬ ਨੇ ਉਹਨਾਂ ਤੋਂ ਬਾਅਦ ਕੀਤੀ ਹੋਈ ਸੇਵਾ ਦੇ ਨਾਲ ਹੀ ਗੁਰੂ ਕੇ ਸਿੱਖੋ ਜਿਹੜੀ ਸਾਡੀ ਭਾਵਨਾ ਹੈ ਉਹਨੂੰ ਭਾਗ ਲੱਗਣਾ ਹੁੰਦਾ ਹੈ। ਸੋ ਜਿੱਥੇ ਅਸੀਂ ਇੰਨੇ ਵੱਡੇ ਉਪਰਾਲੇ ਕਰਦੇ ਹਾਂ, ਮਾਇਆ ਖਰਚਦੇ ਹਾਂ, ਲੰਗਰ ਲਾਉਂਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਬਹੁਤ ਵੱਡੇ ਵੱਡੇ ਬੰਦੋਬਸਤ ਅਸੀਂ ਜਾ ਕੇ ਕਰਦੇ ਹਾਂ, ਉਹ ਕੇਵਲ ਆਪਾਂ ਦਿਖਾਵੇ ਵਾਸਤੇ ਨਾ ਕਰੀਏ ਵੀ ਫਲਾਨੇ ਇੰਗਲੈਂਡ ਤੋਂ ਆਏ ਸੀ, ਬੜਾ ਵੱਡਾ ਕੰਮ ਕੀਤਾ, ਫਲਾਨਾ ਪਰਿਵਾਰ ਕੈਨੇਡਾ ਤੋਂ ਆਇਆ ਸੀ, ਅਮੈਰੀਕਾ ਤੋਂ ਆਇਆ ਸੀ, ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ। ਇਹ ਵੱਡਾ ਤੇ ਆਪਣੀ ਥਾਂ ਹੈ, ਪਰ ਗੁਰੂ ਕੇ ਸਿੱਖੋ ਜੇਕਰ ਨਿਮਰਤਾ ਭਾਵਨਾ ਦੇ ਨਾਲ ਧੀਆਂ ਭੈਣਾਂ ਆਪ ਰਲ ਕੇ ਲੰਗਰ ਤਿਆਰ ਕਰਨ ਤੇ ਉਹਦਾ ਆਨੰਦ ਹੀ ਵੱਖਰਾ ਹੈ। ਸਾਡਾ ਥੋੜੀ ਦੇਰ ਪਹਿਲਾਂ 10-15-20 ਸਾਲ ਪਹਿਲਾਂ ਲੰਗਰ ਆਪ ਹੀ ਤਿਆਰ ਕਰਦੇ ਸੀ ਪਰਿਵਾਰ, ਧੀਆਂ ਭੈਣਾਂ ਰਲ ਕੇ ਵਿਹੜੇ ਦੀਆਂ, ਭਾਈਚਾਰੇ ਦੀਆਂ, ਪਰਿਵਾਰ ਦੀਆਂ ਆਪ ਹੀ ਲੰਗਰ ਤਿਆਰ ਕਰਦੀਆਂ ਸਨ। ਸੋ ਇਹ ਸਾਡੀ ਮਰਿਆਦਾ ਜਿਹੜੀ ਹੈ ਲੰਗਰ ਤਿਆਰ ਕਰਨ ਦੀ, ਉਹਦੀ ਵੀ ਸਾਨੂੰ ਚਿੰਤਾ ਹੋਵੇ। ਜਿੱਥੇ ਅਸੀਂ ਇਹ ਟੈਨਸ਼ਨ ਸਾਨੂੰ ਪਈ ਹੁੰਦੀ ਹੈ ਵੀ ਪਹਿਲਾਂ ਨਹੀਂ ਛਕਾਉਣਾ, ਪਹਿਲਾਂ ਕਿਰਪਾਨ ਭੇਂਟ ਕਰਨਾ ਹੈ, ਇਹ ਭੋਗ ਨੂੰ ਨਹੀਂ। ਗਿਆਨੀ ਸ਼ੇਰ ਸਿੰਘ ਜੀ ਬੜਾ ਸੋਹਣਾ ਦੱਸ ਕੇ ਗਏ ਨੇ ਕਿ ਇੰਨੇ ਇੰਤਜ਼ਾਰ ਵਿੱਚ ਨਹੀਂ ਪੈਣਾ ਚਾਹੀਦਾ, ਲੰਗਰ ਵਿੱਚ ਹੀ ਸੂਖਮ ਛੋਟੀ ਅਰਦਾਸ ਕਰਕੇ ਲੰਗਰ ਸ਼ੁਰੂ ਹੋ ਜਾਣਾ ਚਾਹੀਦਾ, ਲੰਗਰ ਨਿਰੰਤਰ ਚੱਲਣਾ ਚਾਹੀਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਖੋਈਆਂ ਹੋਈਆਂ ਮਰਿਆਦਾਵਾਂ ਰਾਹੋ ਰੀਤਾਂ ਨੂੰ ਕਾਇਮ ਰੱਖੀਏ। ਸੋ ਗੁਰੂ ਕੀ ਸੰਗਤ ਕਥਾ ਤੋਂ ਬਾਅਦ ਹੁਣ ਕੁਝ ਸਮਾਂ ਜਿਵੇਂ ਗਿਆਨੀ ਸ਼ੇਰ ਸਿੰਘ ਜੀ ਉਹ ਲੜੀਵਾਰ ਕਥਾ ਕਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ, ਤੇ ਇੱਧਰ ਇਤਿਹਾਸ ਦੀ ਲੜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੋਂ ਲੈ ਕੇ ਲਗਾਤਾਰ ਆਪਾਂ ਸਾਂਝ ਬਣਾ ਰਹੇ ਹਾਂ। ਤੇ ਉਹ ਅਗਲਾ ਪ੍ਰਕਰਣ ਗੁਰੂ ਇਤਿਹਾਸ ਦਾ ਆਪਾਂ ਸਾਂਝ ਬਣਾਵਾਂਗੇ, ਪਰ ਸਭ ਤੋਂ ਪਹਿਲਾਂ ਆਓ ਇੱਕ ਵਾਰੀ ਫਿਰ ਝੁਕੀਏ ਗੁਰੂ ਗੋਦ ਅੰਦਰ, ਫਤਿਹ ਦੀ ਸਾਂਝ ਬਣਾਈਏ ਜੀ, ਸਾਰੀ ਸੰਗਤ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਆਪਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਇੰਨਾ ਕੁ ਸਫ਼ਰ ਕੀਤਾ ਸੀ ਕਿ ਸਤਿਗੁਰੂ ਜੀ ਜਲੰਧਰ ਜ਼ਿਲ੍ਹੇ ਦੇ ਪਿੰਡ ਡੱਲੇ ਵਿੱਚ ਠਹਿਰੇ। ਉੱਥੇ ਇੱਕ ਖੱਤਰੀ ਪ੍ਰਿਥੀ ਚੰਦ ਤੇ ਇੱਕ ਪੰਡਿਤ ਤੁਲਸਾ ਉਹ ਸਤਿਗੁਰੂ ਜੀ ਦੇ ਕੋਲ ਆਉਂਦਾ ਹੈ। ਆਪਣੀ ਜਾਤ ਦਾ ਹੰਕਾਰ ਜਿਹੜਾ ਹੈ ਉਹ ਨਾਲ ਚੁੱਕੀ ਫਿਰਦੇ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੇ ਪ੍ਰੇਰਿਆ ਕਿ ਭਾਈ ਜਿਹੜਾ ਇਨਸਾਨ ਰੱਬ ਦਾ ਬਣਾਇਆ ਹੈ ਉਹਦੀ ਕੋਈ ਖਾਸ ਜਾਤ ਨਹੀਂ ਹੁੰਦੀ, ਇਸ ਕਰਕੇ ਸਾਡੀ ਵੀ ਜਾਤ ਨਹੀਂ ਹੈ। ਸਤਿਗੁਰੂ ਜੀ ਨੇ ਉੱਥੇ ਜਾਤ ਕਾ ਗਰਭ ਨਾ ਕਰਿਓ, ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ, ਪੈਰੋਂ ਰੰਗ ਦਾ ਉਹ ਸ਼ਬਦ ਉਚਾਰ ਕੇ ਇਹਨਾਂ ਦੋਹਾਂ ਬੰਦਿਆਂ ਨੂੰ ਉਪਦੇਸ਼ ਦਿੱਤਾ। ਆਓ ਸਤਿਗੁਰੂ ਜੀ ਇੱਧਰ ਕੁਰੂਕਸ਼ੇਤਰ ਧਰਮ ਦੌਰੇ, ਧਰਮ ਪ੍ਰਚਾਰ ਦੇ ਦੌਰੇ ਤੋਂ ਵਾਪਸ ਗੋਇੰਦਵਾਲ ਸਾਹਿਬ ਆਉਂਦੇ ਆ। ਇੱਥੇ ਆ ਕੇ ਸਤਿਗੁਰੂ ਜੀ ਦਾ ਅਗਲਾ ਜਿਹੜਾ ਵੱਡਾ ਕਦਮ ਸੀ ਉਹ ਬੌਲੀ ਸਾਹਿਬ ਦੀ ਉਸਾਰੀ ਸਤਿਗੁਰੂ ਜੀ ਨੇ ਕਰਵਾਈ, ਜਿਹੜੀ ਬਿਕਰਮੀ 1616 ਦੇ ਅੰਦਰ ਆਰੰਭ ਹੋ ਕੇ ਤੇ 1621 ਬਿਕਰਮੀ ਲਗਭਗ 5 ਸਾਲ ਦਾ ਲੰਬਾ ਸਮਾਂ ਬੌਲੀ ਦੀ ਉਸਾਰੀ ਨੂੰ ਲੱਗਾ। ਬੌਲੀ ਦੇ ਉਸਾਰੀ ਦੇ ਵੀ ਬਹੁਤ ਵੱਡੇ ਕਾਰਨ ਸਨ, ਆਪਾਂ ਸੰਖੇਪ ਵਿੱਚ ਹੀ ਰਹਿਣਾ, ਅੱਜ ਸਮਾਂ ਸੰਖੇਪ ਹੈ। ਇਸ ਕਰਕੇ ਬੌਲੀ ਦੀ ਉਸਾਰੀ ਇਸੇ ਹੀ ਗੋਇੰਦਵਾਲ ਦੀ ਧਰਤੀ ਉੱਤੇ ਸਤਿਗੁਰੂ ਜੀ ਨੇ ਵਕਤੀ ਹਾਲਾਤ ਦੇਖ ਕੇ ਉਹਦੀ ਜਿਹੜੀ ਬੌਲੀ ਦੀ ਉਸਾਰੀ ਸੀ ਉਹ ਕਰਵਾਈ। ਆ ਗੁਰੂ ਕੇ ਸਿੱਖੋ ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਧੰਨ ਗੁਰੂ ਅਮਰਦਾਸ ਜੀ ਨੇ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਗਲਤ ਪੁਰਾਤਨ ਰੀਤਾਂ ਸਨ ਉਹਨਾਂ ਨੂੰ ਵੀ ਤੋੜਿਆ, ਉਹਨਾਂ ਦੀ ਥਾਂ ਤੇ ਨਵੀਆਂ ਤੇ ਮਨੁੱਖਤਾ ਨੂੰ ਸਹੂਲਤਾਂ ਦੇਣ ਵਾਲੀਆਂ ਨਵੀਆਂ ਰੀਤਾਂ ਉਹ ਸੰਸਾਰ ਨੂੰ ਦਿੱਤੀਆਂ। ਆਓ ਇੱਥੇ ਹੀ ਇੱਕ ਬੰਦਾ ਜਿਹੜਾ ਸੁਲਤਾਨਪੁਰ ਦੇ ਰਹਿਣ ਵਾਲਾ ਹੈ, ਇਹਦਾ ਨਾਮ ਹੈ ਮਹੇਸ਼ਾ। ਇਹ ਵੀ ਖੱਤਰੀ ਹੈ, ਇਹ ਧਨਾੜ ਬੜਾ, ਅਮੀਰ ਬੜਾ ਹੈ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ ਹੈ। ਇਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਰੰਗ ਰੌਣਕ ਦੇਖੇ, ਵੱਡੇ ਵੱਡੇ ਧਨਾੜ ਲੋਕਾਂ ਨੂੰ ਨਿਮਰਤਾ ਦੇ ਨਾਲ ਸੇਵਾ ਕਰਦਿਆਂ ਦੇਖਿਆ, ਲੰਗਰ ਚੱਲਦੇ ਦੇਖੇ, ਇਹਦੇ ਮਨ ਵਿੱਚ ਵੀ ਨਿਮਰਤਾ ਆਈ ਤੇ ਇਹ ਮਹਿਸ਼ਾ ਖੱਤਰੀ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਸੇਵਾ ਦੀ ਦਾਤ ਮੰਗਦਾ ਹੈ। ਸਤਿਗੁਰੂ ਕਿਰਪਾ ਕਰੋ, ਮੈਨੂੰ ਵੀ ਸੇਵਾ ਦਿਓ। ਕਿਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨੂੰ ਕਹਿੰਦੇ ਨੇ, ਮਹੇਸ਼ ਜੀ ਤੁਹਾਡੇ ਕੰਮ ਬੜੇ ਵੱਡੇ ਨੇ, ਤੁਹਾਡਾ ਨਾਮ ਦੁਨੀਆਂ ਦੇ ਅੰਦਰ ਬਹੁਤ ਵੱਡਾ ਹੈ, ਤੁਹਾਡਾ ਭਾਈਚਾਰਾ ਬੜਾ ਵੱਡਾ ਹੈ, ਤੁਹਾਡੇ ਵਪਾਰ ਤੁਹਾਡੇ ਕੰਮ ਕਾਰ ਬਹੁਤ ਵੱਡੇ ਨੇ, ਤੇ ਸੇਵਾ ਜੇਕਰ ਤੁਸੀਂ ਲੱਗ ਪਏ ਤੇ ਤੁਹਾਡੇ ਕੋਲੋਂ ਉਧਰ ਧਿਆਨ ਨਹੀਂ ਦਿੱਤਾ ਜਾਣਾ। ਜਿੰਨਾ ਤੁਹਾਡਾ ਸੰਸਾਰ ਦੇ ਅੰਦਰ ਨਾਮ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ, ਤੇ ਉਹ ਵੀ ਬੰਦੇ ਦਾ ਮਿਟ ਜਾਂਦਾ ਹੈ। ਤੁਹਾਡੀ ਜਿਹੜੀ ਦੁਨੀਆਂ ਦੇ ਅੰਦਰ ਬਹੁਤ ਵੱਡੀ ਸ਼ਾਖ ਹੈ ਉਹ ਵੀ ਜਾਂਦੀ ਰਹੇਗੀ। ਇਸ ਕਰਕੇ ਇਹ ਗੁਰੂ ਦੀ ਸੇਵਾ ਢਾਲਣੀ ਬੜੀ ਔਖੀ ਹੈ। ਮਹੇਸ਼ ਜੀ ਨਿਗਾਹ ਮਾਰ ਲਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹੇਸ਼ ਖੱਤਰੀ ਦੀ ਬੇਨਤੀ ਉੱਤੇ ਜਿਵੇਂ ਉਹਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਤੋਂ ਬਾਅਦ ਇੱਥੇ ਨਿਮਰਤਾ ਲਿਆਉਣੀ ਪੈਂਦੀ ਹੈ, ਇੱਥੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ, ਇੱਥੇ ਪੈਸੇ ਦੀ ਚੱਕਾ ਚੌਂਦ, ਆਪਣਾ ਵੱਡਾ ਕੰਮ, ਆਪਣੇ ਸਮਾਜਿਕ ਰੁਤਬੇ, ਉਹ ਸਾਰੇ ਮਾਰ ਕੇ ਹੀ ਗੁਰੂ ਦੀ ਸੇਵਾ ਹੁੰਦੀ ਹੈ। ਆਓ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਤੋਂ ਗਏ ਮਹੇਸ਼ੇ ਖੱਤਰੀ ਨੂੰ ਗੁਰੂ ਨਾਨਕ ਦੇ ਘਰ ਦੀਆਂ ਜਿਹੜੀਆਂ ਵਡਿਆਈਆਂ ਤੇ ਸਿਫਤਾਂ ਦੱਸਦੇ ਨੇ, ਇੱਥੇ ਤਿਆਗਣਾ ਕੀ ਪੈਂਦਾ ਹੈ, ਆਓ ਸੁਣੀਏ ਬਈ।
1: ਸੁਣ ਕੇ

ਸਤਿਕਾਰਿਓ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮਹੇਸ਼ਾ ਜੀ ਇੱਥੇ ਆਪੇ ਨੂੰ ਮਾਰ ਕੇ ਤੇ ਦੁਨੀਆਂ ਦਾ ਮੋਹ ਛੱਡ ਕੇ ਦੁਨੀਆਂ ਦੀ ਲਾਜ ਲੋਕ ਲੱਜ ਛੱਡ ਕੇ ਨਿਮਰਤਾ ਨੂੰ ਧਾਰਨ ਕਰਕੇ ਕੀਤੀ ਸੇਵਾ ਗੁਰੂ ਨਾਨਕ ਦੇ ਘਰ ਅੰਦਰ ਪ੍ਰਵਾਨ ਹੈ। ਭਾਈ ਮਹੇਸ਼ਾ ਜੀ ਕਹਿਣ ਲੱਗੇ ਕਹਿੰਦੇ ਅਬ ਹਮਕੋ ਨਹੀਂ ਧਨ ਕੀ ਆਸਾ ਕਰ ਕਿਰਪਾ ਕੀਜੈ ਚਰਨ ਨਿਵਾਸਾ। ਸਤਿਗੁਰੂ ਜੀ ਮੈਂ ਸਾਰੀਆਂ ਇਹ ਇੱਛਾਵਾਂ ਨੂੰ ਮਾਰ ਕੇ ਹੀ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਸੇਵਾ ਦੀ ਦਾਤ ਬਖਸ਼ੋ। ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਇਹ ਭਾਈ ਮਹੇਸ਼ਾ ਖੱਤਰੀ ਬੜਾ ਤਨਾੜ ਬੜਾ ਅਮੀਰ ਬੰਦਾ ਇਹ ਗੁਰੂ ਦੇ ਲੰਗਰ ਵਿੱਚ ਸੇਵਾ ਤੇ ਲੱਗ ਗਿਆ। ਭਾਈ ਨੰਦ ਲਾਲ ਸਾਹਿਬ ਜੀ ਨੇ ਜਿਵੇਂ ਕਾਲਣਾ ਕਾਲ ਕੇ ਗੁਰੂ ਦੀ ਸਿੱਖੀ ਪ੍ਰਾਪਤ ਕੀਤੀ ਸੀ, ਇਹ ਭਾਈ ਮਹੇਸ਼ਾ ਵੀ ਬੜੀ ਨਿਮਰਤਾ ਦੇ ਨਾਲ ਸੇਵਾ ਕਰਨ ਲੱਗਾ। ਇਹਨੂੰ ਸੁੱਧ ਬੁੱਧ ਭੁੱਲੀ ਹੈ, ਘਰ ਘਾਟ ਦਾ ਚੇਤਾ ਭੁੱਲ ਗਿਆ, ਵਪਾਰ ਅੰਦਰ ਵੀ ਇਹਦਾ ਜਿਹੜਾ ਸੀ ਜੀ ਉਹ ਵੀ ਜਾਂਦਾ ਰਿਹਾ। ਜਦੋਂ ਇਹ ਸੇਵਾ ਕਰ ਰਿਹਾ ਸੀ ਨਾ, ਜਿਹੜੇ ਲੋਕ

ਚੱਲ ਹਜੂਰ ਦੇ ਨੇਤਰਾ ਚੋਂ, ਜਲ ਹਜੂਰ ਦੇ ਨੇਤਰਾ ਚੋਂ ਕਹਿੰਦੇ

ਤਾਂ ਪ੍ਰਵਾਨ ਹੋਈ ਇਸ ਭਾਈ ਮਹੇਸ਼ੇ ਨੂੰ ਸਤਿਗੁਰੂ ਜੀ ਦਾ ਹੁਕਮ ਹੋਇਆ ਕਿ ਭਾਈ ਮਹੇਸ਼ਾ ਜੀ ਆਪ ਜੀ ਜਾ ਕੇ ਤੁਹਾਡੀ ਅੰਦਰਲੀ ਜਿਹੜੀ ਕਾਣ ਸੀ ਉਹ ਗੁਰੂ ਨੇ ਕਿਰਪਾ ਕਰਕੇ ਦੂਰ ਕੀਤੀ ਹੈ, ਜਾ ਕੇ ਆਪਣਾ ਵਪਾਰ ਸੰਭਾਲੋ। ਭਾਈ ਮਹੇਸ਼ਾ ਦੁਆਰਾ ਫਿਰ ਜਾ ਕੇ ਆਪਣੇ ਕਾਰੋਬਾਰ ਵਪਾਰ ਵਿੱਚ ਲੱਗਾ। ਗੁਰੂ ਨੇ ਐਸੀ ਰਹਿਮਤ ਕੀਤੀ, ਪਹਿਲਾਂ ਨਾਲੋਂ ਵੀ ਜ਼ਿਆਦਾ ਇਹਦਾ ਵਪਾਰ ਦੁਨੀਆਂ ਦੇ ਅੰਦਰ ਚੱਲਿਆ। ਪਰ ਹੁਣ ਭਾਈ ਮਹੇਸ਼ਾ ਜਿਹੜਾ ਵਪਾਰ ਤੋਂ ਕਮਾਉਂਦਾ ਸੀ, ਇਹਨੂੰ ਮੁਨਾਫਾ ਆਉਂਦਾ ਸੀ, ਉਹ ਸੰਗਤ ਵਿੱਚ ਵਰਤਾ ਕੇ ਖੁਸ਼ੀ ਪ੍ਰਾਪਤ ਕਰਦਾ। ਇਹਨਾਂ ਧੀਰਜ ਇਹਨੂੰ ਗੁਰੂ ਦੇ ਘਰ ਵਿੱਚੋਂ ਪ੍ਰਾਪਤ ਹੋਇਆ ਜੀ। ਧੰਨ ਗੁਰੂ ਅਮਰਦਾਸ ਜੀ ਨੇ ਇਹਦਾ ਨਾਮ ਹੀ ਮਹੇਸ਼ਾ ਧੀਰ ਰੱਖ ਦਿੱਤਾ, ਮਹੇਸ਼ਾ ਧੀਰ। ਉਸ ਤੋਂ ਬਾਅਦ ਇਹ ਕਾਲਣਾ ਕਾਲਦਾ ਰਿਹਾ ਤੇ ਜਦੋਂ ਸਤਿਗੁਰੂ ਜੀ ਨੇ 22 ਮੰਜੀਆਂ 22 ਪ੍ਰਚਾਰਕ ਥਾਪੇ ਗੋਇੰਦਵਾਲ ਦੀ ਧਰਤੀ ਤੇ, ਉਹਨਾਂ ਵਿੱਚੋਂ ਇੱਕ ਮਹੇਸ਼ਾ ਧੀਰ ਵੀ ਹੈ। ਦੁਆਬੇ ਦੀ ਧਰਤੀ ਦਾ ਇੰਚਾਰਜ ਭਾਈ ਮਹੇਸ਼ੇ ਨੂੰ ਲਾਇਆ, ਜਿਨ੍ਹੇ ਗੁਰੂ ਦੀ ਸਿੱਖੀ ਦਾ ਪ੍ਰਚਾਰ ਦੁਆਬੇ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਉੱਤੇ ਕੀਤਾ। ਤੇ ਗੁਰੂ ਕੇ ਸਿੱਖੋ ਇੱਥੇ ਨਿਮਰਤਾ ਨਾਲ ਕੀਤੀ ਸੇਵਾ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੁੰਦੀ।

0: ਕੀ ਹੈ। ਆਓ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਕਈ ਪ੍ਰਕਾਰ ਦੇ ਬੰਦੇ, ਕਈ ਦੁਖੀਏ, ਕਈ ਲੋੜਵੰਦ, ਕਈ ਜ਼ਰੂਰਤਮੰਦ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆਉਂਦੇ ਨੇ ਤੇ ਸਤਿਗੁਰੂ ਜੀ ਹਰ ਇੱਕ ਦੀ ਜ਼ਰੂਰਤ ਉਹ ਗੋਇੰਦਵਾਲ ਦੀ ਧਰਤੀ ਤੋਂ ਪੂਰੀ ਕਰਕੇ ਤੋਰਦੇ ਹੈ। ਆਓ ਖਾਲਸਾ ਜੀ, ਅਗਲੀ ਘਟਨਾ, ਜ਼ਿਲ੍ਹਾ ਲਾਹੌਰ ਦੇ ਪਿੰਡ ਖਾਈ ਦੇ ਰਹਿਣ ਵਾਲਾ ਇੱਕ ਬੜੇ ਅਮੀਰ ਪਰਿਵਾਰ ਦਾ ਜਵਾਨ ਪੁੱਤ ਭਾਈ ਪ੍ਰੇਮਾ, ਇਹਦੇ ਮਾਤਾ ਪਿਤਾ ਬੜੇ ਅਮੀਰ ਸਨ, ਘਰ ਵਿੱਚ ਤੰਗੀ ਤੁਰਸ਼ੀ ਕੋਈ ਨਹੀਂ ਤੇ ਗੁਰੂ ਕੇ ਸਿੱਖੋ ਆਓ ਜਿੱਥੇ ਮਾਇਆ ਅਤੇ ਜਵਾਨੀ, ਪੈਸਾ ਅਤੇ ਜਵਾਨੀ ਦੋਵੇਂ ਰਾਹੋਂ ਭਟਕ ਜਾਣ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਇਹਨੇ ਜਵਾਨੀ ਦੇ ਹੰਕਾਰ ਵਿੱਚ ਤੇ ਪੈਸੇ ਦੇ ਹੰਕਾਰ ਦੇ ਅੰਦਰ ਇੰਨੇ ਕੁਕਰਮ ਕੀਤੇ ਆਪਣੀ ਜਵਾਨੀ ਦੀ ਅਵਸਥਾ ਦੇ ਅੰਦਰ ਕਿ ਗੁਰੂ ਕੇ ਸਿੱਖੋ ਆਓ ਤਾਂ ਤਨ ਉੱਠ ਖਲੋਏ ਰੋਗ, ਖਸਮ ਨੂੰ ਵਿਸਾਰ ਕੇ ਇਹਨੇ ਇੰਨੇ ਰਸ ਭੋਗ ਜਿਹੜੇ ਰਾਹੋਂ ਕੁਰਾਹੇ ਪੈ ਕੇ ਮਾੜੀ ਸੰਗਤ ਵਿੱਚ ਪੈ ਕੇ ਕੀਤੇ, ਇਹਦੇ ਤਨ ਨੂੰ ਐਸਾ ਰੋਗ ਲੱਗਾ ਜੀ। ਭਾਈ ਪ੍ਰੇਮਾ ਅਮੀਰ ਪਰਿਵਾਰ ਦਾ ਇੱਕੋ ਇੱਕ ਪੁੱਤਰ ਹੈ, ਇਹਨੂੰ ਕੋੜ ਦੀ ਬਿਮਾਰੀ ਹੋ ਗਈ। ਹੰਕਾਰ ਵਸ ਮਾੜੀ ਸੰਗਤ ਵਿੱਚ ਪੈ ਕੇ ਇਹਨੇ ਰੱਬ ਭੁਲਾ ਲਿਆ ਸੀ, ਆਓ ਇਹਨੂੰ ਕੋੜ ਦੀ ਹੋ ਗਈ ਬਿਮਾਰੀ ਤੇ ਕੋੜ ਵੀ ਐਸਾ ਲਾ ਇਲਾਜ ਇਹਨੂੰ ਹੋਇਆ, ਪੂਰਾ ਸਰੀਰ ਇਹਦਾ ਗਲ ਗਿਆ, ਮੱਖੀਆਂ ਇਹਦੇ ਦੁਆਲੇ ਪਿਣਕਣ ਲੱਗੀਆਂ, ਇਹਦੇ ਸਰੀਰ ਵਿੱਚੋਂ ਜਿਹੜੀ ਗੰਦੀ ਬਦਬੂ ਹਮੇਸ਼ਾ ਆਉਂਦੀ ਰਹਿੰਦੀ ਹੈ। ਪਰਿਵਾਰ ਦਾ ਇਕਲੌਤਾ ਪੁੱਤਰ ਹੈ ਪਰ ਗੁਰੂ ਕੇ ਸਿੱਖੋ ਐਸੇ ਹਾਲਾਤ ਦੇ ਅੰਦਰ ਪਰਿਵਾਰ ਨੂੰ ਵੀ ਖਤਰਾ ਪੈਦਾ ਹੋ ਗਿਆ। ਇਹਨਾਂ ਨੇ ਖੱਤੇ ਮਹਿਲਾਂ ਵਿੱਚ ਰਹਿਣ ਵਾਲੇ ਆਪਣੇ ਪੁੱਤ ਦਾ ਇੱਕ ਅੱਖਾਂ ਦੀ ਕੁੱਲੀ ਆਪਣੇ ਖੇਤਾਂ ਵਿੱਚ ਕਰਵਾ ਦਿੱਤੀ ਹੈ, ਕੱਖਾਂ ਦੀ ਕੁੱਲੀ ਖੇਤਾਂ ਵਿੱਚ ਬਣਵਾ ਦਿੱਤੀ, ਪ੍ਰੇਮੇ ਨੂੰ ਘਰੋਂ ਕੱਢ ਦਿੱਤਾ। ਉੱਥੇ ਜਾ ਕੇ ਕਦੇ ਕਤਾਈ ਆਪਣੇ ਲੌਕਰਾਂ ਕੋਲੋਂ ਇਹਦਾ ਮਾਂ ਪਿਓ ਮਾੜਾ ਮੋਟਾ ਇਹਦੇ ਖਾਣ ਲਈ ਰੋਟੀ ਪਾਣੀ ਦੁੱਧ ਪਾਣੀ ਭੇਜ ਦਿੰਦਾ। ਆ ਗੁਰੂ ਕੇ ਸਿੱਖੋ ਤੜਪਦਾ ਹੋਇਆ ਭਾਈ ਪ੍ਰੇਮਾ ਉਹ ਕੁੱਲੀ ਵਿੱਚ ਦਿਨ ਬਤੀਤ ਕਰਨ ਲੱਗਾ। ਆ ਹੁਣ ਜਦੋਂ ਮਨੁੱਖ ਗਲਤੀ ਕਰਕੇ ਉਸ ਨੂੰ ਪ੍ਰਵਾਨ ਕਰ ਲੈਂਦਾ, ਸਿਆਣੇ ਕਹਿੰਦੇ ਨੇ ਉਹ ਗਲਤੀ ਨਹੀਂ ਹੁੰਦੀ, ਬੰਦਾ ਗਲਤੀਆਂ ਕਰੇ ਵੀ ਤੇ ਪ੍ਰਵਾਨ ਵੀ ਨਾ ਕਰੇ, ਅਸਲ ਵਿੱਚ ਗਲਤੀ ਉਹ ਹੁੰਦੀ ਹੈ। ਹੁਣ ਜਦੋਂ ਇਹਦੇ ਸਰੀਰ ਨੂੰ ਇੰਨੇ ਭੈੜੇ ਰੋਗ ਲੱਗੇ ਨੇ, ਇਹਦੇ ਸਰੀਰ ਵਿੱਚੋਂ ਗੰਦਾ ਲਹੂ ਪਾਕ ਹਮੇਸ਼ਾ ਵਗਦੀ ਰਹਿੰਦੀ ਹੈ, ਇਹਦਾ ਕੋਈ ਵੀ ਅੰਗ ਐਸਾ ਨਹੀਂ ਬਚਿਆ ਜਿੱਥੇ ਕੋੜ ਦੀ ਬਿਮਾਰੀ ਦਾ ਅਸਰ ਨਾ ਹੋਇਆ ਹੋਵੇ। ਆਓ ਕੱਖਾਂ ਦੀ ਕੁੱਲੀ ਦੇ ਅੰਦਰ ਤੜਪਦਾ ਭਾਈ ਪ੍ਰੇਮਾ ਹੁਣ ਮਨ ਦੇ ਅੰਦਰ ਜਿਹੜੀਆਂ ਰੱਬ ਨੂੰ ਭੁੱਲ ਕੇ ਕੁਕਰਮ ਕੀਤੇ ਸਨ, ਗਲਤੀਆਂ ਕੀਤੀਆਂ ਸਨ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਆਰਾਮ ਤੋਂ ਭੁੱਲੇ ਨੂੰ ਇਹਨੂੰ ਐਸੇ ਰੋਗ ਲੱਗੇ ਨੇ। ਆਓ ਇਹ ਕੁੱਲੀ ਵਿੱਚ ਬੈਠਾ ਪਛਤਾ ਵੀ ਰਿਹਾ ਤੇ ਰੱਬ ਦੇ ਅੱਗੇ ਬੌੜੀਆਂ ਵੀ ਪਾ ਰਿਹਾ ਕਿ ਇਹ ਅਕਾਲ ਪੁਰਖ ਮੇਰੇ ਕੀਤੇ ਹੋਏ ਕੁਕਰਮਾਂ ਨੂੰ ਕੰਮਾਂ ਨੂੰ ਮੁਆਫ਼ ਕਰੋ, ਮੇਰੇ ਸਰੀਰ ਨੂੰ ਤੰਦਰੁਸਤ ਕਰੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਬੈਠੇ ਹੈ, ਆਓ ਐਸਾ ਢੁਕਾ ਬਣਿਆ ਜੀ। ਲਾਹੌਰ ਦੇ ਇਲਾਕੇ ਦੀ ਸੰਗਤ ਸੰਗਤੀ ਰੂਪ ਵਿੱਚ ਇਸ ਇਲਾਕੇ ਵਿੱਚੋਂ ਆ ਰਹੀ ਹੈ ਗੋਇੰਦਵਾਲ ਸਾਹਿਬ ਨੂੰ, ਸਿੱਖ ਸ਼ਬਦ ਪੜਦੇ ਆ ਰਹੇ ਨੇ ਢੋਲਕੀਆਂ ਚਿਮਟਿਆਂ ਦੇ ਨਾਲ। ਭਾਈ ਪ੍ਰੇਮੇ ਦੇ ਕੰਨਾਂ ਵਿੱਚ ਆਵਾਜ਼ ਪਈ, ਇਹਨੇ ਬੜੇ ਜ਼ੋਰ ਦੀ ਰੋ ਕੇ ਪੁਕਾਰ ਕੇ ਸੰਗਤ ਨੂੰ ਬੇਨਤੀ ਕੀਤੀ ਹੈ, ਭਾਈ ਜਿੱਥੇ ਤੁਸੀਂ ਚੱਲੇ ਹੋ, ਜਿਹੜੇ ਗੁਰੂ ਦੀ ਬਾਣੀ ਤੁਸੀਂ ਪੜ੍ਹਦੇ ਜਾ ਰਹੇ ਹੋ, ਕਿਰਪਾ ਕਰਕੇ ਮੈਨੂੰ ਵੀ ਉਸ ਗੁਰੂ ਦੇ ਦਰਸ਼ਨ ਕਰਵਾ ਦਿਓ, ਹੋ ਸਕਦਾ ਮੇਰੀਆਂ ਗਲਤੀਆਂ ਦੀ ਸਜ਼ਾ ਜਿਹੜੀ ਮੈਨੂੰ ਏਡੀ ਵੱਡੀ ਮਿਲੀ ਹੈ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਮੈਨੂੰ ਰਾਹਤ ਮਿਲ ਜਾਏ। ਸਿੱਖਾਂ ਨੇ ਇਹਦੇ ਉੱਤੇ ਕੀਤਾ ਜੀ ਤਰਸ, ਚੁੱਕ ਕੇ ਗੁਰੂ ਕੀਆਂ ਸੰਗਤਾਂ ਇਹਨੂੰ ਗੋਇੰਦਵਾਲ ਸਾਹਿਬ ਲੈ ਕੇ ਆਈਆਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੋਇੰਦਵਾਲ ਦੀ ਧਰਤੀ ਉੱਤੇ ਭਾਈ ਪ੍ਰੇਮਾ ਆਇਆ ਤੇ ਗੁਰੂ ਕੇ ਸਿੱਖੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਇਹ ਪਛਤਾਵਾ ਕਰ ਰਿਹਾ ਹੈ, ਗੁਰੂ ਜੀ ਦੇ ਚਰਨਾਂ ਵਿੱਚ ਅਰਜੋਈਆਂ ਕਰ ਰਿਹਾ। ਸ਼ਬਦ ਦੀਆਂ ਚੋਟਾਂ ਦੇ ਨਾਲ ਆਓ ਇਹਦੇ ਮਨ ਨੂੰ ਇੱਥੇ ਆ ਕੇ ਗੁਰੂ ਦੇ ਚਰਨਾਂ ਵਿੱਚ ਥੋੜਾ ਤਰਵਾਸ ਜਿਹੜਾ ਹੈ ਉਹ ਬਣਦਾ। ਆਓ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਆ ਕੇ ਇਸ ਪ੍ਰੇਮੇ ਦੇ ਹਾਲ ਕੀ ਨੇ, ਕਿਵੇਂ ਸੰਗਤ ਨੇ ਇਹਨੂੰ ਇੱਥੇ ਪਹੁੰਚਾਇਆ ਤੇ ਕਿਵੇਂ ਇਹ ਆਪਣੇ ਕੁਕਰਮਾਂ ਦੀ ਜਿਹੜੀ ਮਿਲੀ ਹੋਈ ਸਜ਼ਾ ਹੈ ਉਹਦੇ ਉੱਤੇ ਪਛਤਾਵਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਦਾ।
1: ਬਾਦਸ਼ਾਹ

ਬੁਲਾਇਆ ਹਾਂ ਰੱਬ ਬੁਲਾਇਆ

ਕਿਸੇ ਜੁੰਡੀ ਦੇ ਯਾਰ ਨੇ ਨਹੀਂ ਕੋਲ ਬਿਠਾਇਆ, ਨਹੀਂ ਕੋਲ ਬਿਠਾਇਆ। ਸੋਭਾ ਸੁਣ ਕੇ ਗੋਇੰਦਵਾਲ ਦੀ ਦਰਸ਼ਨ ਨੂੰ ਆਇਆ, ਸੋਭਾ

0: ਗੁਰਮੁਖ ਦੁਖੀਆ ਗੁਰਾਂ ਨੇ ਚੁੱਕ ਗਲ ਨਾਲ ਲਾਇਆ, ਗੁਰਮੁਖ ਦੁਖੀਆ ਗੁਰਾਂ ਨੇ ਚੁੱਕ ਗਲ ਨਾਲ ਲਾਇਆ, ਗਲ ਨਾਲ ਲਾਇਆ।
1: ਘਰੋਂ ਪੈਸਾ ਲਿਜਾ ਲਿਜਾ ਕੇ ਜਿਹੜੇ ਯਾਰਾਂ ਦੋਸਤਾਂ ਦੇ ਨਾਲ ਇਹ ਮੌਜ ਮਸਤੀਆਂ ਕਰ ਰਿਹਾ ਸੀ, ਜਦੋਂ ਪ੍ਰੇਮਾ ਬਿਮਾਰ ਹੋਇਆ ਤੇ ਕੋਈ ਇਹਦਾ ਯਾਰ ਜਿਹੜੇ ਗਲਾਸੀ ਦੀ ਸਾਂਝ ਇਹਦੇ ਨਾਲ ਰੋਜ਼ ਬਣਾਉਂਦੇ ਸਨ, ਕੋਈ ਪਤਾ ਲੈਣ ਤੱਕ ਨਾ ਆਇਆ। ਦੁਨੀਆਂ ਦੀ ਅਸਲੀਅਤ ਦਾ ਅਸਲ ਵਿੱਚ ਬੰਦੇ ਨੂੰ ਉਦੋਂ ਪਤਾ ਲੱਗਦਾ ਜੀ ਜਦੋਂ ਬੰਦਾ ਦੁੱਖ ਵਿੱਚ ਹੋਵੇ, ਸੁੱਖਾਂ ਵਿੱਚ ਤੇ ਸਾਰੀ ਜਿਹੜੀ ਦੁਨੀਆਂ ਆਪਣਿਆਂ ਦੀ ਹੋਈ ਹੁੰਦੀ ਹੈ। ਆਓ ਖਾਲਸਾ ਜੀ, ਪ੍ਰੇਮੇ ਨੂੰ ਸਤਿਗੁਰੂ ਜੀ ਨੇ ਗਲ ਨਾਲ ਲਾਇਆ, ਬੌਲੀ ਦੇ ਵਿੱਚੋਂ ਜਲ ਲੈ ਕੇ ਸੰਗਤਾਂ ਨੂੰ ਹੁਕਮ ਦਿੱਤਾ ਇਹਦਾ ਇਸ਼ਨਾਨ ਕਰਵਾਇਆ ਜਾਏ ਤੇ ਨਾਲ ਨਾਲ ਬਾਣੀ ਪੜ੍ਹਦੀਆਂ ਸੰਗਤਾਂ ਗੁਰੂ ਕੇ ਸਿੱਖ ਇਹਦਾ ਆਪਣਾ ਭਰਾ ਸਮਝ ਕੇ ਇਹਨੂੰ ਰੋਜ਼ ਇਸ਼ਨਾਨ ਕਰਵਾਉਂਦੇ ਨੇ। ਜਿਵੇਂ ਜਿਵੇਂ ਇਹ ਬਾਣੀ ਸੁਣਦਾ ਗਿਆ, ਬੌਲੀ ਦੇ ਜਲ ਨਾਲ ਇਸ਼ਨਾਨ ਹੁੰਦਾ ਗਿਆ, ਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਗਈ। ਕੁਝ ਦਿਨਾਂ ਦੇ ਅੰਦਰ ਹੀ ਗੁਰੂ ਨੇ ਕਿਰਪਾ ਕਰਕੇ ਇਹਨੂੰ ਚੰਗਾ ਭਲਾ ਤੰਦਰੁਸਤ ਨੌਜਵਾਨ, ਪਹਿਲਾਂ ਨਾਲੋਂ ਵੀ ਸੋਹਣਾ ਸੁੰਦਰ ਜਵਾਨ ਇਹ ਗੁਰੂ ਦੇ ਚਰਨਾਂ ਵਿੱਚ ਆ ਕੇ ਬਣਿਆ। ਗੁਰੂ ਪਾਤਸ਼ਾਹ ਜੀ ਦਾ ਫੁਰਮਾਨ ਹੈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟ ਸਦੇਹਾ। ਮਨੁੱਖ ਕੱਚ ਤੋਂ ਕੰਚਨ, ਮਤਲਬ ਕੱਚ ਤੋਂ ਸੋਨਾ ਬਣ ਜਾਂਦਾ ਹੈ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ। ਆਓ, ਪ੍ਰੇਮੇ ਨਾਲ ਵੀ ਐਸਾ ਹੀ ਹੋਇਆ। ਆਓ ਗੁਰੂ ਕੇ ਸਿੱਖੋ, ਹੁਣ ਜਿਹੜੇ ਘਰਦਿਆਂ ਨੇ ਪ੍ਰੇਮੇ ਨੂੰ ਕੱਢ ਦਿੱਤਾ ਸੀ ਨਾ ਘਰੋਂ ਬਾਹਰ, ਹੁਣ ਘਰਦਿਆਂ ਨੂੰ ਪਤਾ ਲੱਗਾ, ਲਾਹੌਰ ਜ਼ਿਲ੍ਹੇ ਦੇ ਪਿੰਡ ਖਾਈ ਦੀਆਂ ਸੰਗਤਾਂ ਨੇ ਜਾ ਕੇ ਦੱਸਿਆ ਵੀ ਤੁਹਾਡਾ ਮੁੰਡਾ ਤੇ ਠੀਕ ਹੋ ਗਿਆ, ਗੋਇੰਦਵਾਲ ਜਾ ਕੇ ਤੁਹਾਡਾ ਮੁੰਡਾ ਠੀਕ ਹੋ ਗਿਆ। ਹੁਣ ਮਾਪਿਆਂ ਨੂੰ ਫੇਰ ਚੇਤਾ ਆ ਗਿਆ ਵੀ ਆਪਣਾ ਤੇ ਪੋਤੀ ਇਕਲੌਤਾ, ਇੰਨੀ ਜਾਇਦਾਦ, ਇੰਨਾ ਘਰ ਬਾਰ, ਇੰਨੀ ਪ੍ਰੋਪਰਟੀ, ਜ਼ਮੀਨ ਜਾਇਦਾਦ ਕੌਣ ਸੰਭਾਲੇਗਾ। ਆ ਗਏ ਜੀ ਫਿਰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਲੈਣ ਆਪਣੇ ਮੁੰਡੇ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਪ੍ਰੇਮਾ ਜੀ ਜਾਓ, ਤੁਹਾਡੇ ਮਾਤਾ ਪਿਤਾ ਲੈਣ ਆਏ ਨੇ, ਇਹਨਾਂ ਦੇ ਨਾਲ ਜਾ ਕੇ ਆਪਣਾ ਘਰ ਸੰਭਾਲੋ। ਪਰ ਭਾਈ ਪ੍ਰੇਮੇ ਨੇ ਇਨਕਾਰ ਕਰ ਦਿੱਤਾ, ਸਤਿਗੁਰੂ ਜੀ ਇਹ ਉਹੀ ਮਾਤਾ ਪਿਤਾ ਨੇ ਜਿਨ੍ਹਾਂ ਨੇ ਦੁੱਖ ਵਿੱਚ ਮੈਨੂੰ ਘਰ ਰੱਖਣਾ ਵੀ ਮੁਨਾਸਿਬ ਨਹੀਂ ਸਮਝਿਆ, ਬਾਹਰ ਕੱਢ ਦਿੱਤਾ ਸੀ ਖੇਤਾਂ ਵਿੱਚ, ਕੱਖਾਂ ਦੀ ਕੁੱਲੀ ਵਿੱਚ। ਮੈਨੂੰ ਤੇ ਇਹ ਦੇਖਣ ਵੀ ਨਹੀਂ ਸੀ ਆਉਂਦੇ ਕਿ ਕਿਤੇ ਪ੍ਰੇਮੇ ਦੇ ਕੋਲ ਜਾ ਕੇ ਸਾਨੂੰ ਕੋੜ ਨਾ ਹੋ ਜਾਏ। ਤੇ ਹੁਣ ਇਹ ਕਿਹੜੇ ਮਾਤਾ ਪਿਤਾ ਨੇ, ਇਹ ਤੇ ਦੁਨਿਆਵੀ ਰਿਸ਼ਤੇ ਝੂਠੇ ਨੇ, ਅਸਲੀ ਮਾਤਾ ਪਿਤਾ ਤੇ ਮੇਰੇ ਤੁਸੀਂ ਹੋ। ਕਿਰਪਾ ਕਰਕੇ ਮੈਨੂੰ ਚਰਨਾਂ ਨਾਲੋਂ ਨਾ ਵਿਸਾਰੋ, ਮੈਨੂੰ ਆਪਣੇ ਚਰਨਾਂ ਦੀ ਸੇਵਾ ਹੀ ਬਖਸ਼ੀ ਰੱਖੋ। ਭਾਈ ਪ੍ਰੇਮੇ ਨੇ ਵਾਪਸ ਜਾਣ ਤੋਂ ਕੀਤਾ ਇਨਕਾਰ, ਸਤਿਗੁਰੂ ਅਮਰਦਾਸ ਦੇ ਚਰਨਾਂ ਵਿੱਚ ਰਹਿੰਦਾ ਹੋਇਆ ਭਾਈ ਪ੍ਰੇਮਾ ਸੇਵਾ ਕਰ ਰਿਹਾ ਸੀ, ਘਾਲਣਾ ਘਾਲ ਰਿਹਾ ਸੀ। ਆਓ ਗੁਰੂ ਕੇ ਸਿੱਖੋ, ਇੱਕ ਦਿਨ ਸੰਗਤ ਦੇ ਅੰਦਰ ਸੰਗਤ ਜੁੜੀ ਹੋਈ ਹੈ, ਪ੍ਰੇਮੀ ਸਿੱਖ ਬੈਠੇ ਨੇ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹ ਪ੍ਰੇਮਾ ਸਾਡਾ ਪੁੱਤ ਹੈ, ਇਹ ਪ੍ਰੇਮਾ ਸਾਡਾ ਪੁੱਤ ਹੈ। ਕੋਈ ਇਹੋ ਜਿਹਾ ਸਿੱਖ ਜਿਹੜਾ ਆਪਣੀ ਧੀ ਦਾ ਰਿਸ਼ਤਾ ਸਾਡੇ ਪੁੱਤਰ ਨੂੰ ਦੇਣ ਵਾਸਤੇ ਤਿਆਰ ਹੋਵੇ? ਇੱਥੇ ਭਾਈ ਸਿੰਘਾਂ ਉੱਪਲ ਉਹਨੇ ਆਪਣੀ ਜਵਾਨ ਸੁੰਦਰ ਧੀ ਦਾ ਰਿਸ਼ਤਾ ਭਾਈ ਪ੍ਰੇਮੇ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਕੀਤਾ। ਭਾਈ ਸਿੰਘਾਂ ਰਿਸ਼ਤਾ ਵਾਸਤੇ ਹਾਂ ਕਰਕੇ ਗਏ ਨੇ, ਪਰ ਉਹਦੇ ਘਰ ਵਾਲੀ ਅੜ ਗਈ, ਕਹਿੰਦੀ ਇਹਦਾ ਨਾ ਕੋਈ ਘਰ ਨਾ ਬਾਹਰ, ਪਤਾ ਨੀ ਕਿੱਥੋਂ ਆਇਆ, ਅਵਾਰਾ ਫਿਰਦਾ ਗੋਇੰਦਵਾਲ ਆ ਗਿਆ ਤੇ ਮੈਂ ਆਪਣੀ ਧੀ ਇਹਨੂੰ ਕਿਵੇਂ ਦੇ ਦਿਆਂ। ਪਰ ਸਤਿਗੁਰੂ ਜੀ ਨੇ ਬਚਨ ਕੀਤੇ ਉਹਦੇ ਘਰ ਵਾਲੀ ਨੂੰ ਤੇ ਭਾਈ ਸਿੰਘਾਂ ਉੱਪਲ ਨੂੰ ਕਿ ਇਹ ਸਾਡਾ ਪੁੱਤ ਹੈ, ਇਹਦਾ ਇਹ ਤੇ ਸਾਡਾ ਸਦੀਮੀ ਪੁੱਤ ਹੈ, ਸਾਡਾ ਘਰ ਇਹਦਾ ਘਰ ਹੈ। ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਜੇ ਤੁਹਾਡੀ ਧੀ ਦਾ ਨਾਮ ਮੱਥੋ ਹੈ ਨਾ ਮੱਥੋ, ਤੇ ਇਹ ਸਾਡਾ ਮੁਰਾਰੀ ਹੈ, ਮੱਥੋ ਮੁਰਾਰੀ ਦੀ ਜੋੜੀ ਦੁਨੀਆਂ ਵਿੱਚ ਪ੍ਰਸਿੱਧ ਹੋਵੇਗੀ। ਭਾਈ ਸਿੰਘੇ ਉੱਪਲ ਨੇ ਆਪਣੀ ਧੀ ਦਾ ਰਿਸ਼ਤਾ ਭਾਈ ਪ੍ਰੇਮੇ ਨੂੰ ਦਿੱਤਾ ਤੇ ਸਤਿਗੁਰੂ ਜੀ ਨੇ ਇਹਦਾ ਨਾਮ ਰੱਖਿਆ ਮੁਰਾਰੀ, ਇਹ ਸਾਡਾ ਪੁੱਤ ਹੈ। ਤੇ ਜਦੋਂ ਗੋਇੰਦਵਾਲ ਦੀ ਧਰਤੀ ਉੱਤੇ ਸਤਿਗੁਰੂ ਜੀ ਨੇ ਮੰਜੀਆਂ ਦੀ ਬਖਸ਼ਿਸ਼ ਕੀਤੀ, ਇਹਨਾਂ ਵਿੱਚੋਂ ਇੱਕ ਮੰਜੀ ਭਾਈ ਮੱਥੋ ਤੇ ਮੁਰਾਰੀ ਨੂੰ ਵੀ ਮਿਲੀ ਹੈ। ਉੱਗੇ ਪ੍ਰਚਾਰ ਕੇ ਇਹ ਦੋਵੇਂ ਪਤੀ ਪਤਨੀ ਸਿੱਖ ਧਰਮ ਦੇ ਬਣੇ। ਸੋ ਖਾਲਸਾ ਜੀ, ਇਸ ਤਰ੍ਹਾਂ ਜਿਹੜਾ ਵੀ ਦੁਖੀਆ, ਘੋੜੀ, ਪਿੰਗਲਾ, ਲੂਲਾ, ਲੰਗੜਾ, ਜ਼ਰੂਰਤਮੰਦ, ਭੁੱਖਾ, ਧਿਆਇਆ, ਪਿਆਸਾ, ਉਹ ਗੁਰੂ ਦੇ ਚਰਨਾਂ ਵਿੱਚ ਆ ਰਿਹਾ ਸੀ। ਹਰ ਬੰਦੇ ਦੀ ਲੋੜ, ਹਰ ਬੰਦੇ ਦੀ ਜ਼ਰੂਰਤ ਉਹ ਗੁਰੂ ਅਮਰਦਾਸ ਦੇ ਚਰਨਾਂ ਵਿੱਚੋਂ ਪੂਰੀ ਹੋ ਰਹੀ ਸੀ। ਆਓ ਗੁਰੂ ਕੇ ਸਿੱਖੋ, ਵਿਸਥਾਰ ਬੜਾ ਲੰਬਾ ਕੀਤਾ ਜਾ ਸਕਦਾ ਹੈ ਇਹਨਾਂ ਪ੍ਰਸੰਗਾਂ ਦਾ। ਪ੍ਰਮਾਣ ਉਦਾਹਰਣਾਂ ਇਧਰੋਂ ਉਧਰੋਂ ਬਾਹਰੋਂ ਅੰਦਰੋਂ ਬੜੀਆਂ ਦਿੱਤੀਆਂ ਜਾ ਸਕਦੀਆਂ ਨੇ, ਪਰ ਸਮੇਂ ਦੀ ਮਜਬੂਰੀ ਸੀ ਇਸ ਕਰਕੇ ਮੈਂ ਵਿਸਥਾਰ ਵਿੱਚ ਨਹੀਂ ਗਿਆ। ਆਓ ਅਖੀਰਲੀ ਕਵਿਤਾ, ਕਿਉਂਕਿ ਗੋਇੰਦਵਾਲ ਸਾਹਿਬ ਜੀ ਦਾ ਆਪਾਂ ਇਤਿਹਾਸ ਪਿਛਲੇ ਕਈ ਦਿਨਾਂ ਤੋਂ ਸੁਣਦੇ ਆ ਰਹੇ ਹਾਂ, ਆਓ ਨਿਚੋੜ ਇਤਿਹਾਸ ਦਾ ਅਖੀਰਲੀ ਕਵਿਤਾ ਵਿੱਚ ਕੱਢ ਕੇ ਅੱਜ ਆਪਾਂ ਇਸ ਪ੍ਰਸੰਗ ਦੀ ਸਮਾਪਤੀ ਕਰਨੀ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਸਤਿਗੁਰੂ ਜੀ ਨੇ ਕੀਤਾ ਕੀ, ਇੱਥੇ ਬੜੇ ਇਨਕਲਾਬੀ ਕੰਮ ਵੀ ਹੋਏ। ਸਤੀ ਪ੍ਰਥਾ ਨੂੰ ਸਤਿਗੁਰੂ ਜੀ ਨੇ ਇੱਥੇ ਖਤਮ ਕੀਤਾ। ਪਤੀ ਮਰ ਜਾਂਦਾ ਸੀ, ਘਰ ਵਾਲੀ ਨੂੰ ਸ਼ਰੀਕੇ ਵਾਲੇ ਜ਼ਬਰਦਸਤੀ ਉਹਦੀ ਚਿਖਾ ਚ ਸੁੱਟ ਦਿੰਦੇ ਸਨ, ਵਿਚਾਰੀ ਜਿਉਂਦੀ ਸਾੜ ਦਿੱਤੀ ਜਾਂਦੀ ਸੀ। ਔਰਤ ਦੇ ਨਾਲ ਹੁੰਦੀ ਧੱਕੇਸ਼ਾਹੀ ਨੂੰ ਸਤਿਗੁਰੂ ਜੀ ਨੇ ਇੱਥੇ ਬੰਦ ਕਰਵਾਇਆ। ਇੱਥੇ ਹੀ ਗੁਰੂ ਕੇ ਸਿੱਖੋ ਬੌਲੀ ਦੀ ਉਸਾਰੀ ਹੋਈ। ਅਕਬਰ ਬਾਦਸ਼ਾਹ ਇੱਥੇ ਹੀ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛੱਕ ਕੇ ਗਿਆ। ਬੀਬੀ ਭਾਨੀ ਜੀ ਦੇ ਨਾਲ ਇਹ ਝਬਾਲ ਦੇ ਪਿੰਡ, ਝਬਾਲ ਪਰਗਣੇ ਦੇ ਪਿੰਡ ਝੰਡ ਤਸੀਲ ਦੀ ਬਹੁਤ ਵੱਡੀ ਜਗੀਰ, ਜਿੱਥੇ ਅੱਜ ਕੱਲ ਬੀੜ ਬਾਬਾ ਬੁੱਢਾ ਸਾਹਿਬ ਗੁਰੂ ਘਰ ਬਣਿਆ ਹੋਇਆ, ਉਹ ਅਕਬਰ ਨੇ ਗੁਰੂ ਘਰ ਨੂੰ ਦਿੱਤੀ ਸੀ ਜਗੀਰ। ਆਹ ਇੱਥੇ ਬੌਲੀ ਬਣੀ, ਇੱਥੇ ਹੀ 22 ਮੰਜੀਆਂ ਗੁਰੂ ਨੇ ਸਾਜ ਕੇ ਧਰਮ ਪ੍ਰਚਾਰ ਦਾ ਮੁੱਢ ਬੰਨਿਆ। ਇੱਥੇ ਕਿੰਨਾ ਕੁਝ ਕ੍ਰਾਂਤੀਕਾਰੀ ਸਤਿਗੁਰੂ ਜੀ ਨੇ ਕੀਤਾ। ਘੁੰਡ ਦੀ ਰਸਮ ਜਿਹੜੀ ਅਸਲ ਵਿੱਚ ਇਸਲਾਮ ਦੇ ਬੁਰਕੇ ਵਿੱਚੋਂ ਬੁਰਕੇ ਦਾ ਵਿਗੜਿਆ ਸੁਧਰਿਆ ਹੋਇਆ ਰੂਪ ਸੀ, ਘੁੰਡ ਦੀ ਰਸਮ ਸਤਿਗੁਰੂ ਜੀ ਨੇ ਔਰਤ ਦੀ ਗੁਲਾਮੀ ਦਾ ਪ੍ਰਤੀਕ ਸਮਝ ਕੇ ਉਹ ਬੰਦ ਕਰਵਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਉੱਤੇ ਰਹਿ ਕੇ ਕਿੰਨੇ ਇਨਕਲਾਬ, ਕਿੰਨੇ ਸੇਵਾ ਵਾਲੇ ਮਹਾਨ ਕੰਮ ਕੀਤੇ। ਆਖਰੀ ਕਵਿਤਾ ਜੀ ਸੁਣਿਓ।

ਇਸੇ ਗੋਇੰਦਵਾਲ ਦੀ ਧਰਤੀ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 22 ਮੰਜੀਆਂ ਸਾਜ ਕੇ ਥਾਪ ਕੇ ਧਰਮ ਪ੍ਰਚਾਰ ਨੂੰ ਇੱਕ ਕਹਿ ਲਓ ਕਿ ਇੱਕ ਅਨੁਸ਼ਾਸਨ, ਇੱਕ ਡਿਸਿਪਲਿਨ ਬਖਸ਼ਿਆ ਸੀ। ਇੱਥੇ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਤੇ ਨਾਨਾ ਗੁਰੂ ਅਮਰਦਾਸ ਜੀ ਉਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੋਹਤਾ ਬਾਣੀ ਕਾ ਬੋਹਿਥਾ ਇੱਥੇ ਕਹਿ ਕੇ ਹੀ ਭਵਿੱਖ ਦੀਆਂ ਗੱਲਾਂ ਕਰਦੇ ਆ। ਸੋ ਖਾਲਸਾ ਜੀ, ਇਸੇ ਹੀ ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਪੰਥ ਦੀ ਸੇਵਾ ਕਰਦਿਆਂ, ਗੁਰੂ ਪੰਥ ਦੀ ਅਗਵਾਈ ਕਰਦਿਆਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਚੌਥੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਘਰ ਦੀ ਸੇਵਾ ਬਖਸ਼ੀ। ਜਿਹੜੇ ਪਹਿਲਾਂ ਭਾਈ ਜੇਠਾ ਜੀ ਸਨ ਉਹਨਾਂ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਗੁਰਭਗਤ ਦੀ ਬਖਸ਼ਿਸ਼ ਕੀਤੀ ਤੇ ਆਪ 1 ਨਵੰਬਰ 1574 ਵਾਲੇ ਦਿਨ 95 ਸਾਲ 3 ਮਹੀਨੇ ਤੇ 23 ਦਿਨ ਦੀ ਲੰਬੀ ਆਰਜਾ ਜਿਹੜੀ ਹੰਢਾ ਕੇ ਲੰਬਾ ਜ਼ਿੰਦਗੀ ਦਾ ਸਫ਼ਰ ਕਰਕੇ ਸਤਿਗੁਰੂ ਜੀ ਆਪ ਜੋਤੀ ਜੋਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜ਼ੇ ਤੇ ਪਾਤਸ਼ਾਹ ਜੀ ਨੇ ਬੜੀ ਬਜ਼ੁਰਗ ਉਮਰ ਵਿੱਚ ਆ ਕੇ ਗੁਰਤਾ ਗੱਦੀ ਸੰਭਾਲੀ ਸੀ ਤੇ ਉਸ ਤੋਂ ਬਾਅਦ ਕਰੀਬ 22 ਸਾਲ ਤੇ 5 ਮਹੀਨੇ ਗੁਰਤਾ ਗੱਦੀ

ਤੇ ਬਿਰਾਜਮਾਨ ਰਹੇ। ਇੰਨਾ ਲੰਬਾ ਸਮਾਂ ਗੁਰੂ ਨਾਨਕ ਦੇ ਘਰ ਦੀ ਸੇਵਾ ਜਿਹੜੀ ਹੈ ਉਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ। ਸੋ ਗੁਰੂ ਕੀ ਸੰਗਤ ਆਓ, ਇਹ ਬੜਾ ਸੰਖੇਪ ਜਿਹਾ ਸੀ ਸਤਿਗੁਰੂ ਅਮਰਦਾਸ ਜੀ ਦੀਆਂ ਵਡਿਆਈਆਂ ਤੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੀ ਸਿਫਤ। ਆਓ ਇੱਥੇ ਸਮਾਪਤੀ ਹੈ ਜੀ, ਗਲਤੀਆਂ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਦਾ, ਪ੍ਰਬੰਧਕ ਸਾਹਿਬਾਨ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਆਨੰਦ ਸਾਹਿਬ ਜੀ ਦਾ ਜਾਪ ਫਤਿਹ ਤੋਂ ਬਾਅਦ ਆਪਾਂ ਸਾਰਿਆਂ ਨੇ ਕਰਨਾ ਹੈ, ਉਸ ਤੋਂ ਬਾਅਦ ਅਗਲੀਆਂ ਸੇਵਾਵਾਂ ਉਹ ਸਤਿਗੁਰੂ ਜੀ ਦੇ ਸਰੂਪ ਦੀਆਂ ਹੋਣੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੈਨੂੰ ਤੇ ਤੇਰੀ ਕੁਦਰਤ ਭਾਵ ਕਰਤੇ ਨੂੰ ਤੇ ਉਹਦੀ ਸਿਰਜਣਾ ਉਹਦੀ ਕਿਰਤ ਨੂੰ ਦੋਹਾਂ ਨੂੰ ਜਾਣਨਾ ਕੋਈ ਆਸਾਨ ਨਹੀਂ। ਹਾਲਾਂਕਿ ਦੋਹਾਂ ਨੂੰ ਜਾਣਨਾ ਅਤ ਜ਼ਰੂਰੀ ਹੈ। ਮਨੁੱਖ ਕੁਦਰਤ ਤੋਂ ਵੀ ਅਣਜਾਣ ਹੈ, ਹਾਲਾਂਕਿ ਕੋਸ਼ਿਸ਼ ਕਰ ਰਿਹਾ ਸਦੀਆਂ ਤੋਂ। ਜਿੰਨੇ ਵਿਗਿਆਨਿਕ ਨੇ ਇਹਨਾਂ ਦੀ ਕੋਸ਼ਿਸ਼ ਕੁਦਰਤ ਨੂੰ ਜਾਣਨ ਹੈ, ਕੁਦਰਤ ਨੂੰ ਬਣਾਉਣਾ ਨਹੀਂ। ਇਹਨਾਂ ਧਰਤੀ ਬਣਾਈ ਨਹੀਂ, ਧਰਤੀ ਦੀ ਖੋਜ ਕੀਤੀ। ਇਹਨਾਂ ਆਸਮਾਨ ਬਣਾਇਆ ਨਹੀਂ, ਆਸਮਾਨ ਦੀ ਖੋਜ ਕੀਤੀ। ਇਹਨਾਂ ਨੇ ਤਾਰੇ ਬਣਾਏ ਨਹੀਂ, ਕੇਵਲ ਤਾਰਿਆਂ ਦੀ ਖੋਜ ਕੀਤੀ ਹੈ। ਇਹਨਾਂ ਚੰਦਰਮਾ ਬਣਾਇਆ ਨਹੀਂ, ਕੇਵਲ ਬਣੇ ਹੋਏ ਚੰਦਰਮਾ ਤੱਕ ਪਹੁੰਚ ਪੈਦਾ ਕਰਕੇ ਉਹਦੀ ਖੋਜ ਸ਼ੁਰੂ ਕੀਤੀ। ਵਿਗਿਆਨਿਕ ਦਾ ਅੱਖਰੀ ਅਰਥ ਕੀ ਹੈ? ਵਿਸ ਲਫ਼ਜ਼ ਜਿਹੜਾ ਹੈ ਇੱਥੋਂ ਭਾਵ ਹੈ ਵਿਸ਼ਵ। ਤੇ ਵਿਸ਼ਵ ਕਹਿੰਦੇ ਨੇ ਬ੍ਰਹਿਮੰਡ ਨੂੰ, ਸੰਸਾਰ ਨੂੰ। ਤੇ ਵਿਗਿਆਨਿਕ ਦਾ ਅਰਥ ਹੈ ਵਿਸ਼ਵ ਦਾ ਗਿਆਨ ਰੱਖਣ ਵਾਲਾ, ਸੰਸਾਰ ਦੀ ਖੋਜ ਕਰਨ ਵਾਲਾ। ਦੋ ਹੀ ਤਰ੍ਹਾਂ ਦੇ ਲੋਕ ਨੇ, ਕੁਛ ਲੋਕ ਉਹ ਨੇ ਜਿਹੜੇ ਸੰਸਾਰ ਦੀ ਖੋਜ ਕਰਦੇ ਨੇ, ਕੁਛ ਲੋਕ ਉਹ ਨੇ ਜਿਹੜੇ ਨਿਰੰਕਾਰ ਦੀ ਖੋਜ ਕਰਦੇ। ਤੇ ਦੋਹਾਂ ਦੇ ਨਾਮ ਨਾਲ ਗਿਆਨ ਲਫ਼ਜ਼ ਜੁੜਦਾ, ਉਹਨਾਂ ਨੂੰ ਵਿਗਿਆਨੀ ਆਖਦੇ ਨੇ, ਉਹਨਾਂ ਨੂੰ ਬ੍ਰਹਮ ਗਿਆਨੀ ਆਖਦੇ ਨੇ। ਫਰਕ ਇੰਨਾ ਹੀ, ਜਿਹੜੇ ਵਿਸ਼ਵ ਦੀ ਖੋਜ ਕਰਦੇ ਨੇ ਉਹਨਾਂ ਨੂੰ ਵਿਗਿਆਨੀ ਆਖਦੇ ਨੇ, ਜਿਹੜੇ ਬ੍ਰਹਿਮੰਡ ਦੀ ਵਿਸ਼ਵ ਦੀ ਖੋਜ ਕਰਦੇ ਨੇ ਵਿਗਿਆਨੀ ਕਹਿੰਦੇ ਨੇ, ਜਿਹੜੇ ਬ੍ਰਹਮ ਦੀ ਖੋਜ ਕਰਦੇ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਕਿਉਂਕਿ ਦੋ ਚੀਜ਼ਾਂ ਸੰਸਾਰ ਅੰਦਰ ਜਾਣਨਾ ਬਹੁਤ ਜ਼ਰੂਰੀ। ਪਰ ਗੁਰੂ ਕਹਿੰਦੇ, ਮਹਾਨ ਨੇ ਗੁਰੂ ਕਹਿੰਦੇ ਨੇ, ਮੈਂ ਇਹਨਾਂ ਦੋ ਚੀਜ਼ਾਂ ਨੂੰ ਵੱਖ ਵੱਖ ਨਹੀਂ ਕਰਨਾ ਚਾਹੁੰਦਾ। ਅਕਸਰ ਸਾਡੇ ਮਨਾਂ ਵਿੱਚ ਖਿਆਲ ਹੈ, ਅਸੀਂ ਆਖਦੇ ਹਾਂ ਵਿਗਿਆਨਿਕ ਲੋਕ ਜਿਹੜੇ ਨੇ ਉਹ ਨਾਸਤਿਕ ਹੁੰਦੇ ਨੇ, ਰੱਬ ਨੂੰ ਨਹੀਂ ਮੰਨਦੇ, ਰੱਬ ਨੂੰ ਨਹੀਂ ਮੰਨਦੇ, ਅਸੀਂ ਸਮਝਦੇ ਹਾਂ ਉਹ ਨਾਸਤਿਕ ਹੁੰਦੇ ਨੇ। ਤੇ ਅਸੀਂ ਸਮਝਦੇ ਹਾਂ ਜਿਹੜੇ ਬ੍ਰਹਮ ਗਿਆਨੀ ਨੇ ਉਹ ਰੱਬ ਨੂੰ ਮੰਨਦੇ ਨੇ। ਪਰ ਗੁਰੂ ਕਹਿੰਦੇ ਐਸੀ ਗੱਲ ਨਹੀਂ, ਬ੍ਰਹਮ ਗਿਆਨੀ ਹੋਣ ਲਈ ਵੀ ਤੈਨੂੰ ਵਿਗਿਆਨੀ ਹੋਣਾ ਪੈਂਦਾ, ਕਿਉਂਕਿ ਰੱਬ ਭਲਾ ਜੇ ਉਹਨੂੰ ਲੱਭਣਾ ਹੋਵੇ, ਉਹਦੀ ਪ੍ਰਾਪਤੀ ਦੀ ਲੋੜ ਹੋਵੇ, ਕਿਸੇ ਵੀ ਮਨੁੱਖ ਨੂੰ ਮਿਲਣਾ ਹੋਵੇ ਤਾਂ ਉਹਦਾ ਐਡਰੈਸ ਪਹਿਲਾਂ ਪੁੱਛੀ ਜਾ। ਮੈਂ ਕਿਸੇ ਨੂੰ ਮਿਲਣਾ ਚਾਹੁੰਦਾ ਪਰ ਉਹਦਾ ਐਡਰੈਸ ਜਾਣਦਾ ਹੀ ਨਹੀਂ, ਉਹਦੀ ਗਲੀ, ਉਹਦੇ ਮਹੱਲੇ, ਉਹਦੇ ਸ਼ਹਿਰ, ਉਹਦੇ ਮਕਾਨ ਦੀ ਮੈਨੂੰ ਪਛਾਣ ਹੀ ਕੋਈ ਨਹੀਂ, ਮੈਂ ਜਾਣਦਾ ਹੀ। ਭਲਾ ਉਸ ਵਿਅਕਤੀ ਨੂੰ ਕਿਵੇਂ ਮਿਲ ਸਕਦਾ? ਜੇ ਕਿਸੇ ਨੂੰ ਮਿਲਣਾ, ਦੋ ਚੀਜ਼ਾਂ ਦੀ ਪਛਾਣ ਜ਼ਰੂਰੀ ਹੈ, ਇੱਕ ਤਾਂ ਉਹਦਾ ਐਡਰੈਸ, ਇੱਕ ਉਹਦੀ ਆਪਣੀ ਪਛਾਣ। ਐਸਾ ਨਾ ਹੋਵੇ ਮੈਂ ਉਹਦੇ ਘਰ ਵੱਲ ਨੂੰ ਜਾ ਰਿਹਾ ਹੋਵਾਂ ਤੇ ਉਹ ਮੇਰੇ ਕੋਲੋਂ ਲੰਘ ਜਾਏ। ਇਸ ਲਈ ਦੋਹਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਹੈ, ਹਾਲਾਂਕਿ ਗੱਲਾਂ ਦੋਨੋਂ ਹੀ ਮੁਸ਼ਕਲ ਨੇ। ਹੁਣ ਗੁਰੂ ਕੋਲੋਂ ਪੁੱਛੀਏ, ਜੀ ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਮਕਸਦ ਮੇਰਾ ਰੱਬ ਨੂੰ ਮਿਲਣਾ, ਪਰ ਰੱਬ ਨੂੰ ਮਿਲਣ ਲਈ ਮੈਨੂੰ ਉਹਦੇ ਐਡਰੈਸ ਦੀ ਤਾਂ ਜਾਣ ਪਛਾਣ ਹੋਣੀ ਚਾਹੀਦੀ ਹੈ, ਐਡਰੈਸ ਦਾ ਪਤਾ ਹੋਣਾ ਚਾਹੀਦਾ, ਰੱਬ ਕਿੱਥੇ ਰਹਿੰਦਾ। ਤੁਸੀਂ ਮੈਨੂੰ ਰੱਬ ਦਾ ਐਡਰੈਸ ਦੱਸੋਗੇ? ਤੇ ਗੁਰੂ ਆਖਣਗੇ ਹਾਂ,

ਰੱਬ ਕੁਦਰਤ ਵਿੱਚ ਰਹਿੰਦਾ, ਕਾਦਰ ਕੁਦਰਤ ਵਿੱਚ ਰਹਿੰਦਾ, ਕਰਤਾ ਆਪਣੀ ਕਿਰਤ ਵਿੱਚ ਵਸਦਾ। ਪਹਿਲਾਂ ਐਡਰੈਸ, ਜਿਹੜਾ ਐਡਰੈਸ ਨਹੀਂ ਜਾਣਦਾ ਉਹ ਘਰ ਵੱਲ ਨਹੀਂ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਹੈ ਰਾਸ ਸਾਹਿਬ ਦਾ ਪਾਠ ਹੈ ਨਾ, ਉਹਦਾ ਅਰਥ ਕੀ ਹੈ, ਰਾਹ ਰਾਸ ਲਫ਼ਜ਼ ਕਿਉਂ ਹੈ, ਰਾਹ ਕਹਿੰਦੇ ਰਸਤੇ ਨੂੰ। ਰੱਬ ਦੀ ਪ੍ਰਾਪਤੀ ਲਈ ਜਿਹੜਾ ਰਾਹ ਰਾਸ ਆਵੇ, ਭਾਵ ਜਿਹੜਾ ਸਹੀ ਰਸਤਾ ਹੋਵੇ, ਉਹਨੂੰ ਰਾਹ ਰਾਸ ਕਹਿੰਦੇ ਹਨ। ਰੱਬ ਦੀ ਪ੍ਰਾਪਤੀ ਲਈ, ਰੱਬ ਦੇ ਜਾਣਨ ਲਈ, ਉਹਨੂੰ ਮਿਲਣ ਲਈ, ਉਹਦੇ ਤੱਕ ਪਹੁੰਚਣ ਲਈ ਜਿਹੜਾ ਰਾਹ ਰਾਸ ਆ ਜਾਏ, ਜਿਹੜੇ ਸਫਲ ਹੋ ਜਾਈਏ ਜਿੰਦੇ ਤੇ ਪਹੁੰਚਣ ਲਈ, ਜਿੰਦੇ ਰਾਹੀਂ ਮਿਲ ਸਕੀਏ, ਉਹਨੂੰ ਰਹਿ ਰਾਸ ਕਹਿੰਦੇ, ਰਹਿ ਰਾਸ। ਤੇ ਇਸ ਲਈ ਰਹਿ ਰਾਸ ਦੀ ਜਿਹੜੀ ਤਰਤੀਬ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਕੀ ਹੈ, ਸੋ ਦਰ, ਸੋ ਘਰ ਤੇ ਸੋ ਪੁਰਖ। ਪਹਿਲਾਂ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹਦੀਆਂ ਗੱਲਾਂ, ਉਹਦੇ ਘਰ ਦੀਆਂ ਗੱਲਾਂ। ਜਿਹੜਾ ਉਹਦੇ ਘਰ ਦੀ ਪਛਾਣ ਨਹੀਂ ਕਰਦਾ, ਉਹਨੇ ਘਰ ਦੇ ਮਾਲਕ ਨੂੰ ਕੀ ਮਿਲਦਾ। ਦੁਰਾਇਆ ਸ਼ੁਰੂ ਹੁੰਦੀ ਹੈ, ਪਹਿਲਾਂ ਉਹਦੇ ਘਰ ਦੀਆਂ ਗੱਲਾਂ ਹੁੰਦੀਆਂ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਮੈਂ ਸਰਬ ਸੰਭਾਲੇ, ਵਾਜੋ ਤੇਰੇ ਨਾਦ ਅਨੇਕਾ ਸੰਖਾਂ, ਕਿਤੇ ਤੇਰੇ ਵਾਵਨ ਹਾਰੇ। ਸਾਰੀ ਜਿੰਨਾ ਸੋਦਰ ਹੈ ਨਾ, ਉਹ ਸੋ ਦਰ ਦੀ ਗੱਲ ਹੈ, ਸੋ ਘਰ ਦੀ ਗੱਲ, ਜਿੰਨੀ ਉਪਮਾ ਉਹਦੇ ਘਰ ਦੀ ਹੈ, ਤਾਂ ਕਿ ਉਹਦੇ ਘਰ ਨੂੰ ਪਛਾਣ ਸਕਾਂ, ਉਹਦਾ ਐਡਰੈਸ ਜਾਣ ਸਕਾਂ। ਤੇ ਫਿਰ ਸ਼ੁਰੂ ਹੋ ਜਾਂਦਾ ਅੱਗੇ ਜਾ ਕੇ ਉਹਦੀ ਵਡਿਆਈ ਕਰਕੇ, ਫਿਰ ਅਖੀਰ ਤੇ ਕਹਿੰਦੇ ਨੇ ਸੋ ਪੁਰਖ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ। ਫਿਰ ਉਹਦੀ ਗੱਲਾਂ ਸ਼ੁਰੂ ਹੋ ਜਾਂਦੀਆਂ। ਇਸ ਲਈ ਕੁਦਰਤ ਨੂੰ ਤੇ ਕਾਦਰ ਨੂੰ, ਦੋਹਾਂ ਨੂੰ ਜਾਣਨਾ ਜ਼ਰੂਰੀ ਹੈ। ਜਿਹੜਾ ਮਨੁੱਖ ਰੱਬ ਨੂੰ ਮਿਲਣਾ ਚਾਹੁੰਦਾ, ਉਹਨੂੰ ਕੁਦਰਤ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਕੁਦਰਤ ਰੱਬ ਦਾ, ਕੁਦਰਤ ਕਾਦਰ ਦਾ ਘਰ ਹੈ, ਕਰਤੇ ਦਾ ਘਰ ਹੈ ਉਹਦੀ ਕਿਰਤ। ਜਿਹੜੇ ਮਨੁੱਖ ਕਿਰਤ ਨੂੰ ਨਹੀਂ ਪਛਾਣਦੇ, ਚਾਹਣ ਉਹਦਾ ਘਰ ਤਾਂ ਢਾ ਦਿਓ, ਉਹਦੀ ਕਿਰਤ ਤਾਂ ਮੈਨੂੰ ਪਸੰਦ ਨਹੀਂ, ਪਰ ਉਹ ਮੈਨੂੰ ਪਸੰਦ ਹੈ। ਕਦੀ ਐਸਾ ਹੋਇਆ ਜਿਹਦਾ ਸੁਭਾਅ ਹੀ ਤੁਹਾਨੂੰ ਚੰਗਾ ਨਾ ਲੱਗੇ, ਜਿਹਦੇ ਕੰਮ ਹੀ ਤੁਹਾਨੂੰ ਚੰਗੇ ਨਾ ਲੱਗਣ, ਉਹਦੇ ਨਾਲ ਰਿਸ਼ਤਾ ਕਾਇਮ ਹੋ ਸਕਦਾ? ਮਨੁੱਖ ਕਦੀ ਉਹਦੇ ਨੇੜੇ ਹੋ ਸਕਦਾ? ਇਹੋ ਕਾਰਨ ਹੈ, ਪਹਿਲਾਂ ਕੁਦਰਤ ਨੂੰ, ਉਹਦੀ ਕਿਰਤ ਨੂੰ ਪਸੰਦ ਕਰਨਾ ਜ਼ਰੂਰੀ। ਇਹ ਗੱਲ ਵੱਖਰੀ ਹੈ, ਪਸੰਦ ਕਰਨਾ, ਪੂਜਾ ਨਹੀਂ ਕਰਨੀ। ਗੁਰਮੁਖ ਵਿੱਚ ਕਿਰਤ ਦੀ ਪੂਜਾ ਨਹੀਂ। ਜਿੰਨਾ ਬ੍ਰਹਿਮੰਡ ਹੈ, ਤਾਰੇ ਨੇ, ਚੰਦਰਮਾ ਹੈ, ਗੁਰੂ ਨੇ ਬਾਣੀ ਵਿੱਚ ਆਖ ਦਿੱਤਾ,

ਬਸ ਜਿਹੜਾ ਇਹ ਬੁੱਧ ਲੈ ਕਿਨ ਕੇ ਵੱਡੇ ਭਾਗਾਂ ਵਾਲੀ ਗੱਲ ਹੈ। ਜੇ ਕੋਈ ਕੁਦਰਤ ਨੂੰ ਜਾਣ ਲਏ ਤੇ ਕੁਦਰਤ ਦੇ ਰਾਹੀਂ ਕਾਦਰ ਨੂੰ ਜਾਣ ਲਏ, ਭਾਵ ਜਿਹੜਾ ਘਰ ਦਾ ਐਡਰੈਸ ਜਾਣ ਲਏ ਤੇ ਠੀਕ ਟਿਕਾਣੇ ਪੁੱਜ ਕੇ ਉਸ ਮਾਲਕ ਨੂੰ ਪਛਾਣ ਲਏ, ਦੋਹਾਂ ਨੂੰ ਜਾਣਨਾ ਜ਼ਰੂਰੀ ਹੈ। ਪਰ ਇੱਕ ਖਿਆਲ ਕਰਿਓ, ਕਰਤੇ ਨੂੰ ਮਿਲਣ ਤੋਂ ਪਹਿਲਾਂ ਤੁਹਾਨੂੰ ਘਰ ਦੇ ਦਰਵਾਜ਼ੇ ਦੀ ਪਛਾਣ ਹੋਣੀ ਜ਼ਰੂਰੀ ਹੈ। ਜਿੰਦੂਆਂ ਦੀ ਕਿਰਤ ਨਾਲ ਹੀ ਪਿਆਰ ਨਹੀਂ, ਇਹ ਸ੍ਰੀ ਗੁਰੂ ਨੇ ਆਖ ਦਿੱਤਾ, ਸਾਰਾ ਸੰਸਾਰ ਉਹਦੀ ਕਿਰਤ ਹੈ। ਤੇ ਜਦੋਂ ਦੁਨੀਆਂ ਦਾ ਕੋਈ ਮਨੁੱਖ ਕੋਈ ਜੀਵ ਮੈਂ ਦੁਖੀ ਵੇਖਣਾ ਤੇ ਮੈਨੂੰ ਪਹਿਲਾਂ ਹਿਰਦੇ ਵਿੱਚ ਦੁੱਖ ਇਹ ਹੁੰਦਾ, ਮੇਰੇ ਮਾਲਕ ਦੀ ਮੇਰੇ ਕਰਤੇ ਦੀ ਕਿਰਤ ਦੁਖੀ ਹੈ। ਤੇ ਇਹਨੂੰ ਦੁੱਖਾਂ ਵਿੱਚ ਛੱਡ ਕੇ ਮੈਂ ਕਰਤੇ ਨੂੰ ਮਿਲਣ ਚਲਾ ਜਾਵਾਂ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਕਿਹੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ

ਬਾਬਾ ਦੁਨੀਆਂ ਨੂੰ ਦੁਖੀ ਦੇਖਦਾ ਹੈ। ਦੁਨੀਆਂ ਨੂੰ ਦੁਖੀ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਦੁਨੀਆਂ ਦੇ ਦੁੱਖਾਂ ਦੇ ਬਦਲੇ ਵਿੱਚ ਉਹਨਾਂ ਲਈ ਸੁੱਖਾਂ ਦੇ ਉਪਰਾਲੇ ਕਰਦਾ। ਹਾਲਾਂਕਿ ਗੱਲ ਤੇ ਦੁਨੀਆਦਾਰ ਦੀ ਹੈ ਨਾ, ਪਰ ਜਿਹੜਾ ਦੀਨਦਾਰ ਰੱਬ ਨੂੰ ਪਾਉਣ ਵਾਲਾ ਮਨੁੱਖ ਜੇ ਦੁਨੀਆ ਨੂੰ ਦੁਖੀ ਕਰਦਾ ਤੇ ਰੱਬ ਨੂੰ ਵੀ ਨਹੀਂ ਪਾ ਸਕਦਾ। ਖਿਆਲ ਹੈ ਬਾਣੀ ਦਾ, ਕਹਿਣ ਲੱਗੇ ਨਿਰੰਕਾਰ ਨੂੰ ਮਿਲਣ ਵਾਲਾ ਮਨੁੱਖ ਜੇ ਸੰਸਾਰ ਵਿੱਚ ਜ਼ੁਲਮ ਕਰਦਾ, ਨਿਰੰਕਾਰ ਨੂੰ ਮਿਲਣ ਦੀ ਖਾਸ ਰੱਖਣ ਵਾਲਾ ਕੋਈ ਮਨੁੱਖ ਜੇ ਦੁਨੀਆ ਨੂੰ ਦੁਖੀ ਕਰਦਾ ਤੇ ਮਤ ਸਮਝੇ ਰੱਬ ਉਹਨੂੰ ਮਿਲ ਸਕਦਾ। ਸਤਿਗੁਰੂ ਨੇ ਬਾਣੀ ਵਿੱਚ ਆਖਰੀ ਲਾਈਨਾਂ ਅੰਦਰ ਬੜਾ ਖੂਬਸੂਰਤ ਫੈਸਲਾ ਦਿੱਤਾ, ਕਹਿਣ ਲੱਗੇ ਜੇ ਤੋ ਪ੍ਰਿਆ ਦੀ ਸਿੱਖ, ਕਹਿਣ ਲੱਗੇ ਜੇ ਤੈਨੂੰ ਮਾਲਕ ਦੇ ਮਿਲਣ ਦਾ ਪਿਆਰ ਹੈ, ਮਿਲਣਾ ਚਾਹੁੰਦਾ। ਜੇ ਤੋ ਪ੍ਰਿਆ ਦੀ ਸਿੱਖ ਨਾ ਖਾਹੇ ਕਹੀਂਦਾ, ਕਹਿਣ ਲੱਗੇ ਜੇ ਤੇਰੇ ਮਨ ਵਿੱਚ ਪ੍ਰੀਤਮ ਦੇ ਮਿਲਣ ਦੀ ਤਾਂਘ ਹੈ ਤਾਂ ਦੁਨੀਆ ਦੇ ਕਿਸੇ ਮਨੁੱਖ ਦਾ ਦਿਲ ਨਾ ਦੁਖਾਈ, ਦਿਲ ਵਿੱਚ ਰੱਬ ਰਹਿੰਦਾ। ਜੇ ਤੂੰ ਕਿਸੇ ਦਾ ਮਨ ਤੋੜ ਦਿੱਤਾ, ਸਮਝ ਨਹੀਂ ਰੱਬ ਦਾ ਘਰ ਤੋੜ ਦਿੱਤਾ, ਜਿਹੜਾ ਮਨੁੱਖ ਰੱਬ ਦੇ ਘਰ ਨਾਲ ਪਿਆਰ ਨਹੀਂ ਕਰਦਾ ਉਹ ਰੱਬ ਕੋਲ ਕਿਵੇਂ ਪਹੁੰਚੇਗਾ। ਪਹਿਲਾਂ ਕੁਦਰਤ, ਪਰ ਇੱਕ ਹੋਰ ਵੀ ਖਿਆਲ ਕਰਿਓ, ਰੱਬ ਨੇ ਕੋਈ ਚੀਜ਼ ਮਾੜੀ ਨਹੀਂ ਬਣਾਈ, ਜਦੋਂ ਉਸਨੂੰ ਮਾੜਾ ਕੀਤਾ ਅਸੀਂ ਕੀਤਾ, ਅਸੀਂ ਤਾਂ ਉਸੇ ਕੁਦਰਤ ਦਾ ਹੀ ਇੱਕ ਹਿੱਸਾ ਹਾਂ ਕਿ ਅਸੀਂ ਆਪਣੇ ਆਪ ਬਣੇ ਹਾਂ। ਸਾਡੀ ਸ਼ਕਲ, ਸਾਡੇ ਅੰਗ, ਸਾਡਾ ਸਰੂਪ, ਸਾਡੀ ਬਣਤਰ ਕਿ ਸਾਡੀ ਮਰਜ਼ੀ ਤੇ ਨਿਰਭਰ ਹੈ। ਕੇਵਲ ਤੇ ਕੇਵਲ ਇੱਕ ਰੱਬ ਹੈ ਜਿਹੜਾ ਆਪਣੇ ਆਪ ਤੋਂ ਆਪ ਬਣਿਆ, ਆਪ ਹੀ ਨੇ ਆਪ ਸਾਜਿਓ, ਕੇਵਲ ਆਪ ਹੀ ਨੇ ਆਪ ਸਾਜਿਓ ਦੀ ਸ਼ਕਤੀ ਕੇਵਲ ਨਿਰੰਕਾਰ ਕੋਲ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਬਣੇ ਹਾਂ। ਆਪ ਸਾਜਿਓ, ਕੇਵਲ ਆਪ ਹੀ ਨੇ ਆਪ ਸਾਜਿਓ ਦੀ ਸ਼ਕਤੀ ਕੇਵਲ ਨਿਰੰਕਾਰ ਕੋਲ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਬਣੇ ਹਾਂ ਜਾਂ ਆਪਣੀ ਮਰਜ਼ੀ ਦਾ ਰੂਪ ਧਾਰਨ ਕਰ ਸਕਦੇ, ਜਿਹੋ ਜਿਹਾ ਅਸੀਂ ਚਾਹੀਏ ਉਹ ਜੇ ਹੋ ਜਾਈਏ, ਬਣ ਜਾਈਏ। ਐਸਾ ਨਹੀਂ ਹੋ ਸਕਦਾ। ਇਹਦਾ ਮਤਲਬ ਸਾਨੂੰ ਕੋਈ ਬਣਾਉਣ ਵਾਲਾ ਕਰਤਾ, ਕਿਰਤ ਸਾਡੀ ਬਣਤਰ ਦੇਣ ਵਾਲਾ ਕੋਈ ਹੋਰ ਹੈ, ਤੇ ਜੇ ਉਹਦੀ ਬਣਤਰ ਸਾਨੂੰ ਪਸੰਦ ਨਹੀਂ ਤਾਂ ਇਹਦਾ ਮਤਲਬ ਸਾਨੂੰ ਕਰਤਾ ਵੀ ਪਸੰਦ ਨਹੀਂ। ਕਿਸੇ ਹੋਰ ਦੀ ਗੱਲ ਤਾਂ ਛੱਡ ਦਈਏ, ਅਸੀਂ ਆਪਣੇ ਆਪ ਤੇ ਖਲੋਕ ਜਿਹੜਾ ਖੋਜ ਕਰੀਏ। ਜਿਸ ਨੇ ਸਾਨੂੰ ਬਣਾਇਆ ਉਹਦੀ ਮਰਜ਼ੀ ਸਾਨੂੰ ਪਸੰਦ ਨਹੀਂ, ਤੇ ਜੇ ਉਹਦੀ ਮਰਜ਼ੀ ਨਾਲ ਸਾਡੀ ਮਰਜ਼ੀ ਨਹੀਂ ਮਿਲਦੀ ਤੇ ਉਹ ਸਾਨੂੰ ਕਿਵੇਂ ਮਿਲੇਗਾ। ਲੇਕਿਨ ਅਕਸਰ ਜ਼ਿੰਦਗੀ ਵਿੱਚ ਅਸੀਂ ਕੀ ਦੇਖ ਰਹੇ ਹਾਂ, ਕਿਸੇ ਹੋਰ ਦੀ ਗੱਲ ਕਰਨੀ ਇੱਕ ਪਾਸੇ ਰਹੀ, ਅਸੀਂ ਆਪਣੇ ਆਪ ਵਿੱਚ ਪਹਿਲਾਂ ਹੀ ਗੁੰਮਰਾਹ ਹੋਏ ਹਾਂ ਕਿ ਰੱਬ ਨੇ ਜੋ ਕੁਛ ਬਣਾਇਆ ਹੈ, ਜਿਸ ਸ਼ਕਲ ਵਿੱਚ ਬਣਾਇਆ, ਸਾਨੂੰ ਉਹ ਪਸੰਦ ਨਹੀਂ। ਇਹਦਾ ਮਤਲਬ ਰੱਬ ਕੋਈ ਗਲਤੀ ਕਰਦਾ, ਰੱਬ ਵੀ ਕੋਈ ਗੁਸਤਾਖੀ ਕਰਦਾ, ਰੱਬ ਕੋਈ ਐਸੀ ਚੀਜ਼ ਨਹੀਂ ਬਣਾਉਂਦਾ ਜਿਹਦੀ ਦੁਨੀਆ ਨੂੰ ਲੋੜ ਨਾ ਹੋਵੇ। ਇਹ ਖਿਆਲ ਕਰੋ, ਦੁਨੀਆ ਦਾ ਕੋਈ ਮਨੁੱਖ ਆਪਣੀ ਕੋਈ ਫੈਕਟਰੀ ਲਗਾਏ, ਕੋਈ ਇੰਡਸਟਰੀ ਲਗਾਏ, ਕੋਈ ਚੀਜ਼ ਐਸੀ ਬਣਾਉਂਦਾ ਜਿਹਦਾ ਕੋਈ ਮਤਲਬ ਨਾ ਹੋਵੇ, ਬੇਲੋੜੀ ਹੋਵੇ, ਕਿਉਂ ਬਣਾਏਗਾ, ਜਿਹਦੀ ਲੋੜ ਹੀ ਕੋਈ ਨਹੀਂ। ਉਸਨੇ ਕੀਤੀ ਸੀ, ਬਲਕਿ ਲੋੜ ਇਜ਼ਾਦ ਦੀ ਮਾਂ, ਪਹਿਲਾਂ ਲੋੜ ਪੈਦਾ ਹੁੰਦੀ ਹੈ, ਚੀਜ਼ ਫਿਰ ਬਣਦੀ ਹੈ। ਰੱਬ ਕੋਲ ਵਿਹਲਾ ਇੰਨਾ ਸਮਾਂ ਕਿ ਉਹ ਬੇਲੋੜੀਆਂ ਚੀਜ਼ਾਂ ਬਣਾਉਂਦਾ, ਉਹ ਹਰ ਇੱਕ ਚੀਜ਼ ਬਣਾਉਣ ਲੱਗਿਆਂ 50 ਵਾਰ ਸੋਚਦਾ ਇਹਦੀ ਕਿੰਨੀ ਕੁ ਜ਼ਰੂਰਤ ਹੈ। ਇਹ ਗੱਲ ਵੱਖਰੀ ਹੈ, ਕਈ ਵਾਰ ਅਸੀਂ ਉਹਦੀ ਜ਼ਰੂਰਤ, ਉਸ ਮਸ਼ੀਨਰੀ ਦੀ ਜ਼ਰੂਰਤ ਸਮਝ ਹੀ ਨਹੀਂ ਸਕਦੇ। ਸਾਡੀ ਅਗਿਆਨਤਾ ਦਾ ਜ਼ਿਕਰ ਹੈ। ਉਹ ਕੋਈ ਚੀਜ਼ ਐਸੀ ਨਹੀਂ ਬਣਾਉਂਦਾ ਜਿਹੜੀ ਵਾਧੂ ਤੇ ਫਾਲਤੂ ਹੋਵੇ, ਜਿਹਦੀ ਲੋੜ ਬਿਲਕੁਲ ਨਾ ਹੋਵੇ। ਆਪਣੀ ਜ਼ਿੰਦਗੀ ਵਿੱਚ
جے انہیں محسوس کیتا اکھاں دی اکھاں بنا دتیاں، ناسکا بنا دتی، بولن لئی زبان بنا دتی، ان دے اندر آواز بھر دتی. اور اینی عجیب گھٹنا ہے، شری گرو گرنتھ صاحب اندر گرو نے بانی وچ آکھیا، کہن لگے وسماد ناد، وسماد وید، وسماد جی، وسماد بھید. کیدا عجیب قسم ہے کہ ارباں دی تعداد وچ منکھ بنائی جاندا ہے تے ایک دوجے نال شکل نہیں ملدی. کوئی فرق ہے نا، جے پرانو پچھان نہیں اوکھا ہو جائے، کوئی فرق ہے نا. نہیں تو ایک ماں دے جنے ہوئے چار پتروں وچوں ماں اپنے وڈے تے چھوٹے پتروں دی پچھان ہی نہ کر سکے. پلا شکل دی پچھان تے ایک پاسے رہی، آواز وچ وی فرق ہے. لکھاں آدمیاں وچ کھلوتا ہویا تہانوں اپنا بھرا آواز دے وے، تسی پلاں وچ پچھان جاندے ہو تے پلاں دی آواز. اج دروازہ بند ہوندا ہے رات دے اندھیرے وچ، دروازے تے کوئی رشتہ دار آ جائے، کوئی متر آ جائے، او دروازہ ناک کرے آواز دے وچ، تسی اندروں بیٹھے آخو دروازہ کھلو بھی سنا آ گیا تے دیکھے ہی نہیں. لیکن ان دی آواز وچ کوئی فرق ہے دوجیاں دی آواز نالوں، جن دی آواز نے تہانوں پچھان دے دتی ہے؟ کیڈا سمرتھ ہے جڑا اینے ماڈل بنانا چلا جاتا. ہر ایک دوجے تو وکھرا، گرو نے بانی وچ آکھیا، کہندے نے

ਸਾਰੇ ਇੱਕ ਦੂਜੇ ਤੋਂ ਵੱਖਰਾ। ਉਹਨੇ ਲੋੜ ਪ੍ਰਤੀਤ ਕੀਤੀ ਹੈ ਕਿ ਸੰਸਾਰ ਕਿਵੇਂ ਚਲਾਉਣਾ, ਜਿਸ ਜੀਵ ਨੂੰ ਬਣਾਇਆ ਹੈ ਇਸ ਜੀਵ ਦੀਆਂ ਕਿਹੜੀਆਂ ਕਿਹੜੀਆਂ ਜ਼ਰੂਰਤਾਂ ਨੇ ਅਤੇ ਉਹ ਜ਼ਰੂਰਤਾਂ ਕਿਵੇਂ ਪੂਰੀਆਂ ਕਰਨੀਆਂ ਨੇ। ਜੇ ਹੱਥ ਨਾ ਹੁੰਦੇ ਸਾਡੀ ਕੀ ਹਾਲਤ ਹੁੰਦੀ, ਜੇ ਪੈਰ ਨਾ ਹੁੰਦੇ ਸਾਡੀ ਕੀ ਹਾਲਤ ਹੁੰਦੀ, ਜੇ ਜ਼ਬਾਨ ਨਾ ਹੁੰਦੀ ਅੱਖਾਂ ਨਾ ਹੁੰਦੀਆਂ ਸਾਡੀ ਕੀ ਹਾਲਤ ਹੁੰਦੀ, ਕਿਹੜੀ ਬਦਕਿਸਮਤੀ ਹੈ। ਅਸੀਂ ਇਹ ਨਹੀਂ ਸਮਝ ਰਹੇ ਕਿ ਜਿਨ੍ਹਾਂ ਕੋਲ ਕੇਸ ਨਹੀਂ ਉਹਨਾਂ ਦੀ ਕੀ ਹਾਲਤ ਹੈ। ਖਿਆਲ ਕਰਿਓ, ਇਹ ਨਿਰੰਕਾਰ ਨੇ ਬਣਾਇਆ। ਪਰ ਮਤ ਸਮਝਿਓ, ਮੈਂ ਕਈ ਵਾਰ ਕਰਦਾ ਉਹਨਾਂ ਇੱਕ ਭੁਲੇਖਾ ਪੈ ਗਿਆ, ਸਾਡਾ ਪ੍ਰਚਾਰ ਗਲਤ ਹੋ ਗਿਆ। ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕੇਸ ਸਿੱਖ ਦੀ ਨਿਸ਼ਾਨੀ ਨੇ, ਕੇਸ ਸਿੱਖ ਦੀ ਨਿਸ਼ਾਨੀ ਨੇ। ਮੈਂ ਹੈਰਾਨ ਹੁੰਦਾ ਕਿ ਕੇਸ ਕੇਵਲ ਸਿੱਖ ਨੂੰ ਹੀ ਮਿਲੇ ਨੇ, ਕੇਸ ਸਿੱਖ ਦੀ ਨਿਸ਼ਾਨੀ ਨੇ ਕਿ ਕੇਸ ਨਿਰੰਕਾਰ ਨੇ ਕੇਵਲ ਸਿੱਖ ਨੂੰ ਲਾਏ ਨੇ, ਅਸੀਂ ਆਪ ਤੇ ਲਾਏ ਨੇ। ਨਾ ਕਿਸੇ ਇੰਡਸਟਰੀ ਵਿੱਚ ਤਿਆਰ ਹੁੰਦੇ ਨੇ, ਕਿਸੇ ਕਿਸੇ ਫਟਕਰਾਏ ਬਣਾਏ ਨੇ ਨਿਰੰਕਾਰ ਨੇ, ਜਿਹਨੇ ਹਿੰਦੂ ਮੁਸਲਮਾਨ ਈਸਾਈ ਪਾਰਸੀ ਸਾਰੇ ਹੀ ਬਣਾਏ ਨੇ, ਸਾਰਿਆਂ ਨੂੰ ਕੇਸ ਲਾਤੇ ਨੇ। ਕਿਸੇ ਨੂੰ ਲਵਾਉਣੇ ਪੈਂਦੇ ਨੇ, ਕਿਸੇ ਨੂੰ ਲਾਉਣੇ ਨਹੀਂ ਪੈਂਦੇ, ਕਿਸੇ ਨੂੰ ਲਵਾਉਣੇ ਪੈਂਦੇ ਨੇ, ਲਾਉਣੇ ਕਿਸੇ ਨੂੰ ਨਹੀਂ ਪੈਂਦੇ। ਮੈਂ ਤਾਂ ਕਈ ਵਾਰ ਕਰਦਾ, ਕੋਈ ਬੱਚਾ ਪੈਦਾ ਹੋਵੇ ਤੇ ਜਨਮ ਤੋਂ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿਓ, ਇੱਕ ਖਾਤੇ ਵਿੱਚ ਇੱਕ ਵੱਖਰੀ ਰਹਾਇਸ਼ ਦੇ ਦਿਓ, ਤੇ ਜਦੋਂ 15-20 ਸਾਲ ਦਾ ਹੋ ਜਾਏ ਉਹਨੂੰ ਸੰਸਾਰ ਦੇ ਹੋਰ ਲੋਕਾਂ ਦੇ ਸਾਹਮਣੇ ਖੜਾ ਕਰੋ, ਭਾਵੇਂ ਕੋਈ ਵੀ ਹੋਵੇ, ਉਹਨੂੰ ਕੋਈ ਨਾ ਸਿੱਖ ਬਣਾਓ, ਨਾ ਹਿੰਦੂ ਬਣਾਓ, ਨਾ ਮੁਸਲਮਾਨ ਬਣਾਓ, ਨਾ ਈਸਾਈ ਬਣਾਓ, ਨਾ ਪਾਰਸੀ ਦਾ, ਕੁਛ ਨਾ ਬਣਾਓ, ਕੇਸ ਤੁਹਾਨੂੰ ਆ ਹੀ ਜਾਣਗੇ। ਫਿਰ ਇਹ ਕਰਨਾ ਕਿਉਂ? ਬਲਕਿ ਮੈਂ ਤਾਂ ਉਲਟ ਸੋਚਦਾ, ਇਹ ਕਰਨਾ ਕਿਉਂ? ਅਸੀਂ ਆਖਦੇ ਹਾਂ ਕੇਸ ਸਿੱਖ ਦੀ ਨਿਸ਼ਾਨੀ, ਬਲਕਿ ਇਹ ਆਖ ਕੇ ਕਿ ਕੇਸ ਸਿੱਖ ਦੀ ਨਿਸ਼ਾਨੀ ਨੇ, ਅਸੀਂ ਕਈ ਕੌਮਾਂ ਕੋਲੋਂ ਕੇਸ ਖੋਲ ਹੈ ਉਹਨਾਂ ਕੋਲੋਂ, ਉਹਨਾਂ ਦੇ ਮਨ ਵਿੱਚ ਆ ਗਿਆ। ਕਈ ਲੋਕ ਸਿਰਫ ਇਸ ਲਈ ਕੇਸ ਨਹੀਂ ਰੱਖਦੇ ਕਿ ਜੇ ਅਸੀਂ ਕੇਸ ਰੱਖ ਲਏ ਲੋਕ ਸਾਨੂੰ ਰੱਖਣਗੇ ਸਿੱਖ ਹੋ ਗਿਆ, ਕੇਸ ਬਿਲਕੁਲ ਸਿੱਖ ਦੀ ਨਿਸ਼ਾਨੀ ਨੇ, ਕੇਸ ਮਨੁੱਖ ਦੀ ਨਿਸ਼ਾਨੀ। ਹਾਂ, ਗੁਰੂ ਆਖਦਾ ਉਹ ਭਲਿਆ ਪਹਿਲਾਂ ਮਨੁੱਖ ਤਾਂ ਬਣ, ਸਿੱਖ ਤੈਨੂੰ ਫਿਰ ਬਣਾਵਾਂਗਾ। ਪਰ ਕੇਸ ਮਨੁੱਖ ਦੀ ਨਿਸ਼ਾਨੀ ਨੇ, ਜਿਹੜਾ ਵੀ ਮਨੁੱਖ ਪੈਦਾ ਹੋਇਆ ਉਹਨੂੰ ਮਿਲੇ ਨੇ। ਔਰ ਬੜੀ ਜ਼ਰੂਰਤ ਦੀ ਚੀਜ਼ ਹੈ। ਨਿਰੰਕਾਰ ਨੇ ਬਾਕੀ ਅੰਗਾਂ ਦੇ ਨਾਲ ਇੱਕ ਹੋਰ ਭੁਲੇਖਾ ਕਰਦੇ, ਕਈ ਲੋਕ ਕਹਿੰਦੇ ਨੇ ਇਹ ਮੁਰਦਾ ਚੀਜ਼ ਹੈ, ਤੇ ਉਹਦੇ ਲਈ ਉਹ ਦ੍ਰਿਸ਼ਟਾਂਤ ਹੀ ਦਿੰਦੇ ਨੇ। ਉਹ ਕਹਿੰਦੇ ਨੇ ਕੱਟਣ ਲੱਗੇ ਦਰਦ ਨਹੀਂ ਹੁੰਦੀ, ਤੇ ਐਗਜ਼ਾਮਪਲ ਦਿੰਦੇ ਨੇ ਨਹੁੰਆਂ ਦੀ ਕਿ ਨਹੁੰ ਕਿਉਂ ਕੱਟਦੇ ਹੋ ਜੇ ਕੇਸ ਨਹੀਂ ਕੱਟਣੇ ਤਾਂ। ਖੂਬਸੂਰਤ ਹੈ, ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਦੇ ਮਨ ਦੇ ਸ਼ੰਕੇ ਦੂਰ ਹੋਣੇ ਚਾਹੀਦੇ ਨੇ। ਐਗਜ਼ਾਮਪਲ ਬੜੀ ਖੂਬਸੂਰਤ ਹੈ ਉਹਨਾਂ ਦੀ। ਉਹ ਕਹਿੰਦੇ ਨੇ ਕੇਸ ਮੁਰਦਾ ਨੇ ਕਿਉਂਕਿ ਕੱਟਣ ਲੱਗੇ ਦਰਦ ਨਹੀਂ ਹੁੰਦੀ, ਤੇ ਜੇ ਇਹਨ ਬਿਨ ਰਹਿਣਾ ਤੇ ਫਿਰ ਨਹੁੰ ਕਿਉਂ ਕੱਟਦੇ ਹੋ। ਗੱਲਾਂ ਉਹਨਾਂ ਦੋਨੋਂ ਬੜੀ ਖੂਬਸੂਰਤ ਨੇ, ਕੁਐਸਚਨ ਹੋਣਾ ਚਾਹੀਦਾ। ਪਰ ਇਹ ਖਿਆਲ ਕਰਿਓ, ਕਿਸੇ ਚੀਜ਼ ਦਾ ਮੁਰਦਾ ਹੋਣਾ ਇਸ ਗੱਲ ਦਾ ਪ੍ਰਤੀਕ ਨਹੀਂ ਹੁੰਦਾ ਕਿ ਉਹ ਦਰਦ ਨਾ ਮਹਿਸੂਸ ਕਰੇ। ਦਰਦ ਤਾਂ ਜਦੋਂ ਕੋਈ ਡਾਕਟਰ ਸਾਨੂੰ ਇੰਜੈਕਸ਼ਨ ਲਗਾ ਦਿੰਦਾ ਦਰਦ ਨਹੀਂ ਹੁੰਦੀ, ਬੇਹੋਸ਼ ਹੋ ਜਾਈਦਾ, ਆਪਰੇਸ਼ਨ ਕਰ ਦਿੰਦਾ, ਸਰੀਰ ਵਿੱਚ ਕੋਈ ਆਪਰੇਸ਼ਨ ਕਰਨਾ ਹੋਵੇ ਇੰਜੈਕਸ਼ਨ ਲਗਾ ਦਿੰਦੇ, ਦਰਦ ਖਤਮ ਹੋ ਜਾਂਦੀ। ਤਾਂ ਕਿ ਸਾਨੂੰ ਉਸ ਵੇਲੇ ਮੁਰਦਾ ਡਿਪੇਅਰ ਕਰ ਦਿੱਤਾ ਜਾਂਦਾ, ਕੋਈ ਡਾਕਟਰ ਇਹ ਲਿਖ ਕੇ ਦਿੰਦਾ ਕਿ ਹੁਣੇ ਮਰ ਚੁੱਕਾ ਹੈ। ਪੀੜਾ ਤਾਂ ਇੱਕ ਅਹਿਸਾਸ ਹੈ, ਪੀੜਾ ਮੁਰਦਾ ਤਾਂ ਨਹੀਂ, ਪੀੜਾ ਇੱਕ ਅਹਿਸਾਸ ਹੈ। ਭਾਈ ਮਨੀ ਸਿੰਘ ਦਾ ਬੰਦ ਕੱਟਿਆ ਗਿਆ, ਜੇ ਇੱਕ ਅਹਿਸਾਸ ਨਾ ਬਦਲ ਜਾਂਦਾ ਉਹਦੀ ਜ਼ਬਾਨੋਂ ਹਾਇ ਜ਼ਰੂਰ ਨਿਕਲਦੀ। ਪੀੜਾ ਇੱਕ ਅਹਿਸਾਸ ਹੈ। ਇੱਕ ਖਿਆਲ ਕਰਿਓ, ਕਿਸੇ ਚੀਜ਼ ਦਾ ਮੁਰਦਾ ਹੋਣਾ ਜਾਂ ਜਿਉਂਦਾ ਹੋਣਾ ਇਸ ਗੱਲ ਤੇ ਨਿਰਭਰ ਨਹੀਂ ਕਿ ਉੱਥੇ ਪੀੜਾ ਨਹੀਂ ਹੁੰਦੀ, ਪੀੜਾ ਤਾਂ ਦੰਤ ਵੀ ਨਹੀਂ ਹੁੰਦੀ,
ਦੰਦ ਵੀ ਕਢਾ ਦਿਓ। ਇਹ ਮੁਰਦਾ ਇਹ ਬਿਲਕੁਲ ਠੀਕ ਹੈ ਕਿ ਮੁਰਦਾ ਚੀਜ਼ ਨੂੰ ਨਾਲ ਨਹੀਂ ਰੱਖਣਾ। ਨੋ ਅਸੀਂ ਉਹ ਕੱਟਦੇ ਹਾਂ ਜਿਹੜਾ ਅਗਲੇ ਪਾਸੇ ਮੁਰਦਾ ਹੋ ਜਾਂਦਾ, ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਮੁਰਦੇ ਤੇ ਜੀਵਨ ਦੀ ਪੀੜਾ ਨਿਸ਼ਾਨੀ ਨਹੀਂ। ਕਿਸੇ ਚੀਜ਼ ਦਾ ਮੁਰਦਾ ਹੋਣਾ ਤੇ ਜਿਉਂਦਾ ਹੋਣਾ ਉਹਦੀ ਨਿਸ਼ਾਨੀ ਹੈ, ਉਹਦੇ ਵਿੱਚ ਪਰਿਵਰਤਨ ਆਉਣਾ। ਜਿੰਨੀ ਦੇਰ ਮਨੁੱਖ ਜਿਉਂਦਾ ਇਹਦੇ ਵਿੱਚ ਕੋਈ ਪਰਿਵਰਤਨ ਆਉਂਦਾ, ਜਿਹੜੀ ਚੀਜ਼ ਵੀ ਜਿਉਂਦੀ ਹੈ ਤੇ ਜਿੰਨੀ ਦੇਰ ਜਿਉਂਦੀ ਉਹਦੇ ਵਿੱਚ ਪਰਿਵਰਤਨ ਆਉਂਦਾ। ਅਦਰਖ ਵੀ ਲੈ ਲਓ, ਬੂਟਾ ਲੱਗਾ ਹੋਇਆ ਜਿਉਂਦਾ ਹੈ, ਹਰਾ ਹੈ, ਇਹਦੇ ਚ ਪਰਿਵਰਤਨ ਆਉਂਦਾ, ਹਰ ਰੁੱਤ ਦਾ ਅਸਰ ਹੁੰਦਾ ਇਹਦੇ ਤੇ। ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਚੜ ਜਾਂਦੇ ਨੇ, ਪੱਤੇ ਵੀ ਚੜ ਜਾਂਦੇ ਨੇ, ਪਰਿਵਰਤਨ ਆਉਂਦਾ ਹੈ। ਜਿਹੜੀਆਂ ਪਹਿਲੀਆਂ ਪਰੂਪਲਾਂ ਫੁੱਟਦੀਆਂ ਨੇ ਉਹਨਾਂ ਵਿੱਚ ਕਿੰਨੀ ਮੁਲਾਇਮਤਾ ਹੁੰਦੀ ਹੈ, ਜਦੋਂ ਉਹ ਹੀ ਪੱਤੇ 6 ਮਹੀਨੇ ਪੁਰਾਣੇ ਹੋ ਜਾਂਦੇ ਉਹਨਾਂ ਵਿੱਚ ਕਿੰਨੀ ਕਠੋਰਤਾ ਆ ਜਾਂਦੀ, ਪਰਿਵਰਤਨ ਹੈ। ਜਿੰਨੀ ਦੇਰ ਮਨੁੱਖ ਜਿਉਂਦਾ ਉਨੀ ਦੇਰ ਦੇ ਵਿੱਚ ਪਰਿਵਰਤਨ ਆਉਂਦਾ, ਪਹਿਲਾਂ ਬੱਚਾ ਹੁੰਦਾ, ਫਿਰ ਜਵਾਨ ਹੁੰਦਾ, ਫਿਰ ਬੁਢੇਪਾ ਆਉਂਦਾ, ਸ਼ਕਲ ਬਦਲਦੀ ਹੈ, ਆਵਾਜ਼ ਬਦਲਦੀ ਹੈ, ਸਭ ਕੁਛ ਬਦਲਦਾ। ਤੇ ਖਿਆਲ ਕਰਿਓ, ਜਿਵੇਂ ਜਵਾਨੀ ਬਚਪਨ ਤੇ ਬੁਢੇਪੇ ਵਿੱਚ ਸਰੀਰ ਦੇ ਬਾਕੀ ਅੰਗ ਬਦਲਦੇ ਨੇ, ਵਾਲ ਵੀ ਇਸੇ ਤਰ੍ਹਾਂ ਬਦਲਦੇ ਨੇ, ਪਰਿਵਰਤਨ ਹੈ। ਜਵਾਨੀ ਵੇਲੇ ਵਾਲ ਕਾਲੇ ਨੇ, ਬੁਢੇਪੇ ਵੇਲੇ ਵਾਲ ਸਫੈਦ ਨੇ, ਕਿਉਂ ਹੋ ਗਏ? ਜੇ ਮੁਰਦਾ ਸਨ, ਕਿਸੇ ਮੁਰਦੇ ਵਿੱਚ ਕਦੀ ਪਰਿਵਰਤਨ ਆਉਂਦਾ ਹੀ ਨਹੀਂ। ਖਿਆਲ ਕਰਿਓ, ਮੈਨੂੰ ਸੁਭਾਅ ਹੈ, ਮੈਂ ਕੁਦਰਤ ਨੂੰ ਵਿਗਿਆਨ ਦੇ ਰਾਹੀਂ, ਮੈਂ ਚਾਹੁੰਦਾ ਬੱਚੇ ਨੌਜਵਾਨ ਜਿਨ੍ਹਾਂ ਨੂੰ ਕੇਵਲ ਧਰਮ ਆਖ ਕੇ ਅਸੀਂ ਕੇਸਾਂ ਨਾਲ ਹੀ ਉਹਨਾਂ ਨੂੰ ਦੂਜਾ ਪੱਖ ਵੀ ਸਮਝਾਉਂਦੇ, ਮੁਰਦੇ ਵਿੱਚ ਕਦੀ ਪਰਿਵਰਤਨ ਨਹੀਂ ਹੁੰਦਾ। ਇੱਕ ਜਵਾਨ ਮਨੁੱਖ ਮਰ ਜਾਏ, ਉਹਦੇ ਦੇ ਵਾਲ ਕਾਲੇ ਹੋਣ, ਉਹਦੀ ਲਾਸ਼ ਨੂੰ ਪ੍ਰਜਰਵ ਕਰ ਲਓ ਤੇ 50 ਸਾਲ ਬਾਅਦ ਦੇਖ ਲਓ ਭਲਾ ਉਹਦੇ ਵਾਲ ਚਿੱਟੇ ਹੁੰਦੇ ਨੇ, ਨਹੀਂ ਹੁੰਦੇ, ਕਿਉਂਕਿ ਪਰਿਵਰਤਨਸ਼ੀਲ ਉਨੀ ਦੇਰ ਹੈ ਜਿੰਨੀ ਦੇਰ ਉਹ ਜਿਉਂਦਾ। ਜਿਸ ਵੇਲੇ ਮਰ ਜਾਂਦਾ ਉਸ ਵੇਲੇ ਪਰਿਵਰਤਨਸ਼ੀਲ ਨਹੀਂ ਰਹਿੰਦਾ, ਤੇ ਜਿੰਨੀ ਦੇਰ ਵਾਲਾਂ ਵਿੱਚ ਪਰਿਵਰਤਨ ਹੈ ਸਮਝ ਲਓ ਵਾਲ ਜਿਉਂਦੇ ਨੇ। ਤੇ ਖਿਆਲ ਕਰਿਓ, ਤੁਹਾਡੀ ਹਰ ਦਵਾਈ ਦਾ ਅਸਰ ਹੁੰਦਾ ਵਾਲਾਂ ਤੇ, ਤੁਹਾਨੂੰ ਬਿਮਾਰੀ ਜ਼ੁਕਾਮ ਲੱਗ ਜਾਏ ਵਾਲ ਛੇਤੀ ਚਿੱਟੇ ਹੋ ਜਾਂਦੇ ਨੇ, ਇਹਦਾ ਮਤਲਬ ਹਰ ਅੰਦਰਲੀ ਚੀਜ਼ ਦਾ ਖੁਰਾਕ ਦਾ ਅਸਰ ਹੁੰਦਾ ਵਾਲਾਂ ਤੇ, ਉਹ ਜਿਉਂਦੇ ਨੇ, ਪਰਿਵਰਤਨਸ਼ੀਲ ਨੇ। ਨੋ ਅਸੀਂ ਉਹਨਾਂ ਕੱਟਣੇ ਆ ਜਿਹੜਾ ਪਰਿਵਰਤਨਸ਼ੀਲ ਨਹੀਂ ਰਹਿੰਦਾ, ਜਿਹੜਾ ਹਿੱਸਾ ਜਿਉਂਦਾ ਜਿਹੜਾ ਪਰਿਵਰਤਨਸ਼ੀਲ ਹੈ ਉਹਨੂੰ ਅਸੀਂ ਨਹੀਂ ਕੱਟ ਸਕਦੇ। ਨੋ ਅਸੀਂ ਉਹਨਾਂ ਕੱਟਣੇ ਆ ਜਿਹੜਾ ਮੁੜ ਕੇ ਤੁਸੀਂ ਜਿਹੜਾ ਨੋ ਵੱਧ ਜਾਏ ਅੱਗੇ ਚਲਾ ਜਾਏ, ਉਹਦੇ ਲਈ ਜਿੰਨੀ ਮਰਜ਼ੀ ਖੁਰਾਕਾਂ ਖਾ ਲਓ ਭਲਾ ਉਹਦਾ ਰੰਗ ਬਦਲ ਜਾਏ, ਨਹੀਂ ਬਦਲੇਗਾ। ਇੱਕ ਵਿਗਿਆਨ ਗੱਲ ਸਮਝ ਲਈ, ਪਤੀ ਤੇ 9% ਦਾ ਫਰਕ ਹੀ ਜਿਹੜਾ ਸਮਝਣ ਦੀ ਲੋੜ ਹੈ। ਜਿੰਨੀ ਦੇਰ ਕਿਸੇ ਚੀਜ਼ ਵਿੱਚ ਪਰਿਵਰਤਨ ਹੈ, ਚੇਂਜ ਹੈ, ਉਹਨੀ ਦੇਰ ਸਮਝ ਲਓ ਮਰੀ ਨਹੀਂ। ਤੇ ਜਿਸ ਦਿਨ ਪਰਿਵਰਤਨ ਖਤਮ ਹੋ ਗਿਆ, ਰੁਕ ਗਿਆ ਪਰਿਵਰਤਨ, ਚੇਂਜ ਰੁਕ ਗਈ, ਸਮਝ ਲਓ ਉਸ ਦਿਨ ਮਰ ਗਿਆ। ਜੇ ਕੋਈ ਮਨੁੱਖ ਬਚਪਨ ਵਿੱਚ ਗੁਜ਼ਰ ਜਾਏ ਮਰ ਜਾਏ, ਉਹਦੇ ਡਰ ਆਉਣੀ ਨਹੀਂ, ਬੇਸ਼ੱਕ 50 ਸਾਲ ਨੂੰ ਰੱਖੀ ਰੱਖੋ, ਪਰਿਵਰਤਨ। ਇਸ ਲਈ ਕੇਸਾਂ ਨੂੰ ਕਦੀ ਨੋਹਾਂ ਦਾ ਮੁਕਾਬਲਾ ਨਹੀਂ ਦੇਣਾ, ਕੇਸਾਂ ਨੂੰ ਵਾਲਿਆਂ ਨੂੰ ਕਦੀ ਮੁਰਦਾ ਆਖ ਕੇ ਕੱਟਣ ਦਾ ਹੀਆ ਨਹੀਂ ਕਰਨਾ ਕਿ ਇਹ ਤੇ ਮੁਰਦਾ ਚੀਜ਼ ਹੈ, ਜਿਵੇਂ ਨੋਹ ਕੱਟ ਲੈ ਤੁਸੀਂ ਕੇਸ ਕੱਟ ਲੈ। ਕੇਸ ਤਾਂ ਜ਼ਿੰਦਗੀ ਦੀ ਵੱਡਮੁੱਲੀ ਚੀਜ਼ ਹੈ ਜਿਹੜੀ ਨਿਰੰਕਾਰ ਨੇ ਦਿੱਤੀ ਹੈ ਔਰ ਬੜੀ ਸੋਚ ਸਮਝ ਕੇ ਦਿੱਤੀ ਹੈ। ਇਹ ਇੱਕ ਡਿਫੈਂਸ ਹੈ ਮਨੁੱਖ ਦੇ ਸੂਖਸ਼ਮ ਤੇ ਨਾਜ਼ੁਕ ਅੰਗਾਂ ਦਾ ਡਿਫੈਂਸ ਹੈ। ਹਰ ਉਹ ਚੀਜ਼ ਜਿਹਦੇ ਦਰਮਿਆਨ ਵਿੱਚ ਫਲੈਕਸੀਬਿਲਿਟੀ ਰੱਖਣੀ ਹੋਵੇ, ਦਰਮਿਆਨ ਵਿੱਚ ਹਵਾ ਟਿਕਾਉਣੀ ਹੋਵੇ ਤਾਂ ਕਿ ਮੌਸਮ ਦਾ ਕਿਸੇ ਟਕਰਾਓ ਦਾ ਕੋਈ ਅਸਰ ਨਾ ਹੋਵੇ, ਨਾਜ਼ੁਕ ਵਸਤੂ ਹੋਵੇ, ਉਹਦੇ ਸੰਭਾਲ ਲਈ ਅਸੀਂ ਕੀ ਕਰਦੇ ਹਾਂ? ਕੋਈ ਪੈਕਿੰਗ ਲੈ ਲਓ, ਮਤਲਬ ਕਈ ਗੱਲਾਂ ਸੁਭਾਵਿਕ ਤੌਰ 'ਤੇ ਸਮਝਣ ਦੀ ਲੋੜ ਹੈ, ਕਿਉਂਕਿ ਕੱਲ੍ਹ ਮੈਨੂੰ ਬੱਚੀਆਂ ਨੇ ਕੁਛ ਹੁਕਮ ਕੀਤਾ ਸੀ ਕਿ ਕੇਸਾਂ ਦੇ ਸੰਬੰਧ ਵਿੱਚ ਬੋਲਣਾ। ਟਾਪਿਕ ਬੜਾ ਲੰਬਾ ਹੈ ਪਰ ਚਾਹਾਂਗਾ ਛੇਤੀ ਸਮਾਪਤ ਕਰ। ਤੁਸੀਂ ਪੈਕਿੰਗ ਲੈ ਲਓ, ਕਿਸੇ ਨਾਜ਼ੁਕ ਚੀਜ਼ ਦੀ ਪੈਕਿੰਗ ਹੁੰਦੀ ਹੈ, ਗਲਾਸ ਦੀ, ਵਸਤੂ ਦੀ, ਹੋਰ ਕਿਸੇ ਨਾਜ਼ੁਕ ਚੀਜ਼ ਦੀ, ਅਤੇ ਉਹਦੇ ਦੁਆਲੇ ਕਿਹੜੀਆਂ ਚੀਜ਼ਾਂ ਰੱਖਦੇ ਹੋ ਜਿਨ੍ਹਾਂ ਵਿੱਚ ਹਵਾ ਦਾ ਪ੍ਰੈਸ਼ਰ ਟਿਕਿਆ ਰਹੇ? ਖੁੱਲ੍ਹਵੀਂ ਚੀਜ਼,
ਅੱਜ ਕੱਲ੍ਹ ਤੇ ਪਲਾਸਟਿਕ ਦੇ ਐਸੇ ਪੇਪਰ ਵੀ ਬਣ ਗਏ ਜਿਹਦੇ ਵਿੱਚ ਹਵਾ ਟਿਕਾਈ ਹੁੰਦੀ ਬਰਾਦਰ ਦੇ ਰੂਪ ਚ ਰੱਖਦੇ ਹੋ। ਇਸੇ ਤਰ੍ਹਾਂ ਜਿੰਨੀਆਂ ਤੁਹਾਡੀਆਂ ਨਾਜ਼ੁਕ ਵਸਤੂਆਂ ਸਨ, ਨਾਜ਼ੁਕ ਟਿਕਾਣੇ ਸਨ, ਉੱਥੇ ਕੇਸਾਂ ਦੀ ਲੋੜ ਪਈ। ਅਸੀਂ ਤਾਂ ਨਿਰੰਕਾਰ ਵੱਲੋਂ ਦਿੱਤਾ ਹੋਇਆ ਡਿਫੈਂਸ ਗੁਆ ਬੈਠੇ। ਮੈਂ ਦੋਨੋਂ ਪੱਖ ਲੈਣਾ ਚਾਹੁੰਦਾ, ਧਾਰਮਿਕ ਵੀ ਤੇ ਵਿਗਿਆਨਕ ਵੀ। ਤੁਸੀਂ ਦੇਖੋ ਜੀ, ਨੱਕ ਦੇ ਅੰਦਰ ਵਾਲ ਨੇ, ਬਾਹਰ ਕਿਉਂ ਨਹੀਂ? ਜੇ ਪਹਿਲਾਂ ਬਾਹਰ ਆ ਜਾਣ, ਅੰਦਰ ਕਿਉਂ? ਨਿਰੰਕਾਰ ਕਿੱਡਾ ਸਿਆਣਾ ਹੈ, ਉਹਨੇ ਮਨੁੱਖ ਪੈਦਾ ਕੀਤਾ ਹੈ, ਉਹਦੀ ਵਿਗਿਆਨਕ ਸ਼ਕਤੀ ਇੰਨੀ ਕਮਜ਼ੋਰ ਨਹੀਂ। ਅੱਜ ਕੱਲ੍ਹ ਦੇ ਵਿਗਿਆਨਕ ਉਹਦੇ ਕੋਲੋਂ ਕੁਝ ਸਿੱਖਣ, ਉਹਨੂੰ ਪਤਾ ਹੈ ਇਹਨੇ ਸਾਹ ਲੈਣਾ ਤੇ ਸਾਹ ਲੈਂਦੇ ਆ ਅਨੇਕ ਤਰ੍ਹਾਂ ਦੀਆਂ ਪੋਲੂਸ਼ਨ ਦੀਆਂ ਚੀਜ਼ਾਂ ਅੰਦਰ ਨਾ ਜਾਣ, ਉਹਨੇ ਅੰਦਰ ਫਿਲਟਰ ਲਗਾ ਦਿੱਤਾ, ਰੂਮ ਇਸ ਲਈ ਲਾਏ। ਪਤਾ ਨਹੀਂ ਕਿੰਨਾ ਗੰਦ ਅੰਦਰ ਜਾਏ ਜੇ ਅੰਦਰ ਰੋਮ ਨਾ ਹੋਣ। ਉਹਨੇ ਕਿਹਾ ਬਾਹਰ ਲੋੜ ਨਹੀਂ, ਬਾਹਰ ਬਿਲਕੁਲ ਜ਼ਰੂਰਤ ਨਹੀਂ, ਨਾਸਕਾ ਦੇ ਅੰਦਰ ਵਾਲ ਆ ਬਰਵੱਟੇ ਹਰ ਵਕਤ ਤੁਹਾਨੂੰ ਬਚਾਓ ਕਰਦੇ ਨੇ। ਚੁੱਕ ਜੇ ਬਰਵੱਟਿਆਂ 'ਚ ਵਾਲ ਦੀ ਬਜਾਏ ਕਿਸੇ ਹੋਰ ਰੂਪ ਵਿੱਚ ਹੁੰਦੇ, ਤੁਹਾਡੀ ਦੇਖਣ ਸ਼ਕਤੀ ਨੂੰ ਕਮਜ਼ੋਰ ਕਰਦੇ, ਰਾਹ 'ਚ ਰੁਕਾਵਟ ਬਣਦੇ। ਹੁਣ ਇਹ ਦੇਖਣ ਸ਼ਕਤੀ ਵਿੱਚ ਵੀ ਕੋਈ ਰੁਕਾਵਟ ਨਹੀਂ ਖੜੀ ਕਰਦੇ, ਪਰ ਹਰ ਇੱਕ ਚੀਜ਼ ਡਿੱਗਣ ਵਾਲੀ ਛੋਟੀ ਤੋਂ ਛੋਟੀ ਜਿਹੜੀ ਹੈ ਉਹਨੂੰ ਰੋਕਦੇ ਨੇ। ਜਿੰਨੇ ਵੀ ਨਾਜ਼ੁਕ ਆਉਂਦੇ, ਇਸ ਕਦੀ ਦੇਖਿਓ, ਜ਼ਬਾਨ ਨਾਜ਼ੁਕ ਹੈ, ਸਭ ਤੋਂ ਜ਼ਿਆਦਾ ਨਾਜ਼ੁਕ ਹੈ, ਉਹਦੇ ਵਿੱਚ ਕੋਈ ਹੱਡੀ ਨਹੀਂ। ਅਤੇ ਨਿਰੰਕਾਰ ਨੇ ਉਹਦੇ ਦੁਆਲੇ ਇਹ ਜਵਾੜਾ ਕਿਉਂ ਬਣਾਇਆ ਹੈ, ਇਹ ਦੰਦ ਕਿਉਂ ਰੱਖੇ ਨੇ, ਇੱਕ ਮਜ਼ਬੂਤ ਕਿਲਾ ਉਸਾਰ ਦਿੱਤਾ ਹੈ। ਜੇ ਭਲਾ ਇਹ ਨਾ ਹੋਣ ਤਾਂ ਕਿਸੇ ਜ਼ਬਾਨ ਤਾਂ ਚਾਰ ਦਿਨ ਨਾ ਚੱਲ ਸਕੀ। ਵੈਸੇ ਕਾਫੀ ਤੀਸ ਬਤੀਸ ਹੈ, ਵਿਚਵਾ ਰੱਖੇ ਰਸਨਾ ਮਾਸ ਰੱਖ ਕੇ ਨਿਆਣੇ ਚ ਰੱਖ ਦਿੱਤੀ। ਹੁਣ ਹੋਰ ਉਹਨੂੰ ਬਚਾਉਣ ਲਈ, ਉਹਦੀ ਨਾਜ਼ੁਕਤਾ ਨੂੰ ਹੋਰ ਸੰਭਾਲ ਕੇ ਰੱਖਣ ਲਈ ਜ਼ਾਰਾ ਲਗਾ ਦਿੱਤਾ, ਕਿਉਂਕਿ ਇਹ ਇੱਕ ਉਹੋ ਹੀ ਜਿਵੇਂ ਆਪਾਂ ਕਿਸੇ ਚੀਜ਼ ਨੂੰ ਵੈਦਰ ਪਰੂਫ ਕਰਨਾ ਹੋਵੇ ਤੇ ਦੋ ਤਹਿਆਂ ਬਣਾਉਣੇ ਆ ਮਕਾਨ ਦੀਆਂ, ਅਲੱਗ ਕਰਨਾ ਹੋਵੇ ਉਹਦੇ ਦਰਮਿਆਨ ਵਿੱਚ ਕੀ ਕਰਦੇ? ਦਿਮਾਗ ਨਾਜ਼ੁਕ ਹੈ, ਔਰ ਸਭ ਤੋਂ ਜ਼ਿਆਦਾ ਨਾਜ਼ੁਕ ਹੈ, ਜਿਹਦਾ ਗਰਮੀ ਤੇ ਸਰਦੀ ਦਾ ਬੜੀ ਛੇਤੀ ਅਸਰ ਕਬੂਲਦਾ ਹੈ। ਫੀਸ ਤੇ ਕੇਸ ਲਗਾਏ, ਪਰ ਇੱਕ ਹੋਰ ਵੀ ਖਿਆਲ ਕਰਿਓ, ਕਿਹੜੀ ਅਜੀਬ ਘਟਨਾ ਹੈ! ਤੁਸੀਂ ਆਪਾਂ ਕਿਵੇਂ ਸਮਝ ਲਿਆ ਕਿ ਮੁੱਦਾ ਨੇ ਕਾਲਾ ਰੰਗ ਗਰਮੀ ਨੂੰ ਚੂਸਦਾ ਹੈ, ਕਾਲਾ ਰੰਗ ਗਰਮੀ ਨੂੰ ਚੂਸਦਾ ਹੈ। ਜਦੋਂ ਆਪਾਂ ਗਰਮੀ ਤੋਂ ਬਚਣਾ ਹੋਵੇ, ਘਰ ਵਿੱਚ ਪੜਦੇ ਕਰੀਦੇ ਨੇ, ਅੰਧੇਰਾ ਕਾਲਾ ਹੁੰਦਾ, ਇਸ ਲਈ ਅੰਧੇਰਾ ਠੰਡਾ ਹੁੰਦਾ, ਰਾਤ ਠੰਡੀ ਹੁੰਦੀ ਹੈ, ਦਿਨ ਗਰਮ ਹੁੰਦਾ, ਕਿਉਂਕਿ ਕਾਲਾ ਰੰਗ ਜਿਹੜਾ ਉਹ ਠੰਡਾ ਹੁੰਦਾ, ਗਰਮੀ ਨੂੰ ਚੂਸ ਲੈਂਦਾ ਆਪਣੇ ਕੋਲ। ਹੁਣ ਇਹੋ ਕਾਰਨ ਹੈ ਅਸੀਂ ਦੇਖਣਾ ਰੱਬ ਦਾ ਕ੍ਰਿਸ਼ਮਾ ਹੈ ਜਿਹੜਾ ਅਸੀਂ ਭੁੱਲ ਚੁੱਕੇ ਹਾਂ। ਤੁਸੀਂ ਬੰਗਾਲ ਵਿੱਚ ਜਾਓ, ਜਿੰਨੇ ਗਰਮ ਮੁਲਕਾਂ ਵਿੱਚ ਜਾਓਗੇ, ਨਿਰੰਕਾਰ ਵੱਲੋਂ ਹੀ ਉੱਥੇ ਪੈਦਾ ਕਰਨ ਵਾਲੇ ਮਨੁੱਖ ਨੂੰ, ਜਿਹਨੇ ਜਿਸ ਨਿਰੰਕਾਰ ਨੇ ਜਿਸ ਇਲਾਕੇ ਵਿੱਚ ਮਨੁੱਖ ਪੈਦਾ ਕੀਤਾ, ਉਹਨੂੰ ਉਹਦੀ ਲੋੜ ਪੂਰੀ ਕੀਤੀ। ਤੁਸੀਂ ਜਿੰਨੇ ਗਰਮ ਮੁਲਕਾਂ ਚਲੇ ਜਾਓ, ਉੱਥੇ ਵਾਲ ਕਾਲੇ ਹੋਣਗੇ, ਗਹਿਰੇ ਹੋਣਗੇ, ਕਾਲੇ ਹੋਣਗੇ। ਬੰਗਾਲ ਵਿੱਚ ਜਾਓ, ਵਾਲ ਲੰਬੇ ਹੋਣਗੇ, ਕਾਲੇ ਹੋਣਗੇ, ਹਰੇ ਹੋਣਗੇ। ਜਿਉਂ ਜਿਉਂ ਸਰਦ ਮੁਲਕਾਂ ਵਿੱਚ ਤੁਰੇ ਜਾਓ, ਉੱਥੇ ਕਲਕਣ ਨਹੀਂ ਦਿੰਦੇ, ਰੰਗਾਂ ਦਾ ਵੀ ਫਰਕ, ਕਿਉਂਕਿ ਰੰਗ ਦਾ ਮੌਸਮ ਨਾਲ ਸੰਬੰਧ ਹੈ। ਨਿਰੰਕਾਰ ਸਿਆਣੇ, ਨਿਰੰਕਾਰ ਦੀ ਪੈਦਾ ਕੀਤੀ ਹੋਈ ਸ਼ਕਤੀ ਹੈ ਵਿਗਿਆਨ ਦੀ, ਇਸ ਲਈ ਉਹ ਕੋਈ ਚੀਜ਼ ਵੀ ਬੇਲੋੜੀ ਨਹੀਂ ਬਣਾਉਂਦਾ। ਉਹਨੇ ਤੇ ਇਹ ਵੇਖ ਲਿਆ ਵੀ ਇਹ ਮੌਸਮ ਗਰਮ ਹੈ, ਇੱਥੇ ਇਹਨੂੰ ਕਾਲੇ ਕੇਸਾਂ ਦੀ ਤੇ ਲੰਬੇ ਕੇਸਾਂ ਦੀ ਤੇ ਵੱਧ ਕੇਸਾਂ ਦੀ ਲੋੜ ਹੈ, ਇਸ ਲਈ ਬੰਗਾਲ ਵਿੱਚ ਉਹ ਕਿਸਮ ਜਿੱਥੇ ਸਰਦ ਮੁਲਕਾਂ ਵਿੱਚ ਚਲੇ ਜਾਓ, ਉੱਥੇ ਉਹਨੂੰ ਬਰੀਕ ਕੇਸਾਂ ਦੀ ਤੇ ਵਾਈਟ ਕੇਸਾਂ ਦੀ, ਕਿਉਂਕਿ ਤੁਸੀਂ ਕਰਦੇ ਦੇਖੋ ਗਰਮੀਆਂ ਦੇ ਦਿਨਾਂ ਵਿੱਚ ਚਿੱਟੇ ਕੱਪੜੇ ਪਾਉਂਦੇ ਨੇ। ਇੱਥੇ ਮੈਂ ਪੁੱਛਿਆ ਪਿਛਲੇ ਦਿਨਾਂ ਵਿਸ਼ੇਸ਼ ਚਿੱਟੇ ਕੱਪੜੇ ਕਿਉਂ ਪਾਉਂਦੇ ਨੇ, ਕੱਲ ਹੀ ਆਖ ਰਹੇ ਸਨ, ਕਹਿਣ ਲੱਗੇ ਸਰਦੀਆਂ 'ਚ ਕੁਝ ਰੰਗਦਾਰ ਪਾ ਲੈਂਦੇ ਨੇ, ਗਰਮੀਆਂ 'ਚ ਚਿੱਟੇ ਕਿਉਂ, ਗਰਮੀ ਜ਼ਿਆਦਾ ਪੈਂਦੀ, ਕਿਉਂਕਿ ਚਿੱਟਾ ਵਾਲ ਜਿਹੜਾ ਹੈ ਉਹ ਠੰਡਕ ਦੀ, ਸ਼ੀਤਲਤਾ ਦੀ ਨਿਸ਼ਾਨੀ, ਉਹਦੇ ਵਿੱਚ ਸ਼ੀਤਲਤਾ ਹੁੰਦੀ ਹੈ, ਠੰਡਕ ਹੁੰਦੀ ਹੈ। ਇਸ ਲਈ ਜਿਉਂ ਜਿਉਂ ਸਰਦ ਮੁਲਕਾਂ ਵਿੱਚ ਤੁਰੇ ਜਾਂਦੇ ਹੋ, ਉੱਥੇ ਵਾਲਾਂ ਦਾ ਰੰਗ ਬਦਲਦਾ ਜਾਂਦਾ, ਸਫੈਦੀ ਵੀ ਕਰਦੀ। ਇੱਕ ਵਿਗਿਆਨਕ ਪੱਖ ਹੈ ਜਿਹੜਾ ਨਿਰੰਕਾਰ ਨੇ ਦਿੱਤਾ ਹੈ, ਜਿਸ ਨੂੰ ਗੁਆਉਣਾ ਨਹੀਂ।
ਹੁਣ ਆ ਜਾਈਏ ਆਪਾਂ ਧਾਰਮਿਕ ਪਹਿਲੂ ਵਾਲੇ। ਧਾਰਮਿਕ ਪਹਿਲੂ ਸਿੱਖ ਨਾਲ ਕੇਸ ਕਿਉਂ ਸੰਬੰਧਿਤ ਹੋਏ? ਕਿਉਂਕਿ ਸਿੱਖ ਦਾ ਅਰਥ ਹੀ ਸਿੱਖਿਆ ਪ੍ਰਾਪਤ ਕਰਨ ਵਾਲਾ ਹੈ। ਕੇਸ ਤੇ ਸਾਰੀ ਦੁਨੀਆਂ ਨੂੰ ਮਿਲੇ, ਪਰ ਮੈਂ ਕਈ ਵਾਰ ਕਰਦਾ ਨਾ ਹੋ ਭੋਲੇ, ਸਿੱਖ ਬਣੋ ਨਾ ਬਣੋ ਕੇਸ ਸਾਰੇ ਰੱਖੋ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਇਸਾਈ ਹੋਵੇ, ਕੇਸ ਸਾਰੇ। ਕੇਸਾਂ ਦਾ ਬਿਲਕੁਲ ਕੇਵਲ ਰਿਸ਼ਤਾ ਸਿੱਖ ਨਾਲ ਨਹੀਂ, ਫਰਕ ਕੀ ਹੈ ਕਿ ਗੁਰੂ ਨਾਨਕ ਨੇ ਜਿਸ ਨੂੰ ਸਮਝਾ ਦਿੱਤਾ, ਕਿਉਂਕਿ ਸਿੱਖ ਦਾ ਸੰਬੰਧ ਤੇ ਸਿੱਖਿਆ ਨਾਲ ਹੈ, ਤੇ ਗੁਰੂ ਨਾਨਕ ਨੇ ਸਿੱਖਿਆ ਦਿੱਤੀ ਕਿ ਭਲਿਆ ਨਿਰੰਕਾਰ ਦੀ ਬਖਸ਼ਿਸ਼ ਕੇਸ ਗੁਆਈ ਨਾ, ਜਦੋਂ ਇਹਨੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ ਤੇ ਕੇਸਾਂ ਨੂੰ ਧਾਰਨ ਕਰ ਲਿਆ, ਸੰਭਾਲ ਕਰ ਲਈ, ਸਿੱਖ ਹੋ ਗਿਆ। ਕੇਸਾਂ ਕਰਕੇ ਨਹੀਂ, ਕੇਸਾਂ ਦੀ ਸੰਭਾਲ ਕਰਕੇ, ਕਿਉਂਕਿ ਇਹਨੇ ਗੁਰੂ ਦੀ ਗੱਲ ਮੰਨ ਲਈ। ਤੇ ਸਿੱਖ ਤੇ ਉਹ ਜਿਹੜਾ ਗੁਰੂ ਦੀ ਵਿਚਾਰ ਮੰਨੇ, ਸਿੱਖਿਆ ਮੰਨੇ, ਗੁਰੂ ਨੇ ਬਾਣੀ ਵਿੱਚ ਆਖਿਆ।

ਕਹਿੰਦੇ ਨੇ ਰਹਿਮਤ ਭਰੀ ਨਿਗਾਹ ਨਾਲ ਗੁਰੂ ਉਸ ਨੂੰ ਜੀਵਨ ਦਾ ਕਿਨਾਰਾ ਬਖਸ਼ਦਾ ਜਿਹੜਾ ਸਿੱਖੀ ਧਾਰਨ ਕਰਦਾ ਹੈ ਸਿੱਖਿਆ ਵਿੱਚੋਂ ਤੇ ਗੁਰੂ ਵਿਚਾਰ ਵਿੱਚੋਂ। ਸਿੱਖ ਦੀ ਨਿਸ਼ਾਨੀ ਕੇਸ ਤਾਂ ਹੋਏ ਕਿਉਂਕਿ ਗੁਰੂ ਨੇ ਕੇਸਾਂ ਪ੍ਰਤੀ ਸਿੱਖ ਨੂੰ ਸਮਝਾ ਦਿੱਤਾ, ਸਿੱਖਿਆ ਦਿੱਤੀ ਤੇ ਸਿੱਖ ਨੇ ਉਹ ਸਿੱਖਿਆ ਜਿਹੜੀ ਧਾਰਨ ਕਰ ਲਈ, ਇਸ ਲਈ ਕੇਸ ਸਿੱਖ ਦੀ ਨਿਸ਼ਾਨੀ ਹੋ ਗਈ। ਤੇ ਜੇ ਉਹ ਸਿੱਖਿਆ ਧਾਰਨ ਨਾ ਕਰੇ ਇੱਥੇ ਰੁਕਦਾ ਸਾਡਾ ਪਹਿਲੂ ਧਾਰਮਿਕ। ਧਾਰਮਿਕ ਤੌਰ ਤੇ ਸਾਨੂੰ ਕੇਸਾਂ ਨਾਲ ਪਿਆਰ ਤਾਂ ਹੈ ਕਿਉਂਕਿ ਅਸੀਂ ਮਹਿਸੂਸ ਕਰੀਏ ਸਾਨੂੰ ਗੁਰੂ ਦਾ ਹੁਕਮ ਹੈ। ਨਿਰੰਕਾਰ ਨੇ ਦਿੱਤੇ ਨੇ, ਗੁਰੂ ਨੇ ਸਮਝਾਏ ਨੇ, ਗੁਰੂ ਦਾ ਕੰਮ ਹੈ ਸਮਝਾਉਣਾ। ਨਿਰੰਕਾਰ ਨੇ ਕੇਸ ਲਾਏ ਨੇ, ਗੁਰੂ ਨੇ ਕੇਸ ਸੰਭਾਲਣ ਦੀ ਸਿੱਖਿਆ ਦਿੱਤੀ ਹੈ। ਤੇ ਜੇ ਸਾਨੂੰ ਗੁਰੂ ਦੀ ਸਿੱਖਿਆ ਹੀ ਪ੍ਰਵਾਨ ਨਹੀਂ ਤੇ ਭਰਾ ਗੁਰੂ ਨਾਲ ਰਿਸ਼ਤਾ ਕਿਵੇਂ ਹੋ ਸਕਦਾ? ਜੇ ਰੱਬ ਦੀ ਕਿਰਤ ਹੀ ਪ੍ਰਵਾਨ ਨਹੀਂ, ਉਹਨੇ ਜਿਵੇਂ ਬਣਾਇਆ ਸਾਨੂੰ ਉਹ ਪ੍ਰਵਾਨ ਨਹੀਂ, ਸਾਡਾ ਉਹਦੇ ਨਾਲ ਰਿਸ਼ਤਾ ਕਿਵੇਂ ਕਾਇਮ ਹੋ ਸਕਦਾ? ਅਸੀਂ ਤੇ ਸਾਰੀ ਜ਼ਿੰਦਗੀ ਉਹਦੇ ਨਾਲ ਮੁਕਾਬਲਾ ਹੀ ਕਰੀ ਜਾਂਦੇ ਹਾਂ। ਉਹ ਲਾਈ ਜਾਂਦਾ ਹੈ, ਅਸੀਂ ਫਿਰ ਕੱਟੀ ਜਾਂਦੇ ਹਾਂ, 10 ਦਿਨ ਬਾਅਦ ਫਿਰ ਉਹਨੇ ਹੀ ਆ ਜਾਂਦੇ ਨੇ, ਫਿਰ ਕੱਟ, ਸਾਰੀ ਜ਼ਿੰਦਗੀ ਅਖੀਰ ਨੂੰ ਅਸੀਂ ਹਾਰ ਜਾਂਦੇ ਹਾਂ। ਉਹ ਨਹੀਂ ਹਾਰਦਾ, ਤੇ ਜਿਹੜੀ ਚੀਜ਼ ਕੱਲ੍ਹ ਹਾਰ ਮੰਨਣੀ ਹੈ ਅੱਜ ਹੀ ਮੰਨ ਲਈਏ। ਇਸ ਲਈ ਗੁਰੂ ਵਾਲੇ ਬਣਨ ਦਾ ਮਕਸਦ ਇਹ ਨਹੀਂ ਕਿ ਅਸੀਂ ਕਈ ਵਾਰ ਨਾ ਸ਼ਬਦਾਵਲੀ ਦੀ ਸਹੀ ਵਰਤੋਂ ਨਾ ਹੋਣ ਕਰਕੇ ਪਰੇਸ਼ਾਨ ਹੋ ਜਾਂਦੇ। ਗੁਰੂ ਵਾਲੇ ਬਣਨ ਦਾ ਮਕਸਦ ਹੈ ਗੁਰੂ ਦੇ ਬਚਨਾਂ ਨੂੰ ਮੰਨਣਾ, ਉਹਦੀ ਪਸੰਦ ਨੂੰ ਆਪਣੀ ਪਸੰਦ ਸਮਝਣਾ। ਆ ਕਈ ਵੀਰ ਜਿਹੜੇ ਕੇਸ ਨਹੀਂ ਰੱਖਣਾ ਚਾਹੁੰਦੇ, ਉਹ ਕਹਿੰਦੇ ਨੇ ਚਲੋ ਜੀ ਬਾਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਸੀ, ਅਸੀਂ ਗੁਰੂ ਨਾਨਕ ਦੇ ਸਿੱਖ ਸੀ। ਮੈਂ ਕਈ ਵਾਰ ਕਰਦਾ ਉਹ ਭਲਿਆ ਗੁਰੂ ਨਾਨਕ ਦੇਵ ਸੀ, ਸਹੀ ਨਹੀਂ, ਗੁਰੂ ਅੰਗਦ ਦੇਵ ਸੀ, ਸਹੀ ਨਹੀਂ ਸੀ, ਪਰ ਕੇਸਾ ਢਾਈ ਤਾਂ ਸੀ ਨਾ। ਤੂੰ ਬੇਸ਼ਕ ਰਾਮ ਲਾਲ ਦਾ ਮੈਨੂੰ ਕੋਈ ਇਤਰਾਜ਼ ਨਹੀਂ, ਇੱਕ ਵਾਰ ਕੀਤੀ ਸੀ ਰਾਮ ਲਾਲ ਦਾ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਕਮ ਸੇ ਕਮ ਉਹ ਗੱਲ ਤੇ ਪੂਰੀ ਕਰ ਜਿਸ ਰੂਪ ਵਿੱਚ ਗੁਰੂ ਨਾਨਕ ਨੂੰ ਦੇਖਿਆ ਹੈ। ਜੇ ਤੈਨੂੰ ਗੁਰੂ ਨਾਨਕ ਦਾ ਸਰੂਪ ਪਸੰਦ ਨਹੀਂ ਤੇ ਉਹਦੇ ਨਾਲ ਰਿਸ਼ਤਾ ਕਿਵੇਂ ਕਾਇਮ ਹੋਵੇਗਾ? ਤੇ ਜੇ ਗੁਰੂ ਨਾਨਕ ਤੈਨੂੰ ਚੰਗਾ ਲੱਗਾ, ਜੇ ਤੂੰ ਵੀ ਫੋਟੋ ਦੇਖ ਕੇ ਵੀ ਨਮਸਕਾਰ ਕਰਨਾ ਚਾਹੁੰਦਾ,

ਉਹ ਆ ਲਈਏ ਤੇ ਫਿਰ ਬਾਹਰੋਂ ਪ੍ਰੋਟੈਕਸ਼ਨ ਲੈਂਦੇ ਫਿਰੀਏ, ਬਾਹਰੋਂ ਹੋਰ ਸਹਾਇਤਾ ਲੈਂਦੇ ਫਿਰੀਏ। ਇਸ ਲਈ ਦੋਨਾਂ ਪੱਖਾਂ ਨੂੰ ਦੇਖਣਾ ਹੈ ਸਾਡੀ ਜ਼ਿੰਦਗੀ ਵਿੱਚ ਕੇਸਾਂ ਦੀ ਕਿੱਡੀ ਮਹਾਨਤਾ ਹੈ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਕੇਸਾਧਾਰੀ ਸਰੂਪ ਹੋਣਾ ਇਹ ਹੈ ਰੱਬ ਦੀ ਕੁਦਰਤ ਨੂੰ ਜਾਣਨਾ। ਤੇ ਅੰਦਰ ਚੰਗੇ ਗੁਣਾਂ ਦਾ ਹੋਣਾ, ਬਾਣੀ ਦਾ ਹੋਣਾ ਇਹ ਹੈ ਰੱਬ ਨੂੰ ਪਛਾਣਨਾ, ਕਿਉਂਕਿ ਰੱਬ ਗੁਣ ਰੂਪ ਹੈ। ਤੇ ਉਹਦੀ ਸ਼ਕਲ ਜਿਹੜੀ ਹੈ ਉਹ ਵਾਲਾਂ ਵਾਲੀ ਹੈ, ਕੇਸਾਂ ਵਾਲੀ ਹੈ। ਇਹ ਗੱਲ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਵੀ ਮੰਨੀ, ਕਹਿਣ ਲੱਗੇ ਤੇਰੇ ਬੰਕੇ ਲੋਇਨ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਤੇਰੇ ਵਾਲ ਲੰਬੇ। ਇਸ ਲਈ ਕੁਦਰਤ ਤੇ ਕਾਦਰ ਦੋਹਾਂ ਦੀ ਪਛਾਣ ਇੱਥੇ ਖਲੋਤੀ ਹੈ, ਗੁਰੂ ਕਹਿੰਦੇ ਨੇ।

ਦੀਹਰ ਨਿਆਈ ਮੋਹ ਫਾਕਿਓ ਰੇ ਰਹਾਉ ਕਣੋ ਕਣੋ ਕਣੋ ਸਦ ਲੋੜੈ

ने पागड़ो पायो संजोयो रे सुन मन सीख साधो।

ਕਰ ਹੱਥ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾੜ